ਕਣਕ ਰਾਜ ਵਰਤਾਇਆ ਸਤ ਜੁਗ ਆਲੀਣਾ

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਹਰ ਯੁਗ ਯੁਗ ਭਗਤ ਉਪਾਇਆ, ਪੈਜ ਰੱਖਦਾ ਆਇਆ ਰਾਮ ਰਾਜੇ। ਹਰਨਾਖਸ਼ ਦੁਸ਼ਟ ਹਰ ਮਾਰਿਆ, ਪ੍ਰਹਿਲਾਦ ਤਰਾਇਆ। ਅਹੰਕਾਰੀਆਂ ਨਿੰਦਕਾਂ ਪਿੱਠ ਦੇ ਨਾਮ ਦੇਓ ਮੁਖ ਲਾਇਆ। ਜਨ ਨਾਨਕ ਐਸਾ ਹਰ ਸੇਵਿਆ, ਅੰਤ ਲਏ ਛਡਾਇਆ। ਸਲੋਕ ਮਹੱਲਾ ਪਹਿਲਾ। ਦੁਖ ਦਾਰੂ ਸੁਖ ਰੋਗ ਭਇਆ, ਜਾ ਸੁਖ ਤਾਮ ਨਾ ਹੋਈ। ਤੂੰ ਕਰਤਾ ਕਰਣਾ ਮੈਂ ਨਾਹੀ, ਜਾ ਹਉ ਕਰੀ ਨਾ ਹੋਈ। ਬਲਹਾਰੀ ਕੁਦਰਤ ਵਸਿਆ, ਤੇਰਾ ਅੰਤ ਨਾ ਜਾਈ ਲਖਿਆ। ਰਹਾਉ ਜਾਤ ਮਹਿ ਜੋਤ, ਜੋਤ ਮਹਿ ਜਾਤਾ। ਅਕਲ ਕਲਾ ਭਰਪੂਰ ਰਹਿਆ, ਤੂੰ ਸੱਚਾ ਸਾਹਿਬ ਸਿਫਤ ਸਵਾਲਿਓ।

ਆ ਜਿਨ ਉਪਾਈ ਕਰ ਕਰ ਦੇਖੈ ਕੀਤਾ ਆਪਣਾ ਜਿਉਂ ਤਿਸ ਦੀ ਵਡਿਆਈ ਜੋ ਤਿਸ ਭਾਵੈ ਸੋਈ ਕਰਸੀ ਫਿਰ ਹੁਕਮ ਨਾ ਕਰਨਾ ਜਾਈ।

ਮਹੱਲਾ ਪਹਿਲਾ ਸੁਣ ਵੱਡਾ ਆਖੇ ਸਭ ਕੋਏ ਕੇਵਡ ਵੱਡਾ ਡੀਠਾ ਹੋਏ ਕੀਮਤ ਪਾਏ ਨਾ ਕਹਿਆ ਜਾਏ ਕਹਿਣੇ ਵਾਲੇ ਤੇਰੇ ਰਹੇ ਸਮਾਏ।

ਰਹਾਉ। ਹਰ ਜਨ ਕੇ ਵਡ ਭਾਗ ਵਡੇਰੇ, ਜਿਨ ਹਰ ਹਰ ਸਰਦਾ ਹਰ ਪਿਆਸ। ਹਰ ਹਰ ਨਾਮ ਮਿਲੈ ਤ੍ਰਿਪਤਾਸਾ ਹੈ, ਮਿਲ ਸੰਗਤ ਗੁਣ ਪ੍ਰਗਾਸ। ਜਿਨ ਹਰ ਹਰ ਹਰ ਰਸ ਨਾਮ ਨਾ ਪਾਇਆ, ਤੇ ਭਾਗਹੀਣ ਜਮ ਪਾਸ। ਜੋ ਸਤਿਗੁਰ ਸਰਣ ਸੰਗਤ ਨਹੀਂ ਆਏ, ਤ੍ਰਿਗ ਜੀਵੇ ਤ੍ਰਿਗ ਜੀਵਾਸ। ਜਿਨ ਹਰ ਜਨ ਸਤਿਗੁਰ ਸੰਗਤ ਪਾਈ, ਤਿਨ ਧੁਰ ਮਸਤਕ ਲਿਖਿਆ ਲਿਖਾਸ। ਧਨ ਧਨ ਸਤ ਸੰਗਤ ਜਿਤ ਹਰ ਰਸ ਪਾਇਆ, ਮਿਲ ਜਨ ਨਾਨਕ ਨਾਮ ਪ੍ਰਗਾਸ। ਰਾਗ ਗੁਜਰੀ ਮਹੱਲਾ ਪੰਜਵਾਂ, ਕਾਹੇ ਰੇ ਮਨ ਚਿਤ ਵਹੈ।

ਤਪਸਮਾਸੀ ਸੇ ਧਨ ਸੇ ਧਨ ਜਿਨ ਹਰ ਧਿਆਇਆ ਜੀ ਜਨ ਨਾਨਕ ਤਿਨ ਬਲ ਜਾਸੀ ਤੇਰੀ ਭਗਤ ਭੰਡਾਰ ਜੀ ਭਰੇ ਬੇਅੰਤ ਬੇਅੰਤਾ ਤੇਰੇ ਭਗਤ ਸਲਾਹਨ ਤੁਧ ਜੀ।

ਜਿਸਨੂੰ ਤੂੰ ਜਾਣਾ ਹੈ ਸੋਈ ਜਨ ਜਾਣੈ ਹਰ ਗੁਣ ਸਦ ਹੀ ਆਖ ਵਖਾਣੈ ਜਿਨ ਹਰ ਸੇਵਿਆ ਤਿਨ ਸੁਖ ਪਾਇਆ ਸਹਿਜੇ ਹੀ ਹਰ ਨਾਮ ਸਮਾਇਆ।

ਭਈ ਪਰਾਪਤ ਮਾਨੁਖ ਦੇਹੁਰੀਆ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ ਅਵਰ ਕਾਜ ਤੇਰਾ ਕਿਤੈ ਨਾਕਾਮ ਮਿਲ ਸਾਧ ਸੰਗਤ ਭਾਜ ਕੇਵਲ ਨਾਮ ਸਰੰਜਾਮ ਲਾਗ ਭਵ ਜਲ ਤਰਨ ਕੈ ਜਨਮ ਬ੍ਰਿਥਾ ਜਾਤ ਰੰਗ ਮਾਇਆ ਕੈ ਰਹਾਓ।

ਇੱਕ ਓਂਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਾਤਸ਼ਾਹੀ ਦਸਵੀਂ ਕਬਿਓ ਬਾਚ ਬੇਨਤੀ ਚੌਪਈ।

ਉਭਰੀਆ ਹੈ, ਆਪ ਹਾਥ ਦੈ ਮੁਝੈ ਉਭਰੀਆ ਹੈ, ਮਰਨ ਕਾਲ ਕਾ ਤ੍ਰਾਸ ਨਿਵਰੀਆ ਹੈ। ਹੂਜੋ ਸਦਾ ਹਮਾਰੇ ਪੱਛਾ, ਸ੍ਰੀ ਅਸ ਧੁਜ ਜੂ ਕਰੇ ਹੋ ਰੱਛਾ, ਰਾਖ ਲਿਹੋ ਮੋਹੇ ਰਾਖਨ ਹਾਰੇ, ਸਾਹਿਬ ਸੰਤ ਸਹਾਏ ਪਿਆਰੇ, ਦੀਨ ਬੰਧ ਦੁਸ਼ਟਨ ਕੇ ਹੰਤਾ, ਤੁਮ ਹੋ ਪੁਰੀ ਚਤੁਰ ਦਸ ਕੰਤਾ, ਕਾਲ ਪਾਏ ਬ੍ਰਹਮਾ ਬਪ ਧਰਾ, ਕਾਲ ਪਾਏ ਸਿਵਜੂ ਅਵਤਰਾ, ਕਾਲ ਪਾਏ ਕਰ ਬਿਸਨ ਪ੍ਰਕਾਸ਼ਾ,

ਕਾਰਜ ਸਭ ਸੁਵਾਰਣਾ ਸਭਨਾ ਗਲਾਂ ਸਮਰੱਥ ਸੁਆਮੀ ਸੋ ਕਿਉ ਮਨੋ ਵਿਸਾਰੇ ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ ਸਾਚੇ ਸਾਹਿਬਾ ਕਿਆ ਨਾਹੀਂ ਘਰ ਤੇਰਾ ਘਰ ਤਾਂ ਤੇਰਾ ਸਭ ਕਿਛੁ ਹੈ ਜਿਸ ਦੇਹੇ ਸੋ ਪਾਵੇ ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਸਾਵੇ ਨਾਮ ਜਿਨ ਕੈ ਮਨ ਵਸਿਆ ਵਾਜੇ ਸ਼ਬਦ ਕਨੇਰੇ ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀਂ ਘਰ ਤੇਰਾ ਸਾਚਾ ਨਾਮ ਮੇਰਾ ਆਧਾਰੂ ਸੱਚ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ ਕਰ ਸ਼ਾਂਤ ਸੁਖ ਮਨ ਆਏ ਵਸਿਆ ਜਿਨ ਇੱਛਾ ਸਭ ਪੁਜਾਈਆਂ ਸਦਾ ਕੁਰਬਾਨ ਕੀਤਾ ਗੁਰੂ ਵਿਟਹਾਉ ਜਿਸ ਦੀਆਂ ਇਹ ਵਡਿਆਈਆਂ ਕਹਿ ਨਾਨਕ ਸੁਣੋ ਸੰਤੋ ਸ਼ਬਦ ਧਰੋ ਪਿਆਰੋ ਸਾਚਾ ਨਾਮ ਮੇਰਾ ਆਧਾਰੋ ਵਾਜੇ ਪੰਚ ਸ਼ਬਦ ਤਿਤ ਘਰ ਸੁਭਾਗੈ ਸ਼ਬਦ ਵਾਜੇ ਕਲਾ ਜਿਤ ਘਰ ਧਾਰੀਆ ਪੰਚ ਦੂਤ ਤੁਦ ਵਸ ਕੀਤੇ ਕਾਲ ਕੰਟੁਕ ਮਾਰਿਆ ਧੁਰ ਕਰਮ ਪਾਇਆ ਤੁਧ ਜਿਨ ਕਉ ਸੇ ਨਾਮ ਹਰ ਕੈ ਲਾਗੇ ਕਹਿ ਨਾਨਕ ਤਹਿ ਸੁਖ ਹੋਆ ਤਿਤ ਘਰ ਅਨਹਦ ਵਾਜੇ ਆਨੰਦ ਸੁਣੋ ਵਡ ਭਾਗੀ ਹੋ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਭ ਪਾਇਆ ਉਤਰੇ ਸਗਲ ਵਿਸੂਰੇ ਦੁਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ ਸੰਤ ਸਾਜਨ ਭਏ ਸਰਸੇ ਪੂਰੇ ਗੁਰ ਤੇ ਜਾਣੀ ਸੁਣ ਤੇ ਪੁਨੀ ਤੋ ਕਹਿਤੇ ਪਵਿੱਤ ਸਤਿਗੁਰ ਰਹਿਆ ਭਰ ਪੂਰੇ ਬਿਨਵੰਤ ਨਾ

ਸਤਸੰਗਤ ਜੀ ਬੋਲੋ ਜੀ ਵਾਹਿਗੁਰੂ ਵਾਹਿਗੁਰੂ ਇੱਕ ਓਂਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਇ ਵਾਰ ਸ੍ਰੀ ਭਗਵਤੀ ਪਾਤਸ਼ਾਹ ਦਸਵੀਂ ਪ੍ਰਥਮ ਭਗਵਤੀ ਸਿਮਰ ਕਹਿ ਗੁਰੂ ਨਾਨਕ ਲਈ ਧਿਆਏ ਫਿਰ ਅੰਕਿਤ ਗੁਰ ਤੇ ਅਮਰਦਾਸ ਰਾਮਦਾਸ ਸਿਵੇ ਸਹਾਇ ਅਰਜਨ ਹਰ ਗੋਬਿੰਦ ਸਿਮਰੋ ਸ੍ਰੀ ਹਰ ਰਾਏ ਸ੍ਰੀ ਹਰ ਕ੍ਰਿਸ਼ਨ ਧਿਆਈ ਤੇ ਸਭ ਦੁੱਖ ਜਾਏ ਤੇਗ ਬਹਾਦਰ ਸਿਮਰ ਹੈ ਕਾਰਨ ਉਹ ਨਿਧਿਆਵੈ ਤਾਂ ਸਭ ਥਾਈ ਹੋਏ ਸਹਾਇ ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਾਹਿਬ ਤਾਈ ਹੋਏ ਸਹਾਇ ਦਸਾਂ ਪਾਤਸ਼ਾਹੀ ਦੇ ਪੁੱਤਰਾਤਮਕ ਸਰੂਪ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਠਧਾਰ ਦਾ ਧਿਆਨ ਕਰਕੇ ਗਲਤ ਬੋਲੋ ਜੀ ਵਾਹਿਗੁਰੂ ਗਰੀਬ ਨਵਾਜ ਆਪ ਜੀ ਦੇ ਪੰਜ ਪਿਆਰੇ ਚਾਰ ਸਾਹਿਬਜ਼ਾਦੇ ਚਾਲੀ ਮੁਕਤੇ ਹੱਠੀਆਂ ਜੱਪੀਆਂ ਤੱਪੀਆਂ ਜਿਹਨਾਂ ਨਾਮ ਜਪਿਆ ਵਣ ਚੱਕਿਆ ਦੇਹੀ ਚਲਾਈ ਤੇ ਵਾਹੀ ਦੇਹ ਕੇ ਡਿੜ ਕੀਤਾ ਤੇਨਾ ਪਿਆਰਿਆਂ ਤੇ ਤਿਆਰਿਆਂ ਦੀ ਕਮਾਈ ਦਾ ਧਿਆਨ ਕਰਕੇ ਬੋਲੋ ਜੀ ਵਾਹਿਗੁਰੂ ਜਿੰਨਾ ਸਿੰਘਾਂ ਸਿੰਘਣੀਆਂ ਧਰਮ ਹੇ ਸੀ ਦਿੱਤੇ ਬੰਦ ਬੰਦ ਕਟਵਾਏ ਖੋਪੜੀਆਂ ਲੁਹਾਈਆਂ ਚਰਖੜੀਆਂ ਤੇ ਚੜੇ ਆ ਰਹੇ ਨਜ਼ਰ ਆਏ ਗਏ ਗੁਰਦੁਆਰੇ ਸੇਵਾ ਵਾਸਤੇ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਆ ਰਿਹਾ ਸੀ ਕਿਸੇ ਦੇ ਕੇਸਾਂ ਸਤਸੰਗ ਨਿਭਾਇਆ ਤੇ ਨਾ ਹੀ ਕਮਾਈ ਦਾ ਧਿਆਨ ਕਰਕੇ ਬੋਲੋ ਜੀ ਵਾਹਿਗੁਰੂ ਪੰਜਾਂ ਤਖਤਾਂ ਅਥਵਾ ਗੁਰਦੁਆਰੇ ਦਾ ਧਿਆਨ ਕਰਕੇ ਬੋਲੋ ਜੀ ਵਾਹਿਗੁਰੂ ਪ੍ਰਥਮ ਹੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਨਾਮ ਚੇਤਾ ਹੈ ਚਿਤ ਆਵਣ ਕਾ ਸਦ ਕਾ ਸਰਬ ਸੁਖ ਹੋਵੇ ਜਹਾਂ ਜਹਾਂ ਗੁਰੂ ਖਾਲਸਾ ਸਾਹਿਬ ਦਾ ਨਚਰਿਆ ਦੇਖ ਦੇਖ ਕੀ ਫਤਿਹ ਬਿਰਧ ਕੀ ਪੈਜ ਪੰਥ ਕੀ ਜੀ ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੁਰਬਾਲੇ ਬੋਲੋ ਜੀ ਵਾਹਿਗੁਰੂ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਿਰ ਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਦਰ ਚੌਂਕੀਆਂ ਚੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਹਿ ਜੈਕਾਰ ਬੋਲੋ ਜੀ ਵਾਹਿਗੁਰੂ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਪਤ ਕੇ ਰਾਖੇ ਆਪ ਵਾਹਿਗੁਰੂ ਗੁਰੂ ਜੀ ਬਨਵਾਜ ਪੰਥ ਸਦਾ ਸਹਾਇ ਦਿੱਤਾ ਜੀਓ ਗੁਰਦੁਆਰਾ ਨਨਕਾਣਾ ਸਾਹਿਬ ਪੰਜਾ ਸਾਹਿਬ ਤੇ ਹੋਰ ਗੁਰਦੁਆਰੇ ਗੁਰਧਾਮ ਜਿਨ੍ਹਾਂ ਤੋਂ ਆਪਦੇ ਪੰਥ ਨੂੰ ਵਿਛੋੜਿਆ ਗਿਆ ਹੈ ਉਹਨਾਂ ਦੇ ਖੁੱਲੇ ਦਰਸ਼ਨ ਦੀਦਾਰ ਤੇ ਸੇਵਾ ਸੰਭਾਲ ਦਿੱਤਾ ਆਪਣੀ ਖਾਲਸਾ ਜੀ ਨੂੰ ਬਖਸ਼ੋ ਹੇ ਨਿਓਟਿਆਂ ਦੀ ਓਟ ਗੁਰੂ ਨਿਆਸਰਿਆਂ ਦੇ ਆਸਰੇ ਗੁਰੂ ਧੰਨ ਧੰਨ ਗੁਰੂ ਦਤਾਰ ਜੀਓ ਦੋਏ ਕਰ ਜੋੜ ਕਰੋ ਅਰਦਾਸ ਤੁਤ ਭਾਵੇ ਤਾਂ ਨਿਰਾਸ ਠੀਕ ਹੀ ਪ੍ਰਵਾਜ ਜੀ ਆਪਦੇ ਚੰਨ ਕਾਮਨਾ ਦਰਦਾਸ ਨੂੰ ਜਾਜ ਬਖਸ਼ ਦਿੱਤਾ ਜੀਓ ਆਪਦੇ ਚੰਨਾ ਪਿੱਤਰ ਗੁਰਬਾਣੀ ਸੁਖਮਣੀ ਸਾਹਿਬ ਸੰਪੂਰਨ ਪਾਠ ਦਿੱਤਾ ਐਸ ਵੇਲੇ ਸੰਧਿਆ ਸਮਾਂ ਜਾਣ ਕੇ ਆਪਦੇ ਚੰਨਾ ਸੋਧਦਾਰ ਰਹਿਰਾਸ ਸਾਡ ਪਾਠ ਕੀਤੇ ਨੇ ਕਿਰਪਾ ਕਰੋ ਹੋਈਆਂ ਭੁੱਲਾਂ ਚੁੱਕਾਂ ਦੀ ਮਾਫ਼ੀ ਬਖਸ਼ੋ ਪੜ੍ਹੀ ਹੋਈ ਬਾਣੀ ਸੋਧ ਕੇ ਸੱਚ ਕਰਨ ਪ੍ਰਵਾਨ ਕਰੋ ਬਾਣੀ ਦਾ ਭਾਵ ਸਾਰੀਆਂ ਸੰਗਤਾਂ ਦੇ ਹਿਰਦਿਆਂ ਦੇ ਨਿਸ਼ਾਨੀ ਕਿਰਪਾਲਤਾ ਕਰੋ ਜੀ ਅੱਗੋਂ ਤੋਂ ਸ਼ੋਧ ਤੇ ਪਿੱਤਰ ਬਾਣੀ ਟਾਣੀ ਬਲ ਬੁੱਧੀ ਬਖਸ਼ਿਸ਼ ਕਰੋ ਕਿ ਮਹਾਰਾਜ ਇਸ ਖੁਸ਼ੀ ਵਿੱਚ ਆਪ ਦੀਆਂ ਬਖਸ਼ੀਆਂ ਦਾਤਾਂ ਵਿੱਚ ਪਿੱਤਰ ਕੜਾਬ ਸ਼ਾਹ ਦੇ ਗਿਆ ਤਿਆਰ ਕਰ ਹਾਜ਼ਰ ਆਪ ਜੀ ਭੋਗ ਲਾਓ ਸ਼ੀਤ ਪ੍ਰਸ਼ਾਦ ਸਾਹ ਸੰਗਤ ਦੀ ਰਚਨਾ ਲਾਇਕ ਹੋਵੇ ਜੋ ਜੀ ਸਕੇ ਸਵਾਸ ਸਵਾਸ ਆਪਦਾ ਪਿੱਤਰ ਨਾਮ ਜੀ ਬਖਸ਼ਿਸ਼ ਕਰੋ ਦਤਾਰ ਦੁੱਖਾਂ ਕਲੇਸ਼ਾਂ ਰੋਗਾਂ ਦਾ ਨਾਸ਼ ਕਰੋ ਸੁੱਖਾਂ ਦਾ ਪ੍ਰਕਾਸ਼ ਕਰੋ ਦੇਜ ਪਦੇ ਰੱਖਿਆ ਬਖਸ਼ਿਸ਼ ਕਰੋ ਜੀ ਇਹ ਦਤਾਰ ਆਪ ਦੀਆਂ ਬਖਸ਼ੀਆਂ ਦਾਤਾਂ ਦੇ ਲੰਗਰਾਂ ਤੁਰ ਸਵਾਰੀਆਂ ਪ੍ਰਵਾਨ ਕਰਨੀ ਗਿਰਵਾਜ ਕਿਰਪਾ ਕਰੋ ਆਪਦੇ ਚਰਨਾਂ ਸੇਵਾ ਕਰਦੇ ਸਾਰੇ ਪਹਿਲੀਆਂ ਸਿੰਘਾਂ ਸਿੰਘਣੀਆਂ ਨੂੰ ਤੰਦਰੁਸਤੀ ਬਖਸ਼ੋ ਚਾਟੀਗੜਾ ਬਖਸ਼ੋ ਅਤੇ ਸਦਾ ਹੀ ਇਸੇ ਤਰ੍ਹਾਂ ਆਪਣੇ ਚਰਨਾਂ ਸੇਵਾ ਦੀ ਭਾਵਨਾ ਬਖਸ਼ ਪਾਲਤਾ ਕਰੋ ਕਿਰਪਾ ਕਰੋ ਗੀ ਬਨਵਾਜ ਅੰਮ੍ਰਿਤ ਵੇ ਤੋਂ ਲੈ ਕੇ ਦਰਤੇ ਆਈਆਂ ਸਾਫ ਸੰਗਤਾਂ ਦੀ ਹਾਲ ਜੀ ਦਰ ਪ੍ਰਵਾਨ ਕਰੋ ਘੜੀਆਂ ਲਿਖ ਕੇ ਲਾਓ ਸੰਗਤਾਂ ਦਾ ਦਰ ਤੇ ਤਿਰਫੁਰ ਪੇਟਾ ਪ੍ਰਵਾਨ ਸ਼ਮਕਾਨ ਪੂਰ ਕਰੋ ਜੀ ਤਾਂ ਤਾਂ ਗੁਰੂ ਦਾ ਤਾਰ ਪਿਤਾ ਜੀਓ ਆਪਦੇ ਚਰਨ ਕਾਲਾ ਦਰਦਾਸ ਜੀ ਦਾ ਤਾਰ ਪਿਤਾ ਜੀ ਮਿਹਰ ਕਰੋ ਬਖਸ਼ੀ ਕਰੋ ਤਾਰ ਜੀ ਆਪਦਾ ਸਿਰਦਾਰ ਬੀਬੀ ਰਾਜਵੰਤ ਕੌਰ ਜੀ ਆਸ਼ਿਸ਼ ਪਾਤਸ਼ਾਹ ਜੀ ਹਸਪਤਾਲ ਵਿੱਚ ਨੇ ਉਹਨਾਂ ਦੀ ਦੇਰ ਰੋਕਤਾ ਵਾਸਤੇ ਅਰਦਾਸ ਬੇਨਤੀ ਕਰਦੇ ਪ੍ਰਵਾਨ ਨੂੰ ਬੇਨਤ ਮਹਾਦਰੋ ਜੀ ਆਪਣੇ ਜਾਣਾ ਪ੍ਰਵਾਨ ਕਰੋ ਸਰਦਾਰ ਬਖਸ਼ਿਸ਼ ਕਰਦੇ ਬੀਬੀ ਰਾਜਵੰਤ ਕੌਰ ਨੂੰ ਤੰਦਰੁਸਤੀ ਬਖਸ਼ੋ ਲੰਮੀ ਆਯੂ ਬਖਸ਼ੋ ਤੁਸੀਂ ਕਿੰਨਾ ਦਸਬਦਾਤਮਕਤਾ ਚਾਟਿਕਲਾ ਕਰੋ ਆਪਣੇ ਸੇਵਕਾਂ ਦੀ ਆਵਾ ਆਕਸ਼ਾ ਰੱਖਿਆ ਬਖਸ਼ੋ ਕਮਾਈਆਂ ਸਫਲ ਕਰੋ ਸ਼ੁਭਕਾਮਨਾ ਪੂਰਨ ਕਰੋ ਗਿਰੀ ਵਿਵਾਜ ਚ ਬੀਬੀ ਰਾਜਵੰਤ ਕੌਰ ਨੂੰ ਚਰਨਾ ਜੋੜਨਾ ਕਰਵਾਉਣ ਦਾ ਪਿਆਰ ਬਖਸ਼ਿਸ਼ ਕਰਕੇ ਸਦਾ ਚਾਟਿਕਲਾ ਕਰੋ ਜੀ ਗੁਰੂ ਗਰੀਬ ਨਿਵਾਜ ਦਿੱਤਾ ਖਾਲਸਾ ਪੰਥ ਸੇਵਕਾਂ ਨੂੰ ਏਕ ਦਾ ਸਵਾਗਤ ਪਿਆਰ ਦੀ ਬਖਸ਼ਿਸ਼ ਕਰਕੇ ਸਤਿਗੁਰੂ ਦਾਸ ਬਖਸ਼ੋ ਚਰਨਾ ਜੋੜ ਕਰਵਾਉਣ ਦਾ ਪਿਆਰ ਬਖਸ਼ਿਸ਼ ਦਿੱਤਾ ਹਰ ਮੈਦਾਨ ਦੀਵਾਨ ਫਤਿਹ ਬਖਸ਼ਿਸ਼ ਵਾਲਦਾ ਕਰੋ ਜੀ ਗਰੀਬ ਨਿਵਾਜ ਦਿੱਤਾ ਜੀ ਉਹ ਦੂਰ ਦਰਾਜ ਬੈਠੀਆਂ ਲਾਈਵ ਕਥਾ ਕੀਰਤਨ ਸਰਵ ਕਰ ਰਹੀਆਂ ਸਾਰੇ ਸੰਗਤ ਹਾਜ਼ਰੀਆਂ ਪ੍ਰਵਾਨ ਕਰੋ ਘੜੀਆਂ ਲਿਖ ਕੇ ਲਾਓ ਰਾਮ ਨੇ ਕਿਰਪਾ ਕੀਤੀ ਸੰਗਤ ਨੂੰ ਬਖਸ਼ੇ ਸੰਗਤ ਆਪ ਚਰਨਾ ਧੰਨਵਾਦ ਕਰਦੇ ਹਾਂ ਸ਼ੁਕਰੀਆ ਅਦਾ ਕਰਦੇ ਹਾਂ ਬੇਅੰਤ ਮਾਇਆ ਆਨਲਾਈਨ ਗੁਰੂ ਘਰ ਨੂੰ ਗੁਰੂ ਗ੍ਰੰਥ ਸੇਵਾ ਸੰਗਤ ਹਰ ਸੰਗਤਾਂ ਮਾਏ ਬੇਟਾ ਕੇ ਚਰਨਾ ਪ੍ਰਵਾਨ ਕਰੋ ਕਮਾਈਆਂ ਸਫਲ ਕਰੋ ਕਾਰਨ ਵਾਧ ਦਿੱਤਾਰ ਸਭ ਸੰਗਤਾਂ ਦੀਆਂ ਸ਼ੁਭਕਾਮਨਾਵਾਂ ਸੰਬੰਧਾਂ ਪੂਰੀਆਂ ਕਰੋ ਜੀ ਦਿੱਤਾ ਮਿਹਨਤ ਕਰਿਆਓ ਸੇਵਾ ਪ੍ਰਵਾਨ ਕਰੋ ਭੁੱਲਾਂ ਚੁੱਕਾ ਮਾਈ ਬਖਸ਼ੋ ਵੇਦੁਰ ਗੁਮਨਾਮੀ ਬਖਸ਼ੇ ਕਵਰੰਤ ਅੱਜ ਦੇ ਸ਼ਾਮ ਦੇ ਕਥਾ ਕੇ ਦੁਆਰਾ ਰਮਤਾ ਵਾਸਤੇ ਆਗਾ ਬਖਸ਼ੋ ਰਹਿੰਦੇ ਘਰ ਸਵਾਰ ਕੇ ਚੈਨਲ ਦੁਆਰਾ ਬਣਾਓ ਸ਼ੁੱਧ ਦੇ ਪਿਤੂ ਸੇਵਾ ਨਿਕਲਵਾ ਤੱਕ ਦਿੱਤਾ ਸਹੀ ਪਿਆਰੇ ਮੇਰੇ ਜਿਹੜੇ ਰਾਮ ਦਾ ਨਾਮ ਜਿੱਤਾ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਪਾਣੀ।
ਵਾਹਿਗੁਰੂ ਜੀ ਕਾ ਖਾਲਸਾ।

ਗੁਣਾ ਕੀਤੇ ਜੋ ਪ੍ਰਭ ਕੋ ਮਿਲ ਪੁੱਛਿਆ ਕੋਜ ਸ਼ਬਦ ਮਹਿਲ ਰਾਜ ਕਰੇਗਾ ਖਾਲਸਾ ਆਗੀ ਰਹੇ ਨਾ ਕੋਈ ਖੁਆਰ ਹੋਏ ਸਾ ਮਿਲੇਗੇ ਬਗੇ ਸ਼ਰਨ ਜੋ ਵਾਹਿਗੁਰੂ ਨਾਮ ਜਹਾਜ ਹੈ ਚੜੇ ਸੋ ਤਰੇ ਪਾ ਜੋ ਸ਼ਰਦਾ ਕਰ

ਵਾਹਿਗੁਰੂ ਸਾਹਿਬ ਜੀ। ਮੈਂ ਨਹੀਂ ਕਿਸ ਹੋ ਨਾਹੀ, ਕਿਸ ਆਹੇ ਨਾ ਮੋਰਾ। ਅਵਸਰ ਲੱਜਾ ਰਾਖ ਲਿਓ ਸਦਨਾ ਜਨ ਤੋਰਾ। ਸੋ ਕਹੋ ਟਲ ਗੁਰ ਸੇਵੀਐ ਅਹਨਿਸ ਸਹਿਜ ਸੁਭਾਏ। ਦਰਸ਼ਨ ਪਰਸਿਐ ਗੁਰੂ ਕੈ ਜਨਮ ਮਰਨ ਦੁਖ ਜਾਏ। ਹੋਵੈ ਸਿਫਤ ਖਸਮ ਦੀ ਨੂਰ ਅਰਸੋਹ ਕੁਰਸੋਹ ਝਟੀਐ। ਤੁਧ ਡਿੱਠੇ ਸੱਚੇ ਪਾਤਸ਼ਾਹ ਮਲ ਜਨਮ।

0: ਕੀ ਫਤਿਹ
1: ਫਤਿਹ
0: ਔਰ ਸਤਿਕਾਰਯੋਗ ਸਾਧ ਸੰਗਤ ਜੀ ਮਾਰੇ ਬਖਸ਼ਿਸ਼ ਹੋਈ ਹੈ ਆਪ ਸੰਗਤ ਨੇ ਵੱਡੀ ਸ਼ਰਧਾ ਪਾਉਣ ਵਾਸਤੇ ਮਾਰੇ ਡਿੱਗੀ ਅਹੁਦੇ ਨਾਲ ਮੰਗਾਉਂਦੇ ਹੋਇਆਂ ਪਿੱਤਰ ਗੁਰਬਾਣੀ ਸੁਖਮਨੀ ਸਾਹਿਬ ਦੇ ਸੰਪੂਰਨ ਪਾਠ ਸਰਵ ਕੀਤੇ ਨੇ ਉਪਰੰਤ ਸੰਧਿਆ ਸਮਾਂ ਜਾਣ ਕੇ ਸੋਦਰ ਰਾਜ ਸਾਹਿਬ ਦੇ ਪਾਠ ਸਰਵ ਕੀਤੇ ਹਨ ਅਰਦਾਸ ਵਿਧਾਰੀਆਂ ਪਰਿਪਰਨ ਬਾਰੇ ਬਖਸ਼ੇ ਪਿੱਤਰ ਗੁਰਨਾਮੇ ਸਰਵ ਕੀਤੇ ਨੇ ਸੋ ਸਾਧ ਸੰਗਤ ਅੱਜ ਦਸ ਪਾਠ ਸਮਾਂ ਗੁਰੂ ਸਾਹਿਬ ਨੇ ਆਪ ਗੁਰੂ ਫਾਤਰ ਬਖਸ਼ਿਸ਼ ਕੀਤਾ ਹੈ ਔਰ ਸਾਧ ਸੰਗਤ ਦੀ ਸ਼ਾਮਾ ਕੀ ਆਰੰਭ ਹੋ ਰਹੇ ਨੇ ਸਭ ਤੋਂ ਪਹਿਲਾਂ ਭਾਈ ਓਂਕਾਰ ਸਿੰਘ ਜੀ ਗੁਰਨਾ ਸਾਹਿਬ ਵਾਲੇ ਆਰਤੀ ਕੀਤੇ ਨਾਸਪੁਰ ਦੁਆਰਾ ਠੀਕ 7 ਵਜੇ ਤੱਕ ਆਪ ਸੰਗਤ ਮਾੜੇ ਚਰਨਾਂ ਜੋੜ ਵਾਸਤੇ ਮਹਾਨ ਪਾਲਾ ਕਰਨਗੇ ਸਾਧ ਸੰਗਤ ਜੀ ਉਸ ਤੋਂ ਬਾਅਦ ਕਥਾ ਹੋਵੇਗੀ ਫਿਰ ਸੁਖਮਨੀ ਸਾਹਿਬ ਦੇ ਪਾਠ ਹੋਣਗੇ ਸਾਰੀ ਸੰਗਤ ਨੂੰ ਬੇਨਤੀ ਹੈ ਕਿ ਹਮੇਸ਼ਾ ਦੀ ਤਰ੍ਹਾਂ ਅੱਜ ਦਾ ਸਾਰਾ ਪ੍ਰੋਗਰਾਮ ਜੋ ਹੈ ਸ਼ਾਮਲ ਕੀ ਕਰਕੇ ਪਾਠ ਸਰਵਣ ਕਰਕੇ ਜ਼ਰੂਰ ਦੀਨ ਦੇਖੜੀ ਸਫਲਾ ਕਰੋ ਆਪ ਸੰਗਤ ਨੂੰ ਪਤਾ ਹੈ ਕਿ ਸਾਹਿਬ ਰਜਨ ਦੇ ਸੱਚੇ ਪਾਤਸ਼ਾਹ ਜੀ ਦੇ ਜਿਨ੍ਹਾਂ ਨੇ ਸਾਡੇ ਵਾਸਤੇ ਇੰਨੀ ਮਹਾਨ ਕੁਰਬਾਨੀ ਕੀਤੀ ਸੀ ਇਸ ਕੁਰਬਾਨੀ ਕੀਤਾ ਸੀ ਉਹਨਾਂ ਨੂੰ ਯਾਦ ਕਰਦੇ ਹੋਏ ਕ੍ਰਿਪਾ ਰਾਜ ਜੀ ਸੁਖਮਨੀ ਸਾਹਿਬ ਸੰਪੂਰਨ ਪਾਠ ਇਸ ਵੇਲੇ ਕਰ ਰਹੇ ਹਾਂ ਸੋ ਸੰਗਤ ਨੂੰ ਬੇਨਤੀ ਹੈ ਜ਼ਰੂਰ ਆਓ ਹਾਜ਼ਰੀ ਭਰੋ ਸਾਰੇ ਮਿਲ ਕੇ ਅਸੀਂ ਪਾਠ ਕਰੀਏ ਅਤੇ ਗੁਰੂ ਰਾਜ ਬਖਸ਼ੀਆਂ ਦਾਤਾਂ ਦਾ ਧੰਨਵਾਦ ਕਰੀਏ ਔਰ ਸਤਸੰਗਤ ਜੀ ਆਪ ਸੰਗਤ ਨੂੰ ਬੇਨਤੀ ਹੈ ਕਿ ਜੋ ਆਪ ਸੰਗਤ ਨੂੰ ਪਤਾ ਹੈ ਕਿ ਨਾਲ ਸਾਲ ਸਭ ਸਾਲ ਦੀਆਂ ਜੋ ਡਬਲ ਬਿਲਡਿੰਗਾਂ ਬਣ ਰਹੀਆਂ ਨੇ ਉਹਨਾਂ ਵਿੱਚ ਬੇਅੰਤ ਖਰਚਾ ਹੋ ਰਿਹਾ ਸੋ ਬੇਅੰਤ ਪਰਿਵਾਰਾਂ ਨੇ ਮਹਾਰਾਜ ਦੇ ਕਿਰਪਾ ਦੁਆਰਾ ਆਪਣੀਆਂ ਕਮਾਈਆਂ ਸਫਲ ਕਰਦੇ ਹੋਏ ਦਸਾਂ ਸਫਲ ਕਰਦੇ ਹੋਏ ਬੇਅੰਤ ਬੇਅੰਤ ਮਾਇਆ ਗੁਰੂ ਸਾਹਿਬ ਨੇ ਚਰਨਾਂ ਦੀ ਭੇਟਾ ਕੀਤੀ ਹੈ ਬਟ ਪਾਗੀ ਹਨ ਸਾਧਸੰਗਤ ਜਿਨ੍ਹਾਂ ਜਿਨ੍ਹਾਂ ਨੇ ਅਜੇ ਤੱਕ ਮਾਇਆ ਸਫਲ ਨਹੀਂ ਕੀਤੀ ਉਹ ਜ਼ਰੂਰ ਉਹਨਾਂ ਨੂੰ ਬੇਨਤੀ ਹੈ ਕਿ ਗੁਰੂ ਘਰ ਤੁਸੀਂ ਵੱਧ ਤੋਂ ਵੱਧ ਜਿੰਨੀ ਤੁਸੀਂ ਕਰ ਸਕਦੇ ਹੋ ਮਾਇਆ ਭੇਟਾ ਕਰਕੇ ਆਪਣੀਆਂ ਕਮਾਈਆਂ ਸਫਲ ਕਰੋ ਅਤੇ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਸਾਧਸੰਗਤ ਜੀ ਆਪ ਸੰਗਤ ਨੂੰ ਬੇਨਤੀ ਹੈ ਕਿ ਜੋ ਲੜੀਵਾਰ ਸਹਿਜ ਪਾਠ ਚੱਲ ਰਹੇ ਨੇ ਇਹਨਾਂ ਭੋਗ ਪੈਣਗੇ 21 ਜੂਨ ਨੂੰ ਸੋ ਸਾਰੀ ਸੰਗਤ ਨੂੰ ਬੇਨਤੀ ਜਿਹੜੇ ਪਾਠ ਕਰ ਰਹੇ ਹੋ ਭਾਈ ਰਜਿੰਦਰ ਸਿੰਘ ਜੀ ਨਾਲ ਸੰਪਰਕ ਕਰਕੇ ਜ਼ਰੂਰ ਆਪਣਾ ਸਾਰਾ ਪ੍ਰੋਗਰਾਮ ਤੁਸੀਂ ਉਹਨਾਂ ਨੂੰ ਦੇ ਸਕਦੇ ਹੋ ਉਹਨਾਂ ਕੋਲ ਲੈ ਸਕਦੇ ਹੋ ਉਹਨਾਂ ਦਾ ਨੰਬਰ ਹੈ 408-7012-4545 ਸੋ ਸਾਧ ਸੰਗਤ ਜੀ ਸੰਗਤ ਨੂੰ ਬੇਨਤੀ ਹੈ ਕਿ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦੇ ਸ੍ਰੀ ਦਿਵਸ ਨੂੰ ਯਾਦ ਕਰਦੇ ਹੋਇਆਂ ਗੁਰੂ ਸਾਹਿਬ ਦੇ ਕਹਿਣਾ ਨੇ ਗੁਰੂ ਗ੍ਰੰਥ ਸਾਹਿਬ ਦੇ ਗੁਰੂ ਗੁਰਦੁਆਰਾ ਸਾਹਿਬ ਦੇ ਟੂਲ ਦੇ ਨਿਸ਼ਾਨ ਸਾਹਿਬ ਦੇ ਚੋੜਾ ਸਾਹਿਬ ਦੀ ਸੇਵਾ ਹੋ ਰਹੀ ਹੈ ਐਤਵਾਰ ਨੂੰ ਸਾਧ ਸੰਗਤ ਜੀ ਆਪ ਸੰਗਤ ਨੂੰ ਬੇਨਤੀ ਹੈ ਕਿ ਨਿਸ਼ਾਨ ਸਾਹਿਬ ਦੇ ਚੋੜਾ ਸਾਹਿਬ ਦੀ ਸੇਵਾ ਹੋ ਰਹੀ ਹੈ ਐਤਵਾਰ ਨੂੰ ਤਕਰੀਬਨ 11:45 ਤੋਂ ਲੈ ਕੇ 12:30 ਤੱਕ ਸੋ ਸਾਰੀ ਸੰਗਤ ਨੂੰ ਬੇਨਤੀ ਹੈ ਕਿ ਆਓ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਦੀਆਂ ਬਖਸ਼ੀਆਂ ਦਾਤਾਂ ਨੂੰ ਯਾਦ ਕਰਦੇ ਹੋਇਆਂ ਚੋੜਾ ਸਾਹਿਬ ਦੀ ਸੇਵਾ ਸਮੇਤ ਸਾਰੀ ਹਾਜ਼ਰੀ ਭਰ ਕੇ ਜੋ ਜੋ ਵੀ ਸਾਡੇ ਕੋਲੋਂ ਅਸੀਂ ਸੇਵਾ ਹੋ ਸਕਦੀ ਅਸੀਂ ਸਾਰੇ ਕਰੀਏ ਸਾਥੀ ਜੀ ਵਾਰ ਵਾਰ ਬੇਨਤੀ ਹੈ ਕਿ ਐਤਵਾਰ 11:45 ਤੋਂ ਲੈ ਕੇ 12:45 ਤੱਕ ਚੋੜਾ ਸਾਹਿਬ ਦੀ ਸੇਵਾ ਹੋਣੀ ਹੈ ਨਿਸ਼ਾਨ ਸਾਹਿਬ ਦੀ ਚੋੜਾ ਸਾਹਿਬ ਦੀ ਇਹ ਸਖਤ ਹਾਜ਼ਰੀਆਂ ਭਰ ਕੇ ਜ਼ਰੂਰ ਆਪਾਂ ਆਪਣੀ ਜੋ ਸੇਵਾ ਕਰ ਸਕਦੇ ਜ਼ਰੂਰ ਕਰੋ ਸਰਦਾਰ ਸਿੰਘ ਜੀ ਭਾਈ ਸਾਹਿਬ ਤਿਆਰ ਨੂੰ ਕੇ ਜਮ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਜੀ ਗਿਆਨ ਧਿਆਨ ਕਿਛ ਕਰਮ ਨ ਜਾਣਾ ਸਾਰ ਨ ਜਾਣਾ ਤੇਰੀ ਸਭ ਤੇ ਵੱਡਾ ਸਤਿਗੁਰ ਨਾਨਕ ਜਿਨ ਕਲ ਰਾਖੀ ਮੇਰੀ ਜੇਤਾ ਜੀਓ ਪਿੰਡ ਸਭ ਤੇਰਾ।

ਦਾਸ ਕਹੇ ਜਨ ਨਾਨਕ ਜਿਹਾ ਤੂੰ ਕਰਾਏ ਤਿਹਾ ਹਉ ਕਰੀ ਵਖਿਆਨ। ਸੂਰਾ ਸੋ ਪਹਿਚਾਨੀ ਹੈ ਜੋ ਲਰੈ ਦੀਨ ਕੇ ਹੇਤ, ਪੁਰਜਾ ਪੁਰਜਾ ਕਟ ਮਰੇ ਕਬੂਨਾ ਛੱਡ ਹੈ ਖੇਤ। ਵਾਹਿਗੁਰੂ ਜੀ ਸਲੋਕ ਮਹਲਾ ਪਹਿਲਾ। ਜੂਠ ਨ ਰਾਗੀ ਜੂਠ ਨ ਵੇਦੀ ਜੂਠ ਨ ਚੰਦ ਸੂਰਜ ਕੀ ਭੇਦੀ। ਜੂਠ ਨ ਰਾਗੀ ਜੂਠ ਨ ਵੇਦੀ

ਜੂਠ ਨਾ ਮੀਂਹ ਵਰਿਆ ਸਭ ਥਾਈ, ਜੂਠ ਨਾ ਧਰਤੀ ਜੂਠ ਨਾ ਪਾਣੀ, ਜੂਠ ਨਾ ਪਾਉਣੇ ਮਾਹੇ ਸਮਾਣੀ, ਨਾਨਕ ਨਿਗੁਰਿਆ ਗੁਣ ਨਾਹੀਂ ਕੋਏ, ਮੋਹ ਫੇਰਿਆ ਮੋਹ ਜੂਠਾ ਹੋਏ। ਮਹੱਲਾ ਪਹਿਲਾ, ਨਾਨਕ ਚੁੜੀਆਂ ਸੁੱਚੀਆਂ ਜੇ ਭਰ ਜਾਣੇ ਕੋਏ, ਸੁਰਤੈ ਚੁਲੀ ਗਿਆਨ ਕੀ ਜੋਗੀ ਕਾ ਜਤ ਹੋਏ, ਬ੍ਰਹਮਣ ਚੁਲੀ ਸੰਤੋਖ ਕੀ ਗਿਰਹੀ ਕਾ ਸਤਦਾਨ, ਰਾਜੇ ਚੁਰੀ ਨਿਆਉ ਕੀ ਪੜਿਆ ਸੱਚ ਧਿਆਨ, ਪਾਣੀ ਚੇਤਨ ਧੁੱਪਹੀ ਮੁਖ ਪੀਤੈ ਤਿਖ ਜਾਏ, ਪਾਣੀ ਪਿਤਾ ਜਗਤ ਕਾ ਫਿਰ ਪਾਣੀ ਸਭ ਖਾਏ ਪੌੜੀ, ਨਾ ਸੁਣੀਏ ਸਭ ਸਿੱਧ ਹੈ ਰਿਧ ਪਿੱਛੇ ਆਵੇ, ਨਾ ਸੁਣਿਆ ਨੌ ਨਿਧ ਮਿਲੇ ਮਨ ਚਿੰਦਿਆ ਪਾਵੇ, ਨਾ ਸੁਣਿਆ ਸੰਤੋਖ ਹੋਏ ਕਵਲਾ ਚਰਨ ਧਿਆਵੇ, ਨਾ ਸੁਣਿਆ ਸਹਿਜ ਉਪਜੈ ਸਹਿਜੇ ਸੁਖ ਪਾਵੇ,

ਪਰਮ ਸਨਮਾਨ ਯੋਗ ਸਾਹਿਬੇ ਕਮਾਲ ਸਤਿਗੁਰੂ ਧੰਨ ਧੰਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਗੋਦੀ ਚ ਸਭਾਏ ਮਾਨ ਗੁਰੂ ਸਵਾਰੀ ਸਾਧ ਸੰਗਤ ਜੀ ਕਰੋ ਰਸਨਾ ਪਵਿੱਤਰ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਾਤਸ਼ਾਹ ਜੀ ਵੱਲੋਂ ਬਖਸ਼ੇ ਹੋਏ ਉਦਮ ਅਤੇ ਬਲ ਦਾ ਸਦਕਾ ਚੰਦ ਪਲ ਗੁਰੂ ਕੀ ਗੋਦੀ ਅੰਦਰ ਸਭਾਏਮਾਨ ਹੋਣ ਦਾ ਸੁਭਾਗ ਮਾਲਕ ਨੇ ਖੁਦ ਬਖਸ਼ਿਸ਼ ਕੀਤਾ ਹੈ, ਰਹਿਮਤ ਹੈ। ਆਪ ਜੀ ਸਿੱਖ ਕੌਮ ਦੇ ਮਹਾਨ ਗੁਰੂ ਕੇ ਕੀਰਤਨੀਆਂ ਪਾਸੋਂ ਗੁਰਬਾਣੀ ਕੀਰਤਨ ਭਾਈ ਓਂਕਾਰ ਜੀ ਹੋਰਾਂ ਪਾਸੋਂ ਸ਼ਰਵਣ ਕਰ ਰਹੇ ਸੋ ਉਪਰੰਤ ਰੋਜ਼ਾਨਾ ਦੀ ਤਰ੍ਹਾਂ ਸਤਿਗੁਰੂ ਜੀ ਦੀ ਲੜੀਵਾਰ ਵਿਚਾਰ ਚਰਚਾ ਤਹਿਤ ਇੱਕ ਸ਼ਬਦ ਨੂੰ ਆਪਾਂ ਵਿਚਾਰਨ ਦਾ ਯਤਨ ਕਰਦੇ ਹਾਂ। ਅੱਜ ਦੇ ਇਸ ਪਾਵਨ ਸ਼ਬਦ ਦਾ ਅੰਗ ਹੈ 1240। ਇਸ ਪਾਵਨ ਸ਼ਬਦ ਦੇ ਵਿੱਚ ਗੁਰਮਤ ਵਿਚਾਰਧਾਰਾ ਨੇ ਸਾਡੇ ਨਿੱਤ ਕਰਮ ਜਿਹੜੇ ਕਰਮ ਕਾਂਡ ਹੈ ਉਹਨਾਂ ਵਿੱਚੋਂ ਝੂਠ ਦੇ ਸੰਬੰਧ 'ਚ ਪਹਿਲਾ ਸਲੋਕ ਉਚਾਰਨ ਕੀਤਾ ਹੈ ਕਿ ਮਨੁੱਖ ਝੂਠਾ ਕਿਵੇਂ ਹੁੰਦਾ ਹੈ ਅਤੇ ਸੁੱਚਾ ਕਿਵੇਂ ਹੋਣਾ ਹੈ। ਇਸ ਸਮੁੱਚੇ ਸ਼ਬਦ 'ਚ ਅਖੀਰ 'ਚ ਜੋ ਸਾਨੂੰ ਨਿਰੰਕਾਰ ਦੇ ਨਾਮ ਨਾਲ ਜੋੜਿਆ, ਕਿਉਂਕਿ ਗੁਰਬਾਣੀ ਦਾ ਹਰ ਸ਼ਬਦ ਸਾਨੂੰ ਸਾਰੇ ਪਾਸਿਓਂ ਘੁਮਾ ਕੇ ਪ੍ਰਮਾਣ ਦੇ ਕੇ ਸਾਨੂੰ ਸਮਝਾਉਣ ਦਾ ਯਤਨ ਕਰਦੇ ਨੇ ਕਿ ਕੇਵਲ ਅਤੇ ਕੇਵਲ ਨਾਮ ਤੋਂ ਬਿਨਾਂ ਇਸ ਮਨੁੱਖਾ ਦੇਹੀ ਦੀ ਗਤੀ ਨਹੀਂ ਹੈ। ਪੰਚਮ ਪਾਤਸ਼ਾਹ ਜੀ ਜਿਨ੍ਹਾਂ ਦਾ ਸ਼ਹੀਦੀ ਪੁਰਬ ਸਿੱਖ ਜਗਤ ਮਨਾ ਰਿਹਾ ਹੈ, ਆਪਾਂ ਵੀ ਕਥਾ ਤੋਂ ਬਾਅਦ ਉਹਨਾਂ ਨੂੰ ਸਮਰਪਿਤ ਹੋ ਕਰਕੇ ਧੁਰਕੀ ਬਾਣੀ ਉਹਨਾਂ ਦੀ ਚਾਰਨ ਕੀਤੀ ਹੋਈ ਸ੍ਰੀ ਸੁਖਮਨੀ ਸਾਹਿਬ ਜੀ ਪਾਠ ਜਪ ਜੀ ਆਪਾਂ ਸੰਗਤੀ ਰੂਪ ਵਿੱਚ ਪਿਛਲੇ ਕੁਝ ਦਿਨਾਂ ਤੋਂ ਪ੍ਰੰਭ ਕੀਤੇ ਨੇ, ਆਪ ਵੀ ਉਹਦੇ ਵਿੱਚ ਹਿੱਸਾ ਲੈਣ ਦਾ ਯਤਨ ਕਰਿਓ। ਕੁਛ ਕਰਦੇ ਨੇ ਮੇਰੇ ਵੀਰ ਅਤੇ ਭੈਣਾਂ ਗੁਰੂ ਕੇ ਰਾਗੀ ਪੜ੍ਹ ਰਹੇ ਸਨ ਕਲਯੁਗ ਜਹਾਜ ਅਰਜਨ ਗੁਰੂ। ਜੇ ਕਲਯੁਗ ਨੂੰ ਤਰਨਾ ਸੀ ਤੇ ਉਹਦੇ ਵਿੱਚ ਇੱਕ ਜਹਾਜ਼ ਨਿਰੰਕਾਰ ਵੱਲੋਂ ਚੇਚੇ ਤੌਰ ਤੇ ਭੇਜਿਆ ਗਿਆ, ਜਿਸ ਦੇ ਹੁਕਮ ਵਿੱਚ ਚੱਲ ਕੇ ਜਿਹਦੇ ਪਾਵਨ ਬਚਨਾਂ ਨੂੰ ਮੰਨ ਕੇ ਤੇ ਇਹ ਸੰਸਾਰ ਸਾਗਰ ਨੂੰ ਤਰਿਆ ਜਾ ਸਕਦਾ, ਵਿਕਾਰਾਂ ਦੇ ਸਾਗਰ ਨੂੰ ਤਰਿਆ ਜਾ ਸਕਦਾ। ਤੇ ਗੁਰੂ ਅਰਜਨ ਦੇਵ ਮਹਾਰਾਜ ਦੇ ਪਾਵਨ ਬਚਨ ਨੇ ਉਹਦੇ ਰਹਿਮਤ ਕਰਦੇ ਨੇ ਆਪਣੇ ਸਿੱਖ ਤੇ। ਜਦੋਂ ਦਿਆਲੂ ਹੁੰਦੇ ਨੇ ਨਾ ਉਹਨੂੰ ਨਾਮ ਦੀ ਦਾਤ ਬਖਸ਼ ਦਿੰਦੇ ਨੇ ਤੇ ਉਹਨੂੰ ਵੀ ਜਹਾਜ਼ ਬਣਾ ਦਿੰਦੇ ਨੇ। ਭਾਈ ਮੰਝ ਨੇ ਗੁਰੂ ਪਾਤਸ਼ਾਹ ਦੇ ਪਾਵਨ ਹੁਕਮਾਂ ਮੁਤਾਬਕ ਸਭ ਛੱਡ ਦਿੱਤਾ, ਸਖੀ ਸਰਵਰ ਦੀ ਪੂਜਾ ਛੱਡਤੀ, ਜਗ੍ਹਾ ਘਰ ਵਿੱਚੋਂ ਢਾਹ ਦਿੱਤੀ, ਗੁਰੂ ਕੇ ਪੱਲੇ ਲੱਗ ਗਿਆ। ਸੱਚੇ ਪਾਤਸ਼ਾਹ ਰਹਿਮਤ ਕੀਤੀ, ਕਹਿਣ ਲੱਗੇ ਮੰਝ ਪਿਆਰਾ ਗੁਰੂ ਕੋ ਗੁਰੂ ਮੰਝ ਪਿਆਰਾ, ਮੰਝ ਗੁਰੂ ਕਾ ਬੋਹਿਥਾ ਜਗ ਲੰਘਣ ਵਾਲਾ। ਗੁਰੂ ਕੇ ਸਿੱਖ ਨੂੰ ਵੀ ਸੱਚੇ ਪਾਤਸ਼ਾਹ ਕਹਿੰਦੇ ਗੁਰੂ ਕਾ ਸਿੱਖ ਵੀ ਜੇ ਪਾਵਨ ਬਚਨਾਂ ਤੇ ਆਪਣਾ ਯਕੀਨ ਲੈ ਆਵੇ ਉਹ ਵੀ ਸੰਸਾਰ ਸਾਗਰ ਤੋਂ ਤਰਨ ਵਾਲਾ ਜਹਾਜ਼ ਬਣ ਜਾਂਦਾ ਹੈ। ਤੇ ਗੁਰੂ ਰੂਪੀ ਜਹਾਜ਼ ਵਿੱਚ ਬਹਿੰਦਾ ਕੌਣ ਹੈ? ਸਤਿਗੁਰ ਦਾ ਪਾਵਨ ਵਚਨ ਹੈ, ਸਤਿਗੁਰ ਕੇ ਭਾਣੇ ਜੋ ਚੱਲੇ ਵਿੱਚ ਬੋਹਿਤ ਬੈਠਾ ਹੈ। ਕਹਿਣ ਲੱਗੇ ਸਮਝ ਲਓ ਜਿਹੜਾ ਗੁਰੂ ਕੇ ਭਾਣੇ 'ਚ ਤੁਰਨ ਲੱਗ ਪਿਆ ਨਾ ਉਹ ਇਹ ਸਮਝੇ ਕਿ ਮੈਂ ਬੋਹਿਤ ਵਿੱਚ ਬੈਠ ਗਿਆ ਜਿਹਨੇ ਮੈਨੂੰ ਕਲਯੁਗ ਤੋਂ ਪਾਰ ਕਰ ਦੇਣਾ। ਬਸ ਕਿੱਡੀ ਪਿਆਰੀ ਯੁਕਤੀ, ਸ਼ਹਿਨਸ਼ਾਹ ਨੇ ਆਪਣਾ ਸਭ ਕੁਝ ਵਾਰ ਕੇ ਤਨ ਮਨ ਤੱਤੀਆਂ ਤਵੀਆਂ ਤੇ ਤਸੀਹੇ ਝੱਲ ਲਏ, ਲੇਕਿਨ ਸਾਨੂੰ ਇੱਕ ਐਸਾ ਜਹਾਜ਼ ਬਾਣੀ ਦਾ ਬਖਸ਼ ਦਿੱਤਾ ਹੈ ਕਿ ਜਿਹੜਾ ਇਹਦੇ ਅਨੁਸਾਰੀ ਹੋ ਜਾਂਦਾ ਹੈ, ਜਿਹੜੇ ਇਹਦੇ ਬਚਨ ਮੰਨ ਲੈਂਦਾ ਹੈ ਉਹ ਸੰਸਾਰ ਸਾਗਰ ਤਰ ਜਾਂਦਾ ਹੈ। ਸਮੇਂ ਦੀ ਹਕੂਮਤ ਨੇ, ਵਿਰੋਧੀਆਂ ਨੇ ਯਤਨ ਕੀਤਾ ਸੀ ਵੀ ਸ਼ਾਇਦ
ਗੁਰੂ ਅਰਜਨ ਦੇਵ ਮਹਾਰਾਜ ਨੂੰ ਸ਼ਹੀਦ ਕੀਤਿਆਂ ਇਹ ਜਿਹੜਾ ਸਿਲਸਿਲਾ ਪ੍ਰੰਭ ਕੀਤਾ ਗਿਆ ਗੁਰੂ ਸਾਹਿਬਾਨ ਵਾਲਾ ਇਹ ਖਤਮ ਹੋ ਜਾਏਗਾ। ਲੇਕਿਨ ਉਹ ਭੁੱਲ ਗਏ ਕਿ ਗੁਰਮਤ ਵਿਚਾਰਧਾਰਾ ਦੇ ਵਿੱਚ ਸਰੀਰ ਗੁਰੂ ਨਹੀਂ ਹੈ ਤੇ ਸ਼ਬਦ ਗੁਰੂ ਦੀ ਬਾਤ ਹੈ ਤੇ ਸ਼ਬਦ ਨੂੰ ਕੌਣ ਸ਼ਹੀਦ ਕਰ ਸਕਦਾ, ਕੌਣ ਮਾਰ ਸਕਦਾ, ਕੌਣ ਡਰਾ ਸਕਦਾ, ਸ਼ਬਦ ਦੇ ਚੰਨ ਨੂੰ ਕੌਣ ਬੁਝਾ ਸਕਦਾ। ਅੱਜ ਵੀ ਬੜੇ ਯਤਨ ਕਰਦੇ ਨੇ ਬੇਅਦਬੀਆਂ ਕਰਨ ਦਾ, ਪਰ ਸੱਚੇ ਪਾਤਸ਼ਾਹ ਦਾ ਪਾਵਨ ਚਾਨਣ ਜਿਹੜਾ ਹੈ ਉਹ ਮਨੁੱਖਤਾ ਨੂੰ ਗਿਆਨ ਵੰਡਦਾ ਹੈ, ਵੰਡਦਾ ਰਹੇਗਾ। ਇਹ ਸਤਿਗੁਰੂ ਸੱਚੇ ਪਾਤਸ਼ਾਹ ਦੀ ਰਹਿਮਤ। ਸ਼ਹਿਨਸ਼ਾਹ ਗੁਰੂ ਅਰਜਨ ਦੇਵ ਮਹਾਰਾਜ ਜੀ ਬੜਾ ਸੁਖੈਨ ਢੰਗ ਤਰੀਕਾ ਸਾਨੂੰ ਦੱਸਦੇ ਨੇ ਸੰਸਾਰ ਸਾਗਰ ਧਰਨ ਦਾ। ਭਾਈ ਪੁਰੀਆ ਜੀ ਅਤੇ ਭਾਈ ਝੂੜ ਜੀ, ਇਹ ਬੜਾ ਨਾ ਪਿਆਰਾ ਜਿਹਾ ਵਿਸ਼ਾ ਹੈ। ਭਾਈ ਪ੍ਰਿੰਸੀਪਲ ਸਤਬੀਰ ਸਿੰਘ ਹੋਰਾਂ ਬੜਾ ਪਿਆਰਾ ਸਾਰਾ ਹੀ ਸਾਡੇ ਪੁਰਾਤਨ ਗ੍ਰੰਥਾਂ ਸਾਰੇ ਗੁਰਸਿੱਖਾਂ ਦਾ ਗੁਰੂ ਘਰ ਵਿੱਚ ਆਉਣਾ ਗੁਰਪ੍ਰਾ ਸੂਰਜ ਗ੍ਰੰਥ ਵਿੱਚ ਬੜੇ ਵਾਕਿਆ ਨੇ। ਜਦੋਂ ਗੁਰੂ ਘਰ ਵਿੱਚ ਸਿੱਖ ਆਉਂਦਾ ਹੈ ਨਾ ਅਤੇ ਉਹ ਆਪਣੇ ਮਨ ਦੀ ਭਾਵਨਾ ਗੁਰੂ ਅੱਗੇ ਯਾਰ ਕਰਦਾ ਹੈ, ਜੋ ਲੈਣ ਵਾਸਤੇ ਆਇਆ, ਜੋ ਪ੍ਰਾਪਤ ਕਰਨ ਲਈ ਆਇਆ, ਜੋ ਆਪਣੇ ਅੰਦਰ ਦੀ ਬਾਤ ਹੈ ਉਹ ਗੁਰੂ ਅੱਗੇ ਰੱਖ ਦਿੰਦਾ ਹੈ। ਅਤੇ ਗੁਰੂ ਹਰ ਸਿੱਖ ਦੀ ਅੰਦਰ ਦੀ ਬਾਤ ਸੁਣ ਕੇ ਅਤੇ ਉਹਦਾ ਹੱਲ ਦੱਸਦੇ ਨੇ। ਹੁਣ ਸਵਾਲ ਉਹ ਜਦੋਂ ਵੇਖਾਂਗੇ ਨਾ ਕਿਹੜੇ ਸਿੱਖ ਨੇ ਕੀ ਕਿਹਾ, ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਗੁਰੂ ਅੰਗਦ ਦੇਵ ਨੂੰ ਕਿਹੜੇ ਕਿਹੜੇ ਸਿੱਖ ਆ ਕੇ ਮਿਲੇ, ਉਹਨਾਂ ਕੀ ਪੁੱਛਿਆ, ਬੜਾ ਪਿਆਰਾ ਵਿਸ਼ਾ ਹੈ। ਮੈਂ ਆਪਣਾ ਗੁਰਪੂਛ ਦੇਖਿਆ ਵਾਲੀ ਬਾਤ, ਅਸੀਂ ਗੁਰੂ ਨੂੰ ਪੁੱਛ ਕੇ ਦੇਖੀਏ, ਗੁਰੂ ਦੇ ਆਖੇ ਲੱਗੀਏ, ਪੁੱਛਣ ਦਾ ਮਤਲਬ ਤਾਂ ਹੀ ਹੈ ਜੇ ਉਹਦੇ ਆਖੇ ਲੱਗਣਾ। ਅਤੇ ਭਾਈ ਪੁਰੀਆ ਅਤੇ ਭਾਈ ਚੂੜ ਜੀ ਮੰਨੇ ਪਰਮੰਨੇ ਇਲਾਕੇ ਦੇ ਚੌਧਰੀ ਅਤੇ ਗੁਰੂ ਪਾਤਸ਼ਾਹ ਦੀ ਹਜ਼ੂਰੀ 'ਚ ਆਏ ਅਤੇ ਕਹਿਣ ਲੱਗੇ, ਸਤਿਗੁਰ ਸੱਚੇ ਪਾਤਸ਼ਾਹ ਮਹਾਰਾਜ ਜੀ, ਭਾਈ ਤੁਸੀਂ ਕਹਿੰਦੇ ਹੋ ਸੱਚ ਬੋਲਣਾ ਚਾਹੀਦਾ, ਸੱਚ ਦਾ ਵਪਾਰ ਕਰਨਾ ਚਾਹੀਦਾ, ਝੂਠ ਨਹੀਂ ਬੋਲਣਾ ਚਾਹੀਦਾ, ਪਰ ਅਸੀਂ ਸੰਸਾਰੀ ਹਾਂ, ਮਾਲਕਾ ਝੂਠ ਹੀ ਸਾਡਾ ਧੰਦਾ, ਝੂਠ ਬਿਨਾਂ ਸਾਡਾ ਗੁਜ਼ਾਰਾ ਨਹੀਂ। ਬੜੀ ਸੱਚੀ ਗੱਲ ਕਹੀ, ਕਿਉਂਕਿ ਗੁਰੂ ਅੱਗੇ ਸੱਚੀ ਗੱਲ ਕਹਿ ਦੇਣੀ ਚਾਹੀਦੀ ਹੈ। ਗੁਰੂ ਜਾਣਦਾ ਤਾਂ ਹੈ ਅਤੇ ਕਿੰਨਾ ਚੰਗਾ ਹੋਵੇ ਅਸੀਂ ਆਪਣੇ ਗੱਲਾਂ ਆਪ ਗੁਰੂ ਕੀ ਹਜ਼ੂਰੀ ਸਵੀਕਾਰ ਕਰ ਲਈਏ। ਉਹ ਗੱਲ ਵੱਖਰੀ, ਕਈ ਵਾਰੀ ਅਸੀਂ ਹਜ਼ੂਰੀ 'ਚ ਤਖ਼ਤ ਦੇ ਸਾਹਮਣੇ ਆਪਣੇ ਸਾਰੇ ਗੁਨਾਹ ਕਬੂਲ ਕਰ ਲੈਂਦੇ ਹਾਂ ਅਤੇ ਥੋੜ੍ਹੇ ਦਿਨਾਂ ਬਾਅਦ ਫਿਰ ਮੁੱਕਰ ਜਾਂਦੇ, ਸਾਡੇ ਸਨਮੁੱਖ ਹੀ ਸਾਰਾ ਕੁਛ। ਗੁਰਸਿੱਖਾਂ ਨੇ ਆਪਣਾ ਸਵਾਲ ਸੱਚੇ ਪਾਤਸ਼ਾਹ ਦੀ ਪਾਵਨ ਹਜ਼ੂਰੀ 'ਚ ਹਾਜ਼ਰ ਕਹਿ ਦਿੱਤਾ, ਸ਼ਹਿਨਸ਼ਾਹ ਤੁਸੀਂ ਸੱਚ ਦੀ ਗੱਲ ਕਰਦੇ ਹੋ, ਸੱਚ ਨਾਲ ਜੋੜਦੇ ਹੋ, ਸਾਡਾ ਕਾਰੋਬਾਰ ਜਿਹੜਾ ਸੱਚ ਝੂਠ ਛੱਡਣਾ ਹੈ ਔਖਾ, ਅਸੀਂ ਪਿੰਡ ਦੇ ਚੌਧਰੀ ਹਾਂ, ਕੋਈ ਯੁਗਤੀ ਹੈ? ਵੇਖੋ ਅਗਲਾ ਸਵਾਲ, ਵੀ ਸਾਡਾ ਝੂਠ ਜਿਹੜਾ ਉਹ ਖਤਮ ਹੋ ਜਾਏ। ਅਤੇ ਗੁਰੂ ਦਾ ਮਤਲਬ ਗੁਰ ਦੇਣਾ, ਯੁਗਤੀ ਦੇਣੀ, ਗੁਰ ਅਤੇ ਗੁਰੂ ਅਤੇ ਯੁਗਤੀ ਕੋਈ ਬਾਤ ਹੈ? ਸ਼ਹਿਨਸ਼ਾਹ ਮੁਸਕਰਾਏ, ਖੁਸ਼ ਹੋਏ, ਸਿੱਖ ਨੇ ਅੰਦਰ ਦੀ ਗੱਲ ਕਹਿ ਦਿੱਤੀ। ਹੁਣ ਇਹਦੇ ਸਾਹਮਣੇ ਗੱਲ ਨਹੀਂ ਕਰਨੀ, ਗੁਰੂ ਨਾਲ ਆਪਣੇ ਪਿਤਾ ਨਾਲ ਬਾਤ ਨਹੀਂ ਕਰਨੀ, ਤੇ ਕਰਨੀ ਕਿਹਦੇ ਨਾਲ? ਦੁੱਖ ਸੁੱਖ ਇਹਦੇ ਨਾਲ ਹੀ ਹੈ ਨਾ, ਮੇਰਾ ਦੁੱਖ ਸੁੱਖ ਤੋਂ ਤੁਸੀਂ ਪਾਸ। ਤੇ ਗੁਰੂ ਪਾਤਸ਼ਾਹ ਮੁਸਕਰਾਏ, ਕਹਿਣ ਲੱਗੇ, ਸਿੱਖੋ ਹੈ ਯੁਗਤੀ ਕਿਉਂ ਨਹੀਂ ਹੈ? ਔਰ ਉਹ ਯੁਗਤੀ ਜੇ ਆਪਾਂ ਵਿਚਾਰ ਲਈਏ ਤੇ ਕਿਤੇ ਸਮਝ ਲਈਏ, ਆਪਾਂ ਜਿੰਨੇ ਕੁ ਬੈਠੇ ਹਾਂ, ਜਿੰਨੇ ਗੁਰੂ ਕੀ ਹਜ਼ੂਰੀ ਚਾਹੁੰਦੇ ਹਾਂ, ਤੇ ਸਾਡਾ ਗੁਰਪੁਰਬ ਮਨਾਇਆ ਸਫਲਾ ਹੋ ਜਾਣਾ ਜੀ। ਬੜਾ ਸਿਖਾਇਨ ਜਿਹਾ ਮਾਰਗ ਦੱਸਦੇ ਨੇ, ਬੜਾ ਸਿਖਾਇਨ। ਕਹਿਣ ਲੱਗੇ ਇੱਦਾਂ ਕਰੋ, ਫਿਰ ਝੂਠ ਨਹੀਂ ਛੱਡਿਆ ਜਾਂਦਾ ਨਾ। ਇੱਕ ਕੰਮ ਕਰੋ ਵੀ ਤੁਸੀਂ ਆਪਣੇ ਨਗਰ 'ਚ ਨਾ ਇੱਕ ਧਰਮਸ਼ਾਲਾ ਕਾਇਮ ਕਰੋ, ਮਾਇਆ ਤੁਹਾਡੇ ਕੋਲ ਮਾਲਕ ਨੇ ਬਖਸ਼ੀ ਹੋਈ ਆ, ਸਤ ਬਚਨ ਜੀ। ਕਹਿਣ ਲੱਗੇ ਉੱਥੇ ਪੋਥੀ ਪਰਮੇਸ਼ਰ ਦਾ ਪ੍ਰਕਾਸ਼ ਕਰੋ, ਸਤ ਬਚਨ ਜੀ। ਤੇ ਇੱਕ ਕੰਮ ਹੋਰ ਕਰਿਓ ਵੀ ਉਹ ਸਵੇਰੇ ਸ਼ਾਮ ਹਾਜ਼ਰੀ ਭਰ, ਜਿੰਨਾ ਕੁ ਵਕਤ ਮਿਲੇ ਧੰਦਿਆਂ 'ਚੋਂ, ਸਵੇਰੇ ਸ਼ਾਮ ਗੁਰੂ ਕੀ ਹਜ਼ੂਰੀ ਜਦੋਂ ਟਾਈਮ ਮਿਲੇ ਤੇ ਪੋਥੀ ਦੀ ਹਜ਼ੂਰ ਜਾ ਕੇ ਬੈਠ ਜਾਣਾ ਹੈ ਤੇ ਕਿਸੇ ਸਿਆਣੇ ਵਿਅਕਤੀ ਕੋਲੋਂ, ਸੰਗਤ ਕੋਲੋਂ ਸ਼ਬਦ ਕੀਰਤਨ ਸਰਵਣ ਕਰਨਾ ਤੇ ਸ਼ਬਦ ਦੀ ਵਿਆਖਿਆ ਕਥਾ ਵਿਚਾਰ ਸਰਵਣ ਕਰਨੀ ਹੈ। ਇਹ ਨੇਮ ਨਾਲ ਕਰਿਆ ਜੀ, ਜਦੋਂ ਟਾਈਮ ਲੱਗੇ, ਕਿਉਂ ਗ੍ਰਿਸ਼ਤੀ ਬੰਦਾ ਕਿਸੇ ਦਿਨ ਨਹੀਂ ਵੀ ਲੱਗਦਾ ਟਾਈਮ।
ਇਹ ਤੁਸੀਂ ਆਪਣਾ ਨੇਮ ਬਣਾਉਣ ਦਾ ਯਤਨ ਕਰੋ ਤੇ ਇੱਕ ਕੰਮ ਹੋਰ ਕਰਿਓ ਕਿ ਪੋਥੀ ਸੁਣਿਓ, ਸ਼ਬਦ ਧਿਆਨ ਦੇ ਨਾਲ ਇਕਾਗਰਤਾ ਦੇ ਮਨ ਨੂੰ ਹਾਜ਼ਰ ਕਰਕੇ ਸੁਣ ਲਿਓ। ਸੰਸਾਰ ਦੇ ਕੰਮ ਜਿਵੇਂ ਕਰਦੇ ਕਰੀ ਜਾਓ ਤੇ ਇਹਦੇ ਨਾਲ ਇੱਕ ਹੋਰ ਕਰਮ ਕਰਿਓ ਵੀ ਰਾਤ ਨੂੰ ਜਦੋਂ ਆਪਣੇ ਬਿਸਤਰੇ ਤੇ ਬਹਿੰਦੇ ਹੋ ਨਾ, ਸਾਰੇ ਦਿਨ ਦਾ ਕੰਮ ਧੰਦਾ ਕੀਤਾ, ਚੌਧਰ ਕੀਤੀ, ਲੋਕਾਂ ਨੂੰ ਮਿਲੇ, ਲੋਕਾਂ ਦੇ ਫੈਸਲੇ ਕੀਤੇ, ਕੰਮ ਕਾਜ ਵੇਖਿਆ, ਜੋ ਵੀ ਕਰਦੇ ਸੰਸਾਰੀ ਲੋਕ ਅਸੀਂ, ਕਹਿੰਦੇ ਰਾਤ ਨੂੰ ਨਾ ਇੱਕ ਕਾਗਜ਼ ਤੇ ਲਿਖ ਲੈਣਾ ਵੀ ਅੱਜ ਮੈਂ ਕਿੰਨੀ ਕੁ ਵਾਰੀ ਝੂਠ ਬੋਲਿਆ ਤੇ ਕਿੰਨਾ ਕੁ ਮੈਂ ਸੱਚ ਬੋਲਿਆ। ਇਹ ਲਿਖਿਆ ਜੀ ਇਮਾਨਦਾਰੀ ਨਾਲ ਲਿਖ ਲਿਓ। ਕਹਿੰਦੇ ਰੋਜ਼ ਸ਼ਾਮ ਨੂੰ ਅਸੀਂ ਜਿਹੜੇ ਸੋਲੇ ਦਾ ਪਾਠ ਕਰਦੇ ਤਾਂ ਮਕਸਦ ਇਹੀ ਹੈ ਵੀ ਚੰਦ ਪਲ ਸੌਣ ਲੱਗਿਆਂ ਇੱਕ ਵਾਰ ਆਪਣੇ ਗਰਵਾਨ ਮੈਂ ਸਿਰ ਸਰ ਨੀਵਾਂ ਕਰਕੇ ਵੇਖ ਲਈਏ ਵੀ ਮੈਂ ਅੱਜ ਕਿੰਨੇ ਕੁ ਗੁਨਾਹ ਕੀਤੇ ਨੇ, ਮੈਂ ਕਿੰਨੇ ਕੁ ਚੰਗੇ ਕਰਮ ਕੀਤੇ, ਅੱਜ ਕਿੰਨੇ ਕੁ ਮਾੜੇ ਕੀਤੇ। ਕਹਿਣ ਲੱਗੇ ਲਿਖ ਲਿਓ ਕਾਗਜ਼ ਤੇ ਮਹੀਨੇ ਬਾਅਦ ਤੁਸੀਂ ਇੱਥੇ ਆ ਜਾਓ ਮੇਰੇ ਕੋਲ ਤੇ ਉਹ ਕਾਗਜ਼ ਨਾਲ ਲੈ ਆਇਓ। ਹਾਂ ਸੱਚੇ ਸੀ ਤੇ ਆਣ ਕੇ ਸੱਚੇ ਪਾਤਸ਼ਾਹ ਦੀ ਪਾਵਨ ਹਜ਼ੂਰੀ ਚ ਉਹ ਕਾਗਜ਼ ਪੇਸ਼ ਕਰਤਾ, ਪੜ੍ਹ ਕੇ ਸੁਣਾਤਾ, ਸੰਗਤ ਬੈਠੀ ਹੈ ਤੇ ਕੂੜ ਝੂਠ ਜ਼ਿਆਦਾ ਤੇ ਸੱਚ ਕਿਤੇ ਕਿਤੇ ਕਿਤੇ ਕਿਤੇ ਸੱਚ ਵੀ ਵਿੱਚ ਹੋਵੇ ਵੀ ਅੱਜ ਸੱਚ ਦਾ ਆਹ ਕੰਮ ਕੀਤਾ ਸੀ, ਇੱਥੇ ਮੈਂ ਸੱਚ ਬੋਲਿਆ ਸੀ, ਜਿੱਥੇ ਝੂਠ ਬੋਲਿਆ ਵੀ ਸੱਚ ਲੈ ਕੇ ਸਾਡੇ ਵਰਗਾ ਹੁੰਦਾ ਤੇ ਅਸੀਂ ਸਭ ਕੁਝ ਸੱਚ ਲਿਖ ਕੇ ਚੱਲ ਜਾਣਾ ਸੀ ਵੀ ਅਸੀਂ ਤੇ ਸੱਚ ਹੀ ਕਰਦੇ ਹਾਂ। ਗੁਰੂ ਕੋਲ ਸੱਚੇ ਆਉਣ ਲਈ ਆਉਂਦੇ ਨਾ ਸੱਚੇ ਪਾਤਸ਼ਾਹ, ਕਿਰਪਾ ਤੇਰੀ। ਹੁਣ ਜਦੋਂ ਉੱਥੇ ਜਾ ਕੇ ਪੜ੍ਹਿਆ ਗਿਆ ਸੰਗਤ ਵਿੱਚ ਤੇ ਸੱਚੇ ਪਾਤਸ਼ਾਹ ਨੇ ਸ਼ਾਬਾਸ਼ ਦਿੱਤੀ, ਵਾਹ ਭਾਈ ਬਹੁਤ ਸੋਹਣਾ, ਸ਼ਾਬਾਸ਼ ਲੱਗੇ ਰਹੋ। ਮਹੀਨੇ ਬਾਅਦ ਫਿਰ ਆਇਓ। ਹੁਣ ਸ਼ਬਦ ਦਾ ਥੋੜ੍ਹਾ ਥੋੜ੍ਹਾ ਅਸਰ ਹੋਣ ਲੱਗਾ, ਦੂਜੇ ਮਹੀਨੇ ਗਏ ਤੇ ਪਹਿਲੇ ਮਹੀਨੇ ਨਾਲੋਂ ਥੋੜ੍ਹੇ ਜਿਹੇ ਜਿਹੜੇ ਨੇ ਝੂਠ ਘਟਿਆ ਤੇ ਸੱਚ ਵਧਿਆ। ਜਦੋਂ ਸੰਗਤ ਵਿੱਚ ਜਾ ਕੇ ਪੜ੍ਹਦੇ ਨੇ ਨਾ ਤੇ ਉਦੋਂ ਸ਼ਰਮਿੰਦਗੀ ਮਹਿਸੂਸ ਹੁੰਦੀ ਹੈ, ਪਰ ਸੱਚ ਲਿਖ ਕੇ ਲੈ ਕੇ ਆਉਂਦੇ ਰਹੇ ਤੇ ਇਸ ਡਰ ਤੋਂ ਵੀ ਗੁਰੂ ਕੀ ਹਜ਼ੂਰੀ ਚ ਲੋਕ ਸੁਣਦੇ ਨੇ। ਹੁਣ ਉਦਾਂ ਤਾਂ ਅਸੀਂ ਚੰਗੇ ਭਲੇ ਬੀਬੇ ਸਿੱਖ ਬਣ ਕੇ ਆ ਜਾਈਦਾ, ਗੁਰੂ ਕੀ ਹਜ਼ੂਰੀ ਤੋਂ ਉਸੇ ਤਰ੍ਹਾਂ ਹੀ ਮੁੜ ਜਾਈਦਾ ਹੈ। ਜਦੋਂ ਆਪਣੇ ਗੁਨਾਹ ਕਬੂਲਣ ਲੱਗ ਪਈਏ, ਆਪਣੇ ਲੋਕ ਗੁਨਾਹ ਦੱਸਣ ਲੱਗ ਪਈ ਵੀ ਇੰਨਾ ਕੁ ਮਹੀਨੇ ਚ ਮੈਂ ਝੂਠ ਬੋਲਿਆ, ਇੰਨਾ ਕੁ ਮੈਂ ਸੱਚ ਬੋਲਿਆ, ਫਿਰ ਹੋ ਸਕਦਾ ਅੰਦਰ ਕੋਈ ਤਬਦੀਲੀ ਆਵੇ, ਕੋਈ ਅੰਦਰ ਲਾਂਤ ਪਵੇ, ਅੰਦਰ ਜਾਗਰੂਕਤਾ ਆ ਜਾਏ। ਕਹਿੰਦੇ ਇਸ ਤਰ੍ਹਾਂ ਸਹੀਜੇ ਸਹੀਜੇ ਹਰ ਮਹੀਨੇ ਆਉਣਾ, ਸ਼ਬਦ ਦੀ ਕਥਾ ਵੀ ਸੁਣਨੀ, ਜਿੰਨਾ ਕੁ ਬਾਣੀ ਪੜੇਗੀ ਬਾਣੀ ਵੀ ਪੜ੍ਹਨੀ ਹੈ ਤੇ ਸਹੀਜੇ ਸਹੀਜੇ ਉਹ ਪਾਪ ਕਰਮ ਜਿਹੜੇ ਘਟਦੇ ਗਏ, ਝੂਠ ਘਟਦਾ ਗਿਆ, ਸੱਚ ਵੱਧਦਾ ਗਿਆ ਤੇ ਗੁਰੂ ਸਾਹਿਬ ਹਰ ਵਾਰੀ ਸ਼ਾਬਾਸ਼ ਦੇ ਦੇਣ, ਠੀਕ ਹੈ ਲੱਗੇ ਰਹੋ, ਤੁਰੇ ਹੋ ਤੁਸੀਂ ਠੀਕ ਮਾਰਗ ਤੇ ਚੱਲ ਰਹੇ ਹੋ। ਕਦੀ ਆਪਣੇ ਆਪ ਨੂੰ ਵੇਖਿਆ ਅਸੀਂ ਸ਼ੀਰ ਮਾਰਗ ਤੇ ਤੁਰੇ ਹਾਂ ਕਿ ਨਹੀਂ ਤੁਰੇ? ਕਹਿਣ ਲੱਗੇ ਜਦੋਂ 6 ਮਹੀਨਿਆਂ ਬਾਅਦ ਪੇਪਰ ਲੈ ਕੇ ਆਏ ਨਾ, ਉਹਦੇ ਵਿੱਚ ਕੇਵਲ ਸੱਚ ਰਹਿ ਗਿਆ, ਝੂਠ ਖਤਮ ਹੋ ਗਿਆ, ਝੂਠ ਗਲੋਂ ਲੈ ਗਿਆ, ਕੰਮ ਵੀ ਸੰਸਾਰ ਦਾ ਚੱਲਦਾ ਰਿਹਾ, ਚੌਧਰ ਵੀ ਉਸ ਤਰ੍ਹਾਂ ਬਣੀ ਰਹਿ ਗਈ। ਜਿਹੜੇ ਕਹਿੰਦੇ ਸਾਡਾ ਝੂਠ ਬਿਨਾਂ ਸਰਦਾ ਨਹੀਂ, ਅਸੀਂ ਬਹੁਤੇ ਬੰਨੀ ਬੈਠੇ ਵੀ ਝੂਠ ਨਾ ਬੋਲਿਆ ਖੁਰੇ ਗੁਜ਼ਾਰਾ ਹੋਣਾ ਕਿ ਨਹੀਂ ਹੋਣਾ। ਨਹੀਂ ਭਾਈ, ਜੇ ਜੁਗਤੀ ਵਰਤ ਲਈਏ ਨਾ, ਸੱਚੇ ਪਾਤਸ਼ਾਹ ਦੇ ਸ਼ਬਦ ਸੁਣੀਏ, ਕਥਾ ਸੁਣੀਏ, ਕੀਰਤਨ ਸੁਣੀਏ, ਪਾਠ ਕਰੀਏ ਤੇ ਆਪਣੇ ਵਿੱਚੋਂ ਥੋੜੇ ਥੋੜੇ ਕਰਕੇ ਸੱਚ ਵਾਲੇ ਪਾਸੇ ਨੂੰ ਤੁਰਨਾ ਸ਼ੁਰੂ ਕਰੀਏ, ਬਹੁਤਾ ਸਮਾਂ ਨਹੀਂ ਜੇ ਲੱਗਦਾ। ਹਾਂ, ਜੇ ਲੈ ਕੇ ਕੁਝ ਨਹੀਂ ਜਾਣਾ, ਕਈ ਵਿਅਕਤੀ ਵੇਖੇ ਨੇ 60 ਹੋ ਗਏ ਨੇ, ਉਹ ਕਹਿਣ ਲੱਗਾ ਮੈਂ ਬੜੇ ਕਥਾਕਾਰ ਸੁਣ ਲਏ। ਲੁਧਿਆਣੇ ਇੱਕ ਟੱਕਰਿਆ ਸੀ, ਮੈਂ ਪਹਿਲਾਂ ਐਸ ਗੁਰਦੁਆਰੇ ਕਥਾ ਸੁਣਨਾ, ਫਿਰ ਐਸ ਗੁਰਦੁਆਰੇ ਕਥਾ ਸੁਣਨਾ,

ਕਿ ਜਿਹੜਾ ਸੱਚ ਦੇ ਮਾਰਗ ਤੇ ਤੁਰ ਪੈਂਦਾ ਹੈ ਨਾ, ਉਹਨੂੰ ਦੁਨੀਆਂ ਦਾ ਕੋਈ ਭੈ, ਕੋਈ ਡਰ, ਕੋਈ ਤੋਟਾ ਨਹੀਂ ਰਹਿੰਦਾ। ਸ਼ਹਿਨਸ਼ਾਹ ਰਹਿਮਤ ਵਰਤਾਉਂਦੇ ਨੇ, ਬਖਸ਼ਿਸ਼ ਕਰਦੇ ਨੇ, ਆਓ ਆਪਾਂ ਉਸ ਮਹਾਨ ਸ਼ਖਸੀਅਤ ਸਤਿਗੁਰ ਸੱਚੇ ਪਾਤਸ਼ਾਹ ਗੁਰੂ ਅਰਜਨ ਦੇਵ ਮਹਾਰਾਜ ਜੀ, ਜਿਨ੍ਹਾਂ ਨੇ ਤੱਤੀਆਂ ਤਵੀਆਂ ਦੇ ਤਸੀਹੇ ਜਰੇ, ਉਬਲਦੀਆਂ ਦੇਗਾਂ ਦੇ ਪਾਣੀ ਵਿੱਚ ਉਬਾਲੇ ਗਏ, ਤਨ ਕਰਕੇ ਮੁਸੀਬਤਾਂ ਝੱਲ ਕੇ ਤੇ ਸਾਨੂੰ ਇਸ ਮਹਾਨ ਗ੍ਰੰਥ ਨਾਲ ਜੋੜਿਆ ਹੈ, ਜਿਸ ਬਾਬਤ ਕਿਹਾ ਗਿਆ ਥਾਲ ਵਿੱਚ ਤਿੰਨ ਵਸਤੂ ਪਾਇਓ ਸਤ ਸੰਤੋਖ ਵਿਚਾਰ। ਸਤ ਸੰਤੋਖ ਦੀ ਵਿਚਾਰ ਜਿਹੜੀ ਹੈ ਇਹਦੇ ਵਿੱਚ ਹੈ। ਇਕੱਲਾ ਪੜ੍ਹਨਾ ਨਹੀਂ, ਅਮਲ ਵਿੱਚ ਲੈ ਕੇ ਆਉਣਾ। ਸੱਚੇ ਪਾਤਸ਼ਾਹ ਕਿਰਪਾ ਕਰੇ, ਉਹਨਾਂ ਦੀ ਮਹਾਨ ਸ਼ਹਾਦਤ ਨੂੰ ਕੋਟਾਨ ਕੋਟ ਪ੍ਰਣਾਮ ਹੈ। ਜਿੰਨੀ ਸ਼ਰਧਾ ਨਾਲ ਗੁਰਪੁਰਬ ਮਨਾ ਸਕੀ ਉਹ ਸ਼ਰਧਾ ਵਿੱਚ ਆਉਣਾ ਚਾਹੀਦਾ ਹੈ। ਗੁਰੂ ਪ੍ਰਤੀ ਪਿਆਰ, ਗੁਰੂ ਪ੍ਰਤੀ ਸਤਿਕਾਰ, ਗੁਰੂ ਕੀ ਘਰਣਾ ਪ੍ਰਤੀ ਸਾਡਾ ਯਤਨ, ਉਹਨਾਂ ਦੇ ਪਏ ਪੂਰਨਿਆਂ ਤੇ ਤੁਰਨ ਦਾ ਸਾਡਾ ਫਰਜ਼ ਬਣਦਾ ਹੈ। ਗੁਰੂ ਕਿਰਪਾ ਕਰੇ, ਅੱਜ ਦੇ ਇਸ ਪਾਵਨ ਸ਼ਬਦ ਵਿੱਚ ਵੀ ਗੁਰੂ ਸਾਹਿਬਾਨ ਸਾਨੂੰ ਸੰਸਾਰ ਸਾਗਰ ਤੋਂ ਤਰਨ ਦੇ ਲਈ ਜਿਹੜੀਆਂ ਵਿਖਾਵੇ ਦੀਆਂ ਝੂਠੀਆਂ ਮਨੌਤਾਂ ਬਣੀਆਂ ਹੋਈਆਂ ਨੇ, ਜਾਂ ਇਉਂ ਕਹਿ ਲਈਏ ਜਿਹੜਾ ਅਸੀਂ ਆਪਣੇ ਅੰਦਰ ਦੀ ਝੂਠ ਧੋਣ ਦੇ ਲਈ ਹੋਰ ਤਰੀਕੇ ਲੱਭ ਲਏ, ਉਹਨਾਂ ਦਾ ਜੇਕਰ ਸਤਿਗੁਰ ਸੱਚੇ ਪਾਤਸ਼ਾਹ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਪਾਵਨ ਸ਼ਬਦ ਪਹਿਲਾਂ ਜੋ ਸਲੋਕ ਲਿਖਿਆ ਹੋਇਆ ਹੈ ਉਹਦੇ ਵਿੱਚ ਸਤਿਗੁਰੂ ਜੀ ਨੇ ਦਰਜ ਕੀਤਾ ਹੈ। ਸਲੋਕ ਮਹਲਾ ਪਹਿਲਾ, ਝੂਠ ਨਾ ਰਾਗੀ, ਝੂਠ ਨਾ ਵੇਦੀ, ਝੂਠ ਨਾ ਚੰਦ ਸੂਰਜ ਕੀ ਭੇਦੀ। ਇਸ ਸਲੋਕ ਵਿੱਚ ਜਿੰਨੀਆਂ ਪੰਕਤੀਆਂ ਨੇ ਨਾ, ਇਹਨਾਂ ਵਿੱਚ ਝੂਠ ਦਾ ਜ਼ਿਕਰ ਹੈ। ਤੇ ਆਪਾਂ ਸਾਰੇ ਜਾਣਦੇ ਚੰਗੀ ਤਰ੍ਹਾਂ ਵੀ ਝੂਠੀ ਚੀਜ਼ ਕਿਸੇ ਕੰਮ ਦੀ ਨਹੀਂ। ਜੂਠਾ ਬਰਤਨ ਹੋਵੇ ਤੇ ਜਿੰਨਾ ਚਿਰ ਤੱਕ ਮਾਂਜਣਾ ਲਈਏ ਉਹਨਾਂ ਚਿਰ ਤੱਕ ਸਾਨੂੰ ਯਕੀਨ ਨਹੀਂ ਆਉਂਦਾ ਅਸੀਂ ਨਹੀਂ ਵਰਤਦੇ। ਉਹ ਸੱਚੇ ਪਾਤਸ਼ਾਹ ਸਾਨੂੰ ਸਮਝਾਉਣਾ ਕਰਦੇ ਨੇ, ਅਸੀਂ ਬਾਹਰਲੀ ਸੁੱਚ ਤੋਂ ਭੇਟ ਤੋਂ ਬੜਾ ਬਚਦੇ ਹਾਂ। ਖਾਸ ਕਰਕੇ ਬ੍ਰਾਹਮਣ ਨੇ ਸਾਨੂੰ ਬਹੁਤ ਚੱਕਰ ਵਿੱਚ ਪਾਇਆ, ਉਹ ਕਿਹੜੀ ਥਾਂ ਪਵਿੱਤਰ ਹੈ, ਕਿਹੜੀ ਅਪਵਿੱਤਰ ਹੈ, ਕਿਹੜਾ ਵਾਰ ਪਵਿੱਤਰ ਹੈ, ਕਿਹੜਾ ਵਾਰ ਅਪਵਿੱਤਰ ਹੈ। ਕਈ ਤਰ੍ਹਾਂ ਦੇ ਤੀਰਥ ਉਹਨੇ ਸਾਡੇ ਲਈ ਬਣਾ ਦਿੱਤੇ। ਪੁਰਾਣੇ ਥਾਂ ਤੇ ਜਾ ਕੇ ਆਹ ਪਾਪ ਲੈਂਦਾ ਹੈ, ਪੁਰਾਣੇ ਥਾਂ ਤੇ ਜਾ ਕੇ ਆਹ ਝੂਠ ਲੈਂਦੀ ਹੈ। ਕਈ ਤਰ੍ਹਾਂ ਦੇ ਬੇਸਾਬੇ ਅਣਗਿਣਤ ਸੁੱਚ ਪਿੱਟਦੀ ਗਾ ਰਿਹਾ ਹੈ, ਭਾਂਡੇ ਮਾਂਝ ਮਾਂਝ ਕੇ ਗੋਬਰ ਚੌਕਾ ਝੂਠ ਸੁੱਚਾ ਕਰਨਾ ਹੈ, ਲੱਕੜਾਂ ਧੋ ਕੇ ਬੰਜ ਵਰਤਣੀਆਂ ਹਨ, ਬੜਾ ਕੁਝ ਉਸ ਬ੍ਰਾਹਮਣ ਨੇ ਸਾਨੂੰ ਸਾਡੇ ਸਮਾਜ ਵਿੱਚ ਸਿਖਾਇਆ ਸੀ। ਤੇ ਝੂਠ ਸੱਚੇ ਪਾਤਸ਼ਾਹ ਕਹਿਣ ਲੱਗੇ ਕਦੀ ਬਾਹਰ ਹੀ ਨਹੀਂ, ਝੂਠ ਅੰਦਰ ਵੀ ਹੈ। ਅੰਦਰਲੀ ਝੂਠ ਸਾਡੇ ਮਤ ਵਿੱਚ ਹੁੰਦੀ, ਸਾਡੇ ਮਨ ਵਿੱਚ ਹੁੰਦੀ ਹੈ। ਬਾਹਰਲੀ ਝੂਠ ਨੂੰ ਜਿੱਦਾਂ ਪਾਣੀ ਨਾਲ ਧੋਤਾ ਜਾਂਦਾ ਨਾ, ਭਰੀਏ ਮਤ ਪਾਪਾਂ ਕੇ ਸੰਗ ਉਹ ਧੋਪੇ ਨਾ ਵੇਖਣ। ਇਸੇ ਤਰ੍ਹਾਂ ਨਿਰੰਕਾਰ ਦੇ ਪਾਵਨ ਸ਼ਬਦ ਦੇ ਨਾਲ ਜੁੜ ਕੇ ਉਹਦੇ ਗੁਣਾਂ ਨੂੰ ਗ੍ਰਹਿਣ ਕਰਕੇ ਅੰਦਰ ਕੀ ਮਲ ਜਿਹੜੀ ਹੈ, ਭਰੀਏ ਹੱਥ ਪੈਰ ਤਨ ਦੇ ਕੱਪੜ ਭਰ ਜਾਂਦੇ ਨੇ ਕੱਪੜੇ ਮੈਲ ਦੇ ਨਾਲ, ਤੇ ਅਸੀਂ ਧੋ ਲੈਂਦੇ ਹਾਂ ਦੇਹ ਸਬੋਣ ਲਈ ਧੋਏ, ਸਾਬਣ ਤੇ ਸਰਫ ਬੜਾ ਕੁਝ ਆਉਣ ਆ ਗਿਆ ਵਰਤਦੇ ਹਾਂ, ਲੇਕਿਨ ਅੰਦਰ ਦੀ ਮੈਲ ਧੋਣ ਲਈ ਕੇਵਲ ਤੇ ਕੇਵਲ ਨਾਮ ਦਾ ਜ਼ਿਕਰ ਕੀਤਾ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ। ਤੇ ਇੱਥੇ ਮੇਰੇ ਮਾਲਕ ਉਹੀ ਜ਼ਿਕਰ ਕਰਦੇ ਨੇ, ਭਾਈ ਸਿੱਖਾ ਜੇ ਤੂੰ ਅੰਦਰ ਦੀ ਝੂਠ ਧੋਣੀ ਚਾਹੁੰਦਾ ਹੈ ਨਾ। ਆ ਪੰਕਤੀਆਂ ਝੂਠ ਦਾ ਜ਼ਿਕਰ ਕਰਦਿਆਂ ਅਖੀਰਲੀ ਪੰਕਤੀ ਇਸ ਸਲੋਕ ਦੀ ਜਿਹੜੀ ਹੈ ਉਹਦੇ ਵਿੱਚ ਦੱਸਿਆ ਹੈ ਵੀ ਝੂਠ ਚੜ੍ਹਦੀ ਕਿਵੇਂ ਆ, ਲੱਗਦੀ ਕਿਵੇਂ, ਝੂਠਾ ਬੰਦਾ ਹੁੰਦਾ ਕਿਵੇਂ ਆ, ਝੂਠ ਮੰਨ ਕਰਕੇ ਕਿਵੇਂ ਇਹ ਹੁੰਦਾ। ਕਹਿਣ ਲੱਗੇ ਨਾਨਕ ਨਗੋਰਿਆਂ ਗੁਣ ਨਾ ਹੀ ਕੋਈ। ਜਿਹੜਾ ਨਗੋਰਾ ਵਿਅਕਤੀ ਹੈ ਨਾ, ਉਹਦੇ ਕੋਲ ਗੁਣ ਕੋਈ ਨਹੀਂ, ਗੁਣ

ਹੁਣੇ ਗੁਰੂ ਵਾਲਾ ਬਣਿਆ ਕਿਉਂਕਿ ਗੁਰੂ ਨੇ ਗੁਣਾਂ ਦੀ ਦਾਤ ਦੇਣੀ ਹੈ, ਗੁਰਾਂ ਦੀ ਜਾਚ ਸਿਖਾਉਣੀ ਵੀ ਆਹ ਕੰਮ ਕੀਤਿਆਂ ਜੀਵਨ ਜਿਹੜਾ ਸਫਲਾ ਹੋਣਾ, ਗੁਰੂ ਨੇ ਇਹ ਯੁਕਤੀ ਦੇਣੀ ਹੈ ਨਾ। ਮੋਹੇ ਫੇਰਿਆ ਮੋਹ ਜੂਠਾ ਹੋਏ, ਕਹਿਣ ਲੱਗੇ ਜੇ ਗੁਰੂ ਤੋਂ ਹੀ ਮੂੰਹ ਫੇਰ ਲਿਆ ਤੇ ਫਿਰ ਸਮਝ ਲਓ ਮੂੰਹ ਜੂਠਾ ਹੋ ਗਿਆ। ਇਸੇ ਤਰ੍ਹਾਂ ਸੱਚੇ ਪਾਤਸ਼ਾਹ ਸਮੁੱਚੇ ਸ਼ਬਦ ਨੂੰ ਕਹਿੰਦੇ ਨੇ ਝੂਠ ਨਾ ਰਾਗੀ, ਝੂਠ ਨਾ ਵੇਦੀ। ਗੁਰਮਤ ਵਿਚਾਰਧਾਰਾ ਉਸ ਬ੍ਰਾਹਮਣ ਦੇ ਝੂਠ ਜਾਟ ਦੇ ਸੁੱਚ ਭਿੱਟ ਤੋਂ ਸਾਨੂੰ ਆਜ਼ਾਦ ਕਰਕੇ ਸਾਨੂੰ ਸਿਖਾਉਣ ਦਾ, ਜਦੋਂ ਕਬੀਰ ਜੀ ਦਾ ਬੜਾ ਪਾਵਨ ਸ਼ਬਦ ਹੈ, ਮਾਤਾ ਝੂਠੀ ਪਿਤਾ ਵੀ ਝੂਠਾ, ਝੂਠੇ ਹੀ ਫਲ ਲਾਗੇ, ਆਵਨ ਝੂਠੇ ਜਾਵਨ ਝੂਠੇ, ਝੂਠੇ ਮਰੇ ਭਾਗੇ, ਕਹੋ ਪੰਡਿਤ ਸੁੱਚਾ ਕਵਨ ਥਾਂ, ਜੈ ਬੈਠ ਹੋ ਭੋਜਨ ਖਾਓ। ਉਹ ਕਿਹੜੀ ਜਗ੍ਹਾ ਹੈ? ਇੱਕ ਲੰਮਾ ਸ਼ਬਦ ਹੈ ਤੇ ਉਹਦੇ ਵਿੱਚ ਕਬੀਰ ਜੀ ਨੇ ਪਾਵਨ ਸ਼ਬਦ ਚ ਕਿਹਾ ਸੀ, ਕਹਿ ਕਬੀਰ ਸੋਏ ਨਰ ਸੁੱਚੇ ਸਾਚੀ ਪਰੀ ਵਿਚਾਰਾ। ਉਹੀ ਨਰ ਸੁੱਚਾ ਹੈ ਜਿਸ ਨੇ ਸੱਚੇ ਸ਼ਬਦ ਦੀ ਵਿਚਾਰ ਚਰਚਾ ਨਾਲ ਆਪਣੀ ਸਾਂਝ ਜੋੜ ਲਈ, ਜਿਹਨੇ ਗੁਰੂ ਕੇ ਗਿਆਨ ਨਾਲ ਆਪਣੀ ਸਾਂਝ ਜੋੜ ਲਈ। ਅਸਲ ਚ ਉਹ ਸੱਚਾ ਹੈ। ਇੱਥੇ ਵੀ ਮੇਰੇ ਮਾਲਕ ਉਹੀ ਜ਼ਿਕਰ ਕਰਦੇ ਨੇ, ਝੂਠ ਨਾ ਰਾਗੀ, ਝੂਠ ਨਾ ਵੇਦੀ। ਹੁਣ ਝੂਠ ਚ ਉਤਾਰਨ ਦਾ ਯਤਨ ਕਰੇ ਵੀ ਰਾਗ ਗਾ ਕੇ ਤੇ ਮੈਂ ਸੰਗੀਤ ਨਾਲ ਜੁੜ ਕੇ ਤੇ ਰਾਗ ਮੇਰੇ ਜਿਹੜੇ ਹੈ ਝੂਠ ਧੁੱਪ ਜਾਣ, ਨਹੀਂ, ਕੱਲੇ ਰਾਗ ਨਾਲ ਨਹੀਂ ਗੱਲ ਬਣਨੀ। ਹਾਂ, ਰਾਗ ਨਾਲ ਜੇ ਸ਼ਬਦ ਸਮਿਲਿਤ ਹੋ ਜਾਏ, ਰਾਗ ਨਾਲ ਗੁਰੂ ਕੇ ਸ਼ਬਦ ਨੂੰ ਜੋੜਿਆ ਜਾਏ, ਗਿਆਨ ਜੋੜਿਆ ਜਾਏ ਤੇ ਫਿਰ ਇਸ ਝੂਠ ਨੂੰ ਉਤਰਨ ਦਾ ਕਾਰਨ ਬਣ ਸਕਦਾ, ਵਰਨਾ ਕੱਲਾ ਰਾਗ ਨਹੀਂ ਕੁਝ ਵੀ ਕਰ ਸਕਦਾ। ਝੂਠ ਨਾ ਵੇਦੀ, ਵੇਦਾਂ ਦੇ ਪਾਠ ਨਾਲ ਵੀ ਅੰਦਰਲੀ ਸੁੱਚ ਨਹੀਂ ਜਾਣੀ, ਜੇ ਕਮਾਇਆ ਨਾ ਵੇਦਾਂ ਮੈਂ ਨਾਮ ਉੱਤਮ ਸੋ ਸੁਣੇ ਨਾ ਹੀ ਫਿਰੇ ਜੋ ਬਤਾ ਲਿਆ। ਕੱਲੇ ਪਾਠ ਪੜ੍ਹ ਪੜ੍ਹ ਗੱਡੀ ਲੱਧੀ ਇਹਦੀ ਗੱਲ ਸੱਚੇ ਪਾਤਸ਼ਾਹ ਨੇ ਕੀਤੀ, ਆਪਾਂ ਰੋਜ਼ ਆਸਾ ਦੀ ਵਾਰ ਸੁਣਦੇ। ਅਗਲਾ ਸ਼ਬਦ ਕਹਿਣਗੇ ਝੂਠ ਨਾ ਚੰਦ ਸੂਰਜ ਕੀ ਭੇਦੀ। ਜਿਹੜੇ ਚੰਦ ਦੇ ਸੂਰਜ ਨਾਲ ਜੁੜ ਕੇ ਅਸੀਂ ਪੁਰਬ ਬਣਾਏ ਨੇ, ਸੰਗਰਾਂਦ ਹੋ ਗਈ, ਮੱਸਿਆ ਹੋ ਗਈ, ਪੁੰਨਿਆ ਹੋ ਗਈ, ਅਸ਼ਟਮੀ ਹੋ ਗਈ, ਦਸਵੀਂ ਹੋ ਗਈ, ਪੰਜਵੀਂ ਹੋ ਗਈ, ਅਸੀਂ ਬੜਾ ਯਤਨ ਹੁੰਦਾ ਵੀ ਇਹ ਫਲਾਣਾ ਆਹ ਕਰਮ ਕਰਨਾ, ਇਹ ਸੱਚੇ ਦਿਨ ਹਨ। ਕਹਿਣ ਲੱਗੇ ਨਹੀਂ, ਇਹ ਭੁਲੇਖੇ ਦੀ ਬਾਤ ਹੈ, ਕੋਈ ਦਿਨ ਮਾੜਾ ਨਹੀਂ, ਕੋਈ ਦਿਨ ਚੰਗਾ ਨਹੀਂ, ਸਭ ਇੱਕ ਨੇ। ਅਸੀਂ ਕਈ ਦਿਨ ਬੜਾ ਮਾੜਾ, ਕਈ ਦਿਨ ਪੁਰਾਣੇ ਦਿਨ ਆਹ ਚੀਜ਼ ਨਹੀਂ ਖਰੀਦਣੀ, ਪੁਰਾਣੇ ਦਿਨ ਆਹ ਨਹੀਂ ਕਰਨਾ, ਪੁਰਾਣੇ ਦਿਨ ਕੇਸੀ ਇਸ਼ਨਾਨ ਨਹੀਂ ਕਰਨਾ, ਪੁਰਾਣੇ ਦਿਨ ਕੱਪੜੇ ਨਹੀਂ ਧੋਣੇ, ਇਹ ਬ੍ਰਾਹਮਣ ਦੀ ਬਾਤ ਹੈ ਸਾਰੀ। ਅਸੀਂ ਇਹ ਬਾਤ ਭੁੱਲ ਜਾਂਦੇ ਹਾਂ ਕਿ ਨਾ ਜਿਹੜੇ ਦਿਨ ਰੱਖੇ ਨੇ ਅਸਾਂ ਨੇ ਰੱਖੇ ਨੇ, ਨਿਰੰਕਾਰ ਨੇ ਨਾ ਕੋਈ ਦਿਨ ਰੱਖਿਆ ਅਤੇ ਨਾ ਕੋਈ ਰਾਤ ਦਾ ਨਾਂ ਰੱਖਿਆ। ਕਿਸੇ ਦਿਨ ਦਾ ਨਾਂ ਨਿਰੰਕਾਰ ਵੱਲੋਂ ਨਹੀਂ ਹੈ, ਮਨੁੱਖ ਨੇ ਰੱਖ ਲਿਆ ਆਪਣਾ ਬੁੱਤਾ ਸਾਰਨ ਦੇ ਲਈ, ਸਾਲ ਗਿਣਤੀ ਕਰਨ ਲੱਗ ਪਏ, 12 ਮਹੀਨਿਆਂ ਦੇ ਨਾਂ ਰੱਖ ਲਏ, ਰੁੱਤਾਂ ਦੇ ਨਾਂ ਅਸਾਂ ਨੇ ਰੱਖ ਲਏ। ਮੈਂ ਤਾਂ ਬਹੁਤੀ ਵਾਰੀ ਜ਼ਿਕਰ ਕਰ ਦਿੰਦਾ ਨਾ, ਜੇ ਨਿਰੰਕਾਰ ਜੇ ਸੱਚੇ ਪਾਤਸ਼ਾਹ ਰਹਿਮਤ ਕਰ ਜੇ ਮਨੁੱਖ ਨਾ ਹੁੰਦਾ ਨਾ, ਦੁਨੀਆਂ ਦੀ ਕਿਸੇ ਚੀਜ਼ ਦਾ ਨਾਂ ਨਹੀਂ ਸੀ ਹੋਣਾ, ਰੱਬ ਦਾ ਨਾਂ ਵੀ ਨਹੀਂ ਸੀ ਹੋਣਾ। ਅਸੀਂ ਰੱਖਿਆ ਰੱਬ ਦਾ ਨਾਂ, ਕਿਉਂਕਿ ਮਨੁੱਖ ਨੇ ਰੱਖਿਆ। ਜਿਸ ਇਲਾਕੇ ਵਿੱਚ ਇਹੋ ਜਿਹੇ ਲੋਕਾਂ 'ਚ ਰਹਿੰਦਾ ਉਹੋ ਜਿਹਾ ਨਾਂ ਰੱਖ ਦਿੰਦਾ। ਦੁਨੀਆਂ 'ਤੇ ਕਿੰਨੇ ਨਾਂ ਨੇ ਰੱਬ ਦੇ, ਅਸਲ 'ਚ ਅਨਾਮ ਜਿਹੜਾ ਨਾ ਉਹੀ ਪਰਮਾਤਮਾ ਜਾਪ ਸਿਰ ਚਾਹੁੰਦਾ ਹੈ, ਨਾਮ ਹੈ ਅਨਾਮ ਹੈ। ਗੁਰੂ ਪਾਤਸ਼ਾਹ ਰਹਿਮਤ ਕਰੇ ਅਸੀਂ ਨਾਂ ਰੱਖ ਲਏ ਚੰਗੇ ਮਾੜੇ, ਆਹ ਟਾਈਮ ਚੰਗਾ ਆ, ਟਾਈਮ ਮਾੜਾ ਨਹੀਂ ਪਾਈ, ਸਾਰੇ ਹੀ ਚੰਗੇ ਨੇ। ਚੰਗਾ ਅਸਲ 'ਚ ਵਕਤ ਉਹ ਹੈ ਜਦੋਂ ਅਸੀਂ ਸਵੈ ਪੜਚੋਲ ਕੀਤੀ, ਅੰਦਰ ਝਾਤੀ ਮਾਰ ਲਈ ਤੇ ਨਿਰੰਕਾਰ ਦੇ ਨਾਮ ਨਾਲ ਸਾਂਝ ਬਣ ਗਈ, ਗੁਰੂ ਕੀ ਹਜ਼ੂਰੀ 'ਚ ਬਹਿ ਗਏ, ਅਸਲ 'ਚ ਉਹ ਚੰਗਾ ਹੈ। ਤੇ ਜਿਹੜਾ ਗੁਰੂ ਕੇ ਆਖੇ ਲੱਗ ਕੇ ਤੁਰ ਪਿਆ, ਮਾਰਗ ਦਾ ਪਾਂਧੀ ਬਣ ਰਿਹਾ, ਉਹਨੂੰ ਦੁਨੀਆਂ ਦਾ ਕੋਈ ਵਾਰ ਮਾੜਾ ਨਹੀਂ, ਕੋਈ ਮਹੀਨਾ ਮਾੜਾ ਨਹੀਂ, ਕੋਈ ਰੁੱਤ ਮਾੜੀ ਨਹੀਂ, ਨਾ ਗਰਮੀ ਮਾੜੀ, ਨਾ ਸਰਦੀ ਮਾੜੀ, ਨਾ ਤੱਤੀ ਤਵੀ ਮਾੜੀ ਉਹਨਾਂ ਦੀ। ਇਹ ਰਹਿਮਤ ਹੈ ਸੱਚੇ ਪਾਤਸ਼ਾਹ। ਕਹਿਣ ਲੱਗੇ ਬੰਦੇ ਨੇ ਬਥੇਰੇ ਦਿਨ ਬਣਾ ਲਏ, ਫਲਾਣੇ ਦਿਨ ਫਲਾਣੇ ਥਾਂ ਜਾ ਕੇ ਇਸ਼ਨਾਨ ਕਰ, ਦਸਵੀਂ 'ਤੇ ਫਲਾਣੇ ਥਾਂ ਕਰ, ਪੰਚਵੀਂ 'ਤੇ ਫਲਾਣੇ ਥਾਂ ਕਰ। ਇਕੱਲੇ ਇਸ਼ਨਾਨਾਂ ਨਾਲ ਗੱਲ ਨਹੀਂ ਜੇ ਬਣਨੀ, ਇਕੱਲੇ ਤੀਰਥ ਯਾਤਰਾ ਨਾਲ ਗੱਲ ਨਹੀਂ ਜੇ ਬਣਨੀ, ਇਹ ਸੱਚੇ ਪਾਤਸ਼ਾਹ ਸਾਨੂੰ ਸਮਝਾਉਣਾ ਕਰ ਰਹੇ। ਝੂਠ ਨਾ ਅੰਨੀ, ਝੂਠ ਨਾ ਨਹਾਈ। ਅੰਨ ਛੱਡਣ ਦੇ ਨਾਲ ਫਲਾਣਾ ਅੰਨ ਖਾਣਾ ਹੈ ਪਵਿੱਤਰ ਹੈ, ਫਲਾਣਾ ਨਹੀਂ ਖਾਣਾ ਹੈ ਪਵਿੱਤਰ ਹੈ, ਫਲਾਣੇ ਦਿਨ ਵਰਤ ਰੱਖਣਾ ਹੈ ਫਲਾਣਾ ਦਿਨ, ਸਾਰੇ ਦਿਨ ਦਾ ਵਰਤ ਰੱਖਣਾ ਹੈ, ਅੰਨ ਜਲ ਦਾ, ਕਈ ਤਰ੍ਹਾਂ ਦੇ ਵਰਤ ਨੇਗਾ।
ਕਹਿਣ ਲੱਗੇ ਨਹੀਂ ਅੰਨ ਛੱਡਿਆਂ ਗੱਲ ਨਹੀਂ ਜੇ ਬਣਨੀ, ਅੰਨ ਸਰੀਰ ਦੀ ਲੋੜ ਹੈ, ਸਰੀਰ ਦੀ ਲੋੜ ਅੰਨ ਹੈ, ਖੁਰਾਕ ਭੋਜਨ ਚਾਹੀਦਾ ਹੈ, ਤੇ ਮਨ ਦੀ ਖੁਰਾਕ ਹੈ ਭਜਨ ਬੰਦਗੀ ਨਾਮ, ਇਹ ਅਤੀ ਜ਼ਰੂਰੀ ਹੈ। ਕਦੀ ਕਦੀ ਵਰਤ ਰੱਖ ਲੈਣਾ, ਸਰੀਰ ਨੂੰ ਖਾਲੀ ਰੱਖ ਲੈਣਾ, ਅੰਦਰ ਨੂੰ ਸਰਾਹਤ ਦੇ ਦੇਣੀ, ਕੋਈ ਠੀਕ ਹੈ, ਲੇਕਿਨ ਇਹਦਾ ਮੁਕਤੀ ਨਾਲ ਧਰਮ ਨਾਲ ਕੋਈ ਸੰਬੰਧ ਨਹੀਂ। ਡਾਕਟਰ ਵੀ ਕਹਿ ਦਿੰਦਾ ਦੋ ਦਿਨ ਨਾ ਖਾਓ ਤੇ ਕੋਈ ਬਾਤ ਨਹੀਂ, ਕੋਈ ਫਰਕ ਨਹੀਂ ਪੈਂਦਾ, ਸਰੀਰ ਜਿਹੜਾ ਅੰਦਰੋਂ ਸਾਫ਼ ਹੋ ਜਾਂਦਾ ਹੈ, ਉਹਨਾਂ ਰਾਹਤ ਮਿਲ ਜਾਂਦੀ ਹੈ। ਗੁਰੂ ਅਮਰਦਾਸ ਮਹਾਰਾਜ ਦਾ ਬੜਾ ਪਾਲਾ ਬਚਨ ਹੈ, ਇੱਕ ਸਾਖੀਕਾਰਨ ਲਿਖਿਆ ਉਹਦੇ ਵਿੱਚ ਆਉਂਦਾ ਹੈ, ਭਰੇ ਪੇਟ ਭਰੇ ਨਾਹੀਂ ਭੋਜਨ ਤਦ ਹੀ ਜੀਵਣਾ ਜਦ ਬਹੁਤੀ ਭੁੱਖ ਲੱਗੇ। ਕਹਿਣ ਲੱਗੇ ਉਦੋਂ ਖਾਣਾ ਚਾਹੀਦਾ ਜਦੋਂ ਬਹੁਤੀ ਭੁੱਖ ਲੱਗੇ, ਇਹ ਨਹੀਂ ਵੀ ਟਾਈਮ ਹੋ ਗਿਆ ਟਾਈਮ ਨਾ ਖਾਣਾ ਸੀ ਉਹਨੇ ਵੀ ਆਹ ਖਾਣਾ ਤੇ ਫਿਰ ਸੌਂ ਜਾਣਾ, ਨਹੀਂ ਭਾਈ ਜੇ ਭੁੱਖ ਲੱਗੀ ਤੇ ਖਾਣਾ ਨਹੀਂ। ਇਹ ਗੁਰਮਤ ਵਿਚਾਰਧਾਰਾ ਹੈ, ਅਲਪ ਆਹਾਰ ਸੁਲਭ ਸੀ, ਥੋੜਾ ਖਾਣਾ ਤੇ ਥੋੜਾ ਸੌਣਾ, ਗੁਰਮਤ ਵਿਚਾਰਧਾਰਾ ਕਹਿੰਦੀ। ਖੈਰ ਕਹਿਣ ਲੱਗੇ ਨਾ ਤੇ ਜੂਠ ਜਿਹੜੀ ਹੈ ਅੰਨ ਨੂੰ ਛੱਡਿਆ ਮਿਲਦੀ ਹੈ ਤੇ ਨਾ ਪੁਰਾਣਾ ਅੰਨ ਖਾਧਿਆ ਅੰਦਰੋਂ ਜੂਠ ਮਿਟਣੀ ਹੈ। ਕਹਿੰਦੇ ਨਹੀਂ, ਅੰਦਰ ਦੀ ਜੂਠ ਜਿਹੜੀ ਉਹ ਇੰਦਰੀ ਵਾਲੀ ਜੂਠ ਹੈ, ਇੰਦਰੀਆਂ ਵਾਲੀ ਜੂਠ ਜਿਹੜੀ ਲੱਗੀ ਹੋਈ, ਕੰਨਾਂ ਨੂੰ ਚੁਗਲੀ ਤੇ ਨਿੰਦਿਆ ਸੁਣਨ ਦੀ ਜਿਹੜੀ ਜੂਠ ਲੱਗ ਗਈ ਆ, ਭਰੇ ਪਏ ਆ ਸੁਣ ਸੁਣ ਕੇ, ਮੁੜ ਕੇ ਜਦੋਂ ਸੁਣ ਲਈ ਹੈ ਤੇ ਫਿਰ ਪਚਦੀ ਨਹੀਂ, ਫਿਰ ਸਾਨੂੰ ਗਾਂਹ ਸੁਣਾਉਣ ਨੂੰ ਕੋਈ ਨਾ ਕੋਈ ਚਾਹੀਦਾ। ਜਿੰਨਾ ਚਿਰ ਤੱਕ ਅਸੀਂ ਗਾਂਹ ਨੂੰ ਖਾਲੀ ਨਹੀਂ ਕਰ ਦਿੰਦੇ, ਭਰੇ ਬੜੇ ਔਖੇ, ਅੰਨ ਬੜਾ ਔਖਾ ਪਚਦਾ। ਫਿਰ ਕੰਨਾਂ ਰਾਹੀਂ ਇਹ ਸੁਣਦੇ ਹਾਂ, ਜੀਭ ਨਾਲ ਝੂਠ ਬੋਲਦੇ ਹਾਂ, ਕੂੜ ਬੋਲਦੇ ਹਾਂ, ਅੱਖਾਂ ਨਾਲ ਗਲਤ ਵੇਖਦੇ ਹਾਂ, ਇਹ ਝੂਠ ਹੈ। ਸਾਰੇ ਇੰਦਰੇ ਸਾਡੇ ਝੂਠੇ ਨੇ। ਕਹਿਣ ਲੱਗੇ ਨਾ ਤੇ ਇਹ ਝੂਠ ਨਿਕਲੀਆਂ ਅੰਨ ਛੱਡਿਆਂ ਜਾਂ ਅੰਨ ਪੁਰਾਣਾ ਖਾਧਿਆਂ, ਨਾ ਹੀ ਨਹਾਏ ਨਾਤਿਆਂ ਧੋਤਿਆਂ ਨਾਲ ਹੀ ਗੱਲ ਬਣੀ। ਸਰੀਰ ਧੋਤਾ ਜਾ ਸਕਦਾ, ਸਰੀਰ ਦੀ ਮੈਲ ਲੈ ਸਕਦੀ ਹੈ ਨਹਾਤਿਆਂ, ਲੇਕਿਨ ਮਨ ਦੀ ਮੈਲ ਜਿਹੜੀ ਹੈ ਇਹ ਸਰੀਰ ਦੇ ਨਹਾਉਣ ਨਾਲ ਨਹੀਂ ਜੇ ਲੈਣੀ। ਅੰਤਰਗਤ ਤੀਰਥ ਮਲ ਨਹਾਓ, ਇਹਦਾ ਇੱਕੋ ਇੱਕ ਤਰੀਕਾ ਕਿ ਆਪਣੇ ਅੰਦਰਲੇ ਤੀਰਥ ਵਿੱਚ ਨਹਾਓਗੇ ਤੇ ਮੈਲ ਲੱਥੇਗੀ। ਅੰਦਰ ਤੀਰਥ ਨਿਰੰਕਾਰ ਦੇ ਨਾਮ ਨਾਲ ਸਾਂਝ ਬਣੇਗੀ। ਜੂਠ ਨਾ, ਮੀਂਹ ਵਰਿਆ ਸਭ ਥਾਈ, ਹੁਣ ਸਾਰੇ ਪਾਸੇ ਮੀਂਹ ਵਰ ਜੇ, ਬਾਰੀ ਬਾਰੀ ਤੇ ਜਿਹੜੀ ਹੈ ਜੂਠ ਲਾ ਦਿੰਦਾ ਅੰਦਰੋਂ ਨਹੀਂ। ਜੂਠ ਨਾ ਧਰਤੀ, ਜੂਠ ਨਾ ਪਾਣੀ। ਵਿਦਵਾਨਾਂ ਨੇ ਇਹਦਾ ਅਰਥ ਕੀਤਾ ਹੈ ਕਿ ਧਰਤੀ ਧੌਣ ਦੇ ਨਾਲ, ਧਰਤੀ ਘੁੰਮਣ ਦੇ ਨਾਲ, ਘਰ ਬਾਰ ਤਿਆਗ ਕੇ ਤੇ ਉਦਾਸੀਨ ਹੋ ਜਾਣਾ, ਇਹ ਵੀ ਜੂਠ ਨੂੰ ਲਾਉਣ ਦਾ ਇੱਕ ਤਰੀਕਾ ਨਹੀਂ ਹੈ। ਨਾ ਹੀ ਧਰਤੀ ਦੇ ਵਿੱਚ ਆਪਣੇ ਕੰਦਰਾਂ ਬਣਾ ਕਰਕੇ ਗੁਫਾਵਾਂ 'ਚ ਰਹਿਣ ਨਾਲ ਜੂਠ ਲੈਂਦੀ ਹੈ, ਨਾ ਕਿਸੇ ਤਰ੍ਹਾਂ ਪਾਣੀ ਨਾਲ ਜੂਠ ਲੈਂਦੀ ਹੈ। ਜੂਠ ਨਾ ਪਾਉਣੇ ਮਾਹੇ ਸਮਾਈ, ਨਾ ਹੀ ਸਮਾਧੀ ਲਾਉਣ ਨਾਲ ਜੂਠ ਲੈਂਦੀ, ਇਕਾਗਰਤਾ ਕਰਨ ਦੇ ਨਾਲ। ਕਹਿਣ ਲੱਗੇ ਅਸਲ 'ਚ ਫਿਰ ਉਸੇ ਪੰਕਤੀ 'ਤੇ ਆ ਜਾਈਏ ਜਿੱਥੋਂ ਸ਼ੁਰੂ ਕੀਤਾ ਸੀ। ਨਾਨਕ ਨੁਗਰਿਆ ਗੁਣ ਨਾ ਹੀ ਕੋਏ, ਜਿਹੜੇ ਗੁਰੂ ਵਾਲੇ ਨਹੀਂ ਬਣੇ, ਜਿਹਨਾਂ ਗੁਰੂ 'ਤੇ ਭਰੋਸਾ ਨਾ ਬਣਿਆ, ਜਿਹਨਾਂ ਗੁਰੂ 'ਤੇ ਪਾਵਨ ਬਚਨ ਮੰਨੇ ਨਾ, ਉਹਨਾਂ 'ਤੇ ਝੂਠ ਆਉਂਦੀ ਹੈ। ਮੋਹ ਫੇਰਿਆ ਮੋਹ ਜੂਠਾ ਹੋਏ, ਅਸਲ 'ਚ ਝੂਠ ਦਾ ਕਾਰਨ ਤਾਂ ਇਹ ਸੀ ਵੀ ਗੁਰੂ ਵੱਲੋਂ ਮੋਹ ਫੋਰ ਲਿਆ, ਬੇਮੁੱਖ ਹੋ ਗਏ, ਬੇਮੁੱਖ ਹੋਏ ਰਾਮ 'ਤੇ ਲੱਗਣ ਜਨਮ ਵਿਯੋਗ। ਗੁਰੂ ਨਾਲ ਜੁੜਿਆ ਜਿਹੜੀ ਜੂਠ ਉਤਰਦੀ ਹੈ, ਇਹ ਇਸ ਪਹਿਲੇ ਸਲੋਕ ਵਿੱਚ ਸੱਚੇ ਪਾਤਸ਼ਾਹ ਨੇ ਸਾਨੂੰ ਸਿਖਾਉਣਾ ਕੀਤਾ ਹੈ। ਦੂਸਰਾ ਸਲੋਕ ਵੀ ਗੁਰੂ ਨਾਨਕ ਦੇ ਮਹਾਜ ਦਾ ਮਹੱਲਾ ਪਹਿਲਾਂ, ਨਾਨਕ ਚੁੜੀਆਂ ਸੁੱਚੀਆਂ ਜੇ ਭਰ ਜਾਣੇ ਕੋਏ। ਹੁਣ ਆਪਣੇ ਮੂੰਹ ਨੂੰ ਸੁੱਚਾ ਕਰਨ ਦੇ ਲਈ ਅਸੀਂ ਚੁੜੀ ਕਰਦੇ ਹਾਂ, ਉਹਦਾ ਸੰਕੇਤ ਲੈ ਕਰਕੇ ਮੇਰੇ ਮਾਰਗ ਸਾਨੂੰ ਸੰਬੋਧਨ ਹੋ ਕਰਕੇ ਸਮਝਾਉਣਾ ਕਰਦੇ ਨੇ ਕਿ ਜਿਹੜੀ ਇੱਕ ਤਰ੍ਹਾਂ ਦੀ ਚੁੜੀ ਨਹੀਂ ਹੈ, ਜੇ ਸੁੱਚੇ ਹੋਣਾ ਹੈ। ਸੁਰਤੇ ਗੁਣੀ ਚੁੜੀ ਗਿਆਨ ਕੀ, ਜਿਹੜਾ ਗਿਆਨੀ ਪੁਰਸ਼ ਹੈ ਉਹਨੇ ਜੇ ਗਿਆਨ ਹਾਸਲ ਕਰ ਲਿਆ ਤਾਂ ਸਮਝ ਲਓ ਚੁੜੀ ਹੋ ਗਈ। ਜੋਗੀ ਕਾ ਜਤ ਹੋਏ, ਜੋਗੀ ਜੇ ਜਤੀ ਨਾ ਸਤੀ ਨਾ ਹੋਇਆ, ਜੇ ਕਾਮ ਕ੍ਰੋਧ ਦੇ ਵਿੱਚ ਹੀ ਰਹਿ ਗਿਆ ਤੇ ਫਿਰ ਕਾਹਦਾ ਜੋਗੀ ਹੋਇਆ। ਉਹਨੇ ਜੇ ਸੁੱਚਾ ਹੋਣਾ, ਉਹਨੇ ਜੇ ਚੁੜੀ ਕਰਨੀ ਹੈ ਤੇ ਉਹਨੂੰ ਆਪਣੇ ਗਿਆਨ ਇੰਦਰੇ ਕਾਬੂ ਰੱਖਣੇ ਪੈਣੇ ਨੇ, ਉਹਦਾ ਜਤ ਜਿਹੜਾ ਕਾਇਮ ਰਹਿਣਾ ਚਾਹੀਦਾ। ਇਸ ਢੰਗ ਨਾਲ ਜੋਗੀ ਜਿਹੜਾ ਉਹਦੀ ਚੁੜੀ ਹੈ, ਜਤ ਸਤ ਨੂੰ ਕਾਇਮ ਰੱਖਣ ਦੇ ਨਾਲ ਉਹ ਸੁੱਚਾ ਹੁੰਦਾ ਹੈ।
ब्राह्मण चुड़ी संतोख की हम ब्राह्मण व्यक्ति जड़ा ओदी चुड़ी संतोख चाहिए ओदे कोल सवर ते संतोख ओदे कोल वे समझ लो उन्हें चुड़ी कर ली ओदे मुंह दी जोड़ चली गई गिरही का सतदान गिरही दी चुड़ी जड़ी है सच नाल जुड़ना ते आए गए अभ्यागत दी सेवा कर देनी इस ढंग नाल जड़ा गृहस्थी है वह सच्चा हुंदा है वह पवित्र हुंदा है आम संसारी लोगों की बात कही है। अगे मेरे सतगुरु कहिंदे ने राजे चुड़ी नियाम की पढ़िया सच गयान राजे की चुड़ी है वह सुचा रहना है ते न्याय करे किसी नाल अन्याय ना होवे सब प्रजा नूं एक अख नाल वेखे विचे अपने विचे बगाने की पुत्र की धीआं की सगे संबंधी वह खास नहीं बल्कि उहदे सारे इक्को जिहे ने ते सब नूं बराबर का न्याय करे समझ लो वह सुचा है उहदा राज भाग पवित्र है पढ़िया सचगन पढ़न दे नाल सच नाल जे जुड़ बन गया तो समझ लो भी तुहाडा पढ़िया थाए पै गया इस नाल तुसीं अपने आप नूं पवित्र कर लिया जे अंदर ज्ञान चला गया पानी चित न धुप ही कहणगे पानी नाल चित नहीं जे धुपदा अंदरों नहीं जे धुपदा मुख पीते तिख जाए हाँ पीण नाल प्यास मिट सकदी है अंदर दी जे कहीए भी मैल लै जाए तो वह लैण दा तरीका पानी नहीं है जिहड़े मर्जी समुंदर जिहड़े मर्जी चनाह जिहड़े मर्जी सरोवर ते जाके इशनान पानी करदे पानी पिता जगत का फिर पानी सब का पानी नूं जगत दा पिता कहा गया पवन गुरु पानी पिता कहा ना जपजी साहब दे विच वी इहदे तों सारा संसार पैदा हुंदा पानी नहीं ते कुछ भी नहीं पानी ही है पहला पानी जीव है जित हरिया सब कोई ते पानी सब का कहणगे पानी जिहड़ा है ਇਹ ਪਰਲੋ ਵੀ ਲਿਆ ਦਿੰਦਾ ਜੇ ਆਪਣੇ ਮੂਡ ਵਿੱਚ ਆ ਜਾਏ ਨਿਰੰਕਾਰ ਨੂੰ ਪਾ ਜਾਏ ਤਾਂ ਅੱਗੇ ਹੈ ਪੌੜੀ ਨਾਇਨ ਸੁਣੀਏ ਸਭ ਸਿੱਧ ਹੈ ਇਰਦ ਪਿੱਛੇ ਆਵੇ ਕਹਿਣ ਲੱਗੇ ਜਿਨ੍ਹਾਂ ਗੁਰਮੁਖ ਪਿਆਰੇ ਨੇ ਨਾਮ ਨੂੰ ਸੁਣਨਾ ਕੀਤਾ ਹੈ ਨਾਮ ਨੂੰ ਆਪਣੇ ਜੀਵਨ ਦਾ ਸ਼ਿੰਗਾਰ ਬਣਾ ਲਿਆ ਰਿੱਧ ਪਿੱਛੇ ਆਵੇ ਸਿੱਧ ਹੈ ਰਿੱਧ ਪਿੱਛੇ ਆਵੇ ਰਿੱਧੀਆਂ ਸਿੱਧੀਆਂ ਉਹਦੇ ਪਿੱਛੇ ਫਿਰਦੀਆਂ ਨੇ ਜਿਹਨਾਂ ਨਿਰੰਕਾਰ ਦਾ ਨਾਮ ਧਿਆ ਲਿਆ ਉਹਦੇ ਪਿੱਛੇ ਲੱਗੀਆਂ ਫਿਰਦੀਆਂ ਨੇ ਰਿਧੀਆਂ ਸਿੱਧੀਆਂ ਸਾਰਾ ਕੁਝ ਜਿੰਨੇ ਨਿਰੰਕਾਰ ਦੇ ਖਜ਼ਾਨੇ ਨੇ ਉਹਦੇ ਹੱਥ ਵਿੱਚ ਆ ਜਾਂਦੇ ਨੇ ਉਹਦੇ ਵਸ ਵਿੱਚ ਆ ਜਾਂਦੇ ਨੇ ਜਿੰਨੇ ਨਿਰੰਕਾਰ ਦੇ ਨਾਮ ਨਾਲ ਸਾਂਝ ਪਾਲੀ ਕਹਿਣਗੇ ਨਾਏ ਸੁਣਿਆ ਹੈ ਨਾਮ ਨੂੰ ਸੁਣਦੇ ਨਾਲ ਨੌ ਨਿਧੀ ਮਿਲੇ ਨੌ ਨਿਧੀਆਂ ਨੌ ਤਰ੍ਹਾਂ ਦੇ ਖਜ਼ਾਨੇ ਮੰਨੇ ਨੇ ਵਿਦਵਾਨਾਂ ਨੇ ਖਜ਼ਾਨਿਆਂ ਦੀ ਵੰਡ ਕੀਤੀ ਨੌ ਤਰੀਕੇ ਨੇ ਕਹਿਣਗੇ ਨੌ ਨਿਧੀਆਂ ਉਸ ਗੁਰੂ ਪਿਆਰੇ ਦੇ ਪਿੱਛੇ ਆ ਜਾਂਦੀਆਂ ਉਹਦੇ ਵਸ ਵਿੱਚ ਆ ਜਾਂਦੀਆਂ ਜਿਹਨੇ ਨਾਂ ਸੁਣ ਲਿਆ ਮਨ ਕਰਕੇ ਚਿੱਤ ਕਰਕੇ ਮਨ ਵੀ ਲਿਆ ਮਨ ਚਿੰਦਿਆ ਪਾਵੇ ਉਹਦੇ ਮਨ ਵਿੱਚ ਜੋ ਵੀ ਭਾਵਨਾ ਪੈਦਾ ਹੁੰਦੀ ਹੈ ਨਾ ਆਹ ਚਾਹੀਦਾ ਹੈ ਲੋਚਾ ਜਿਹੜੀ ਮਿਲ ਨਿਕਲਦੀ ਹੈ ਉਹ ਪੂਰੀ ਹੋ ਜਾਂਦੀ ਮਨ ਜੋ ਵੀ ਮਨੋਂ ਕਹਿ ਦਿੰਦਾ ਪੂਰਾ ਹੋ ਜਾਂਦਾ ਕਿਹਦਾ ਜਿਹੜਾ ਨਾਮ ਨਾਲ ਸਾਂਝ ਪਾਉਂਦਾ ਜਿਹੜਾ ਗੁਰੂ ਕੇ ਆਖੇ ਲੱਗ ਕੇ ਆਪਣੇ ਜੀਵਨ ਨੂੰ ਗੁਰੂ ਅਨੁਸਾਰੀ ਕਰ ਲੈਂਦਾ ਹੈ ਨਾਏ ਸੁਣਿਆ ਸੰਤੋਖ ਹੋਏ ਨਾਮ ਦੇ ਸੁਣਨ ਨਾਲ ਜੀਵਨ ਸੰਤੋਖ ਆ ਜਾਂਦਾ ਹੈ ਸੰਤੋਖ ਨਾਲ ਰੱਜ ਆ ਜਾਂਦਾ ਹੈ ਉਹ ਰੱਜ ਜਾਂਦਾ ਹੈ ਕਿਸ ਅਵਸਥਾ ਵਿੱਚ ਵੀ ਕਿਉਂ ਨਾ ਹੋਵੇ ਜਿਹਨੇ ਸੰਤੋਖ ਧਾਰਨ ਕਰ ਲਿਆ ਨਾ ਉਹੀ ਰਾਜਾ ਹੈ ਅਸੀਂ ਸੰਸਾਰੀ ਰਾਜੇ ਨੂੰ ਕਹਿ ਦਿੰਦੇ ਇਹ ਰਾਜੇ ਅਸਲ 'ਚ ਰੱਜੇ ਨਹੀਂ ਹੈਗੇ ਤੇ ਭੁੱਖੇ ਨੇ ਰਾਜਾ ਉਹ ਜੋ ਰੱਜਿਆ ਹੋਏ ਤੇ ਰੱਜਦਾ ਕੌਣ ਹੈ ਜਿਹੜਾ ਸੰਤੋਖ ਵਿੱਚ ਆ ਗਿਆ ਜਦੋਂ ਵੀ ਆ ਗਿਆ ਬਸ ਜਿਸ ਅਵਸਥਾ ਵਿੱਚ ਆ ਗਿਆ ਸੰਤੋਖ ਉਹ ਰੱਜਿਆ ਹੁੰਦਾ ਸ਼ਹਿਨ ਸ਼ਕਨ ਨਾਏ ਸੁਣਿਆ ਨਾ ਸੁਣਨ ਵਾਲੇ ਦੇ ਹਿਰਦੇ ਅੰਦਰ ਸੰਤੋਖ ਧਾਰਨ ਹੋ ਜਾਂਦਾ ਹੈ ਕਮਲਾ ਚਰਨ ਧਿਆਏ ਉਹ ਨਿਰੰਕਾਰ ਦੇ ਕੰਮ ਰੂਪੀ ਚਰਨਾਂ ਦਾ ਧਿਆਨ ਆਪਣੇ ਹਿਰਦੇ ਅੰਦਰ ਟਿਕਾਉਂਦਾ ਹੈ ਨਾਏ ਸੁਣਿਆ ਸਹਿਜ ਉਪਜੈ ਉਹਦੇ ਜੀਵਨ ਵਿੱਚ ਸਹਿਜ ਆ ਜਾਂਦਾ ਅਡੋਲਤਾ ਆ ਜਾਂਦੀ ਆਤਮਕ ਅਡੋਲਤਾ ਆ ਜਾਂਦੀ ਹੁਣ ਵਿਕਾਰ ਕੁਛ ਨਹੀਂ ਵਿਗਾੜਦੇ ਸਾਹਮਣੇ ਕੁਛ ਹੋਈ ਜਾਵੇ ਕਿੰਨੇ ਲਾਲਚ ਮਿਲ ਜਾਣ ਕਿੰਨੇ ਡਰਾਵੇ ਮਿਲ ਜਾਣ ਉਹ ਥਿੜਕਦਾ ਨਹੀਂ ਸਹਿਜ ਅਵਸਥਾ ਨੂੰ ਕਹਿੰਦੇ ਥਿੜਕਣਾ ਨਾ ਨਾਏ ਸੁਣਨ ਦੇ ਨਾਲ ਇਹ ਅਵਸਥਾ ਬਣ ਜਾਂਦੀ ਹੈ ਸਹਿਜੇ ਸੁੱਖ ਪਾਵੇ ਸਹਿਜ ਸਹਿਜੇ ਹੀ ਜੀਵਨ ਦਾ ਹਰ ਸੁੱਖ ਪ੍ਰਾਪਤ ਹੋ ਜਾਂਦਾ ਗੁਰਮਤੀ ਨਾਂ ਪਾਈ ਹੁਣ ਨਾਂ ਕਿੱਥੋਂ ਮਿਲਦਾ ਕਹਿੰਦਾ ਗੁਰੂ ਦੀ ਮੱਤ ਨਾਲ ਨਾਂ ਨਹੀਂ ਮਿਲਣਾ
ਗੁਰੂ ਦੇ ਗਿਆਨ ਨਾਲ ਗੁਰੂ ਦੀ ਮਾਤਰਾ ਨਾਮ ਗੁਰਮਤੀ ਨਾਉ ਪਾਈਐ ਨਾਨਕ ਗੁਣ ਗਾਵੇ ਗੁਰੂ ਦੀ ਮਤ ਲੈ ਕਰਕੇ ਤੇ ਨਿਰੰਕਾਰ ਦੇ ਗੁਣਾਂ ਦੀ ਸਿਵ ਸਲਾਹ ਕਰਨੀ ਹੈ ਗੁਣ ਗਾਉਣੇ ਦਿਨ ਰਾਤੀ ਇਹ ਅਰਦਾਸ ਬੇਨਤੀ ਸਿੱਖ ਦੀ ਰੋਜ਼ ਹੋਣੀ ਚਾਹੀਦੀ ਹੈ ਵਿਸਰ ਨਾਹੀਂ ਦਾਤਾਰ ਆਪਣਾ ਨਾਮ ਦੇਹੋ ਗੁਣ ਗਾਵਾਂ ਦਿਨ ਰਾਤ ਨਾਨਕ ਚਾਹੋ ਇਹੋ ਗੁਰੂ ਕਿਰਪਾ ਕਰੇ ਸਾਡੀ ਸਭ ਦੀ ਹਾਜ਼ਰੀ ਗੁਰੂ ਚਰਨਾਂ ਚ ਪ੍ਰਵਾਨ ਹੋਵੇ ਸਾਨੂੰ ਗੁਰੂ ਕੇ ਹੁਕਮਾਂ ਤੇ ਚੱਲਣ ਦੀ ਜਾਚ ਆ ਜਾਏ ਭੁੱਲਾਂ ਚੁੱਕਾਂ ਦੀ ਖਿਮਾ ਸਭ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

0: けどこれだけ。
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

0: ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਗੌੜੀ ਸੁਖਮਨੀ ਮਹੱਲਾ ਪੰਜਵਾਂ। ਸਲੋਕ ਇੱਕ। ਓਂਕਾਰ ਸਤਿਗੁਰ ਪ੍ਰਸਾਦ ਆਦਿ ਗੁਰੇ ਨਮਹਿ, ਜੁਗਾਦ ਗੁਰੇ ਨਮਹਿ, ਸਤਿਗੁਰੇ ਨਮਹਿ, ਸ੍ਰੀ ਗੁਰਦੇਵੇ ਨਮਹਿ। ਅਸ਼ਟਪਦੀ ਸਿਮਰੋ ਸਿਮਰ ਸਿਮਰ ਸੁਖ ਪਾਓ,
1: ਕਲੇਸ਼ ਤਨ ਮਾਹੀ ਮਿਟਾਵੋ,
0: ਸਿਮਰੋ ਜਾਸ ਵਿਸੁੰਭਰ ਏਕੈ,
1: ਨਾਮ ਜਪਤ ਅਗਨਤ ਅਨੇਕੈ।

0: ਪਦੀ
1: ਜੈ ਮਾਤ ਪਿਤਾ ਸੁਖਮੀਤ ਨਾ ਭਾਈ
2: ਮਨ ਉਹਨਾ ਤਿਰੰਗ ਸਹਾਈ
1: ਮਾ ਪਿਆਨ ਦੂ ਚੰਦਲ
3: ਤੈ ਕੇਵਲ ਨਾਮ ਸੰਤੀ ਰਹਿ ਚਲੈ
1: ਜੈ ਮੁਸਕਲ ਹੋਵੈ ਤੁਪਾਰੀ
2: ਹਰ ਕੋ ਨਾਮ ਕਿਨ ਮਾਇ ਉਦਾਰੀ
1: ਮਨਕ ਨੈ ਚਰਨ ਕਰਤ ਨਹੀਂ ਤਰੈ
2: ਹਰ ਕੋ ਨਾਮ ਕੋਟਾ ਪਰ ਹੈ
1: ਗੁਰਮੁਖ ਨਾਮ ਜਪੋ ਮਨ ਮੇਰੇ
3: ਨਾਨਕ ਪਾਵੋ ਸੁਰਤ ਹੇਰੇ
1: ਸਗਲ ਸ੍ਰਿਸ਼ਟ ਕੋ ਰਾਜਾ ਦੁਖੀਆ
3: ਹਰ ਕਾ ਨਾਮ ਜਪੋ ਸੁਖੀਆ
1: ਆ ਕਰੋਰੀ ਬੰਦਨ ਪਰੈ
3: ਹਰ ਕਾ ਨਾਮ ਜਪ ਨਹੀਂ ਤਰੈ
1: ਮਨਕ ਮਾਰੰਗ ਤਿਕ ਨਾ ਬੁਝਾਵੈ
3: ਹਰ ਕਾ ਨਾਮ ਜਪਤਾ ਗਾਵੈ
1: ਜੈ ਮਾਰ ਅਗਿਓ ਜਾਤੀ ਕੇਲਾ
3: ਹਰ ਨਾਮ ਸੰਗੋ ਸੁਹੇਲਾ
1: ਐਸਾ ਨਾਮ ਮਨ ਸਦਾ ਧਿਆਈਐ
3: ਨਾਨਕ ਗੁਰਮੁਖ ਪ੍ਰਮਗਤ ਪਾਈਐ
1: ਛੂਟਤ ਨਹੀਂ ਕੋਟ ਲਗਵਾਈ
3: ਨਾਮ ਜਪਤੇ ਪਾਰ ਪੁਰਾਹੀ
1: ਅਨਕ ਬਿਗੰਜੈ ਆਇ ਸੰਘਾਰੈ
3: ਹਰ ਕਾ ਨਾਮ ਤਤਕਾਲ ਉਧਾਰੈ
1: ਅਨਕ ਜੋਨ ਜਨਮੈ ਮਰ ਜਾ
3: ਨਾਮ ਜਪਤ ਪਾਵੈ ਸੋ
1: ਮੈਂ ਲਾਮਲ ਕਬੂ ਨਾ ਧੋਵੈ
3: ਹਰ ਕਾ ਨਾਮ ਕੋਟ ਪਾਪ ਖੋਵੈ
1: ਐਸਾ ਨਾਮ ਜਪੋ ਮਨ ਰੰਗ
3: ਨਾਨਕ ਪਾਈਐ ਸਾਧ ਕੇ ਸੰਗ
1: ਜੈ ਮਾਰ ਰੱਖੇ ਕਿਨੇ ਜੈ ਨਾ ਕੋਸਾ
3: ਹਰ ਕਾ ਨਾਮ ਮੂਹਾ ਸੰਤੋਸ਼
1: ਜੈ ਪੈਂਡੇ ਮਾ ਅੰਧ ਗੁਬਾਰਾ
3: ਹਰ ਕਾ ਨਾਮ ਸੰਗ ਜੀਵਾਰਾ
1: ਜੈ ਪੰਥ ਤੇਰਾ ਕੋ ਨਾ ਸੁਝਾਨੂ
3: ਹਰ ਕਾ ਨਾਮ ਤੇ ਨਾ ਪਛਾਨੂ
1: ਜੈ ਮਾ ਭਿਆਨ ਤਪਤ ਬੋ ਕਾਮ
3: ਹਰ ਕੇ ਨਾਮ ਕੀ ਤੁਮ ਪਰਛਾ
1: ਜਾ ਤਿਰਖਾ ਮਨ ਤੁਝ ਆਖ ਰਖੈ
3: ਜੈ ਨਾਨਕ ਹਰ ਹਰ ਅਮਰ ਪਰਖੈ
1: ਭਗਤ ਜਨਾ ਕੀ ਬਰਤਨ ਨਾਮ
3: ਸੰਤ ਜਨਾ ਕੈ ਮਨ ਵਿਸਰਾ
1: ਹਰ ਕਾ ਨਾਮ ਦਾਸ ਕੀ ਓਰ
3: ਹਰ ਕਾ ਨਾਮ ਉਦਰੇ ਜਨ ਕੋਟ
1: ਹਰ ਜਸ ਕਰ ਸੰਦਿਨ ਰਾਤ
3: ਹਰ ਹਰ ਉਪਦ ਸਾਧ ਕਮਾਰ
1: ਅਰਜਨ ਕੈ ਹਰ ਨਾਮ ਨਿਧਾਨ
3: ਹਰ ਬ੍ਰਹਮ ਜਨ ਕੀ ਨੋਦਾਨ
1: ਅੰਤਨ ਰੰਗ ਰਤੇ ਰੰਗੇ ਕੈ
3: ਨਾਨਕ ਜਨ ਕੈ ਵ੍ਰਤ ਵਿਵੇਕੈ
1: ਹਰ ਕਾ ਨਾਮ ਜਨ ਕੋ ਮੁਗਰ ਜੁਗਤ
3: ਹਰ ਕੈ ਨਾਮ ਜਨ ਕੋ ਤ੍ਰਿਪਤ ਭੁਗਤ
1: ਹਰ ਕਾ ਨਾਮ ਜਨ ਕਾ ਰੂਪ ਰੰਗ
3: ਹਰ ਨਾਮ ਜਪਤ ਕਾ ਪਰੈ ਨਾ ਭੰਗ
1: ਹਰ ਕਾ ਨਾਮ ਜਨ ਕੀ ਵਡਿਆਈ
3: ਹਰ ਕਾ ਨਾਮ ਜਨ ਸੋ ਵਾਪਾਈ
1: ਹਰ ਕਾ ਨਾਮ ਜਨ ਕੋ ਭੋਗ ਜੋਗ
3: ਹਰ ਨਾਮ

0: ਪਰਾਨ
1: ਨੀਵਲੀ
0: ਕਰਮ ਕਰੈ ਬਹੁ ਆਸਨ
1: ਨਿਮਕ
0: ਨਿਮਕ ਸਿਰ ਕਟਾਵੈ
1: ਹਰ
0: ਕੇ ਨਾਮ ਸੰਸਾਰ ਕਛ ਨਾਹੀ
1: ਨਾਮ ਜਪਤ ਗਤ ਪਾਹੀ
0: ਮਨ ਕਾਮਨਾ ਤਿਰਦੇ ਛੁਟੈ
1: ਕਰਮ ਮਨ ਬੰਦੇ ਉਲਟੈ।

0: ਕਰਤੂਰ
1: ਸਗਲੇ ਜਮਡਾ ਨੇ
0: ਗੋਬਿੰਦ ਭਜਨ ਬੇਨਤੀ ਨਹੀਂ ਮਾਨੈ
1: ਨਾਮ ਜਬ ਦੁਖ ਜਾਏ
0: ਨਾਨਕ ਬੋਲੇ ਸਹਿ ਸੁਭਾਏ
1: ਚਾਰ ਪਦਾਰ

0: ਅਸੌਹਸਤ ਅਸਵਾਰੀ
1: ਹੇ
0: ਪ੍ਰਸਾਦ ਬਾਗ ਮਿਲਕ ਤਨਾ ਜਿਨ ਤੇਰੀ ਮਨ ਬਨਤ ਬਨਾਈ
1: ਸਹਿਤ ਆਏ।

0: ਜੋ ਇੱਛੇ ਸੋਏ ਫਲ ਪਾਵੇ
1: ਸਾਧ ਕੇ ਸੰਗ ਨਾ ਮਿਰਤਾ ਜਾਵੇ
0: ਪਾਰ ਬ੍ਰਹਮ ਸਾਧ ਰਿਧ ਵਸੈ
1: ਨਾਨਕ ਕੁਦਰੇ ਸਾਧ ਸੰਗ ਦਸੈ
0: ਸਾਧ ਕੇ ਸੰਗ ਸਮ ਹਰ ਨਾਉ
1: ਸਾਧ ਸੰਗ ਹਰ ਕੇ ਗੁੰਗਾਉ
0: ਸਾਧ ਕੇ ਸੰਗ ਨਾਮ ਮੰਤੇ ਬਿਸਰੈ
1: ਸਾਧ ਸੰਗ ਸਰ ਪਰ ਨਿਸਤਰੈ
0: ਸਾਧ ਕੇ ਸੰਗ ਲਗੈ ਭਰਮ ਮਿਠਾ
1: ਸਾਧ

0: ਕਿਤੇ ਨਾ ਪਾਈਏ ਧਰਮ।
1: ਨਾਨਕ ਕਿਸ ਮਿਲੇ ਜਿਸ ਲਿਖਿਆ ਧੁਰ ਕਰਮ,
0: ਜਿਸ ਕੈ ਮਨ ਪਾਰ ਬ੍ਰਹਮ ਕਾ ਨਿਵਾਸ,
1: ਨਾਮ ਸਤਿ ਰਾਮ ਦਾ
0: ਆਤਮ ਰਾਮ ਤਿਸ ਨਦਰੀ ਆਇਆ।

0: ਸੁਜਾਨਾ
1: ਹਰ ਬ੍ਰਹਮ ਪਰਮੇਸ਼ਰ ਗੋਬਿੰਦ
0: ਕਿਰਪਾ ਨਿਧਾਨ ਦਿਆਲ ਬਖਸੰਦ
1: ਸਾਥ ਤੇਰੇ ਕੀ ਚਰਨੀ ਪਾਓ
0: ਨਾਨਕ ਹੈ ਮਨੇ ਅਨਰਾਓ
1: ਮਨਸਾ ਪੂਰਨ ਸਰਨਾ
0: ਜੋ ਕਿਰਪਾਇਆ ਸੋਈ ਹੋਗ
1: ਹਰਨ ਭਰਨ ਜਾ ਕਾ ਨੇਤਰ ਹੋਰ
0: ਇਸਕਾ ਮੰਤਰ ਨਾ ਜਾਣੈ ਹੋਰ
1: ਅਨਦ ਰੂਪ ਮੰਗਲ ਸਦ ਜਾ ਕੈ
0: ਸਭ ਤੋਂ ਸੁਣੀਐ ਕਰਤਾ ਕੈ
1: ਰਾਜ ਮੈਂ ਰਾਜ ਜੋਗ ਮੈਂ ਜੋਗੀ
0: ਸਭ ਮੈਂ ਤਪੀ ਮੈਂ ਭੋਗੀ
1: ਧਿਆਏ ਧਿਆਏ ਭਗਤੈ ਸੁਖ ਪਾਇਆ
0: ਨਾਨਕ ਕਿਸ ਪੁਰਖਾ ਕਿਰੇ ਅੰਤ ਨਾ ਪਾਇਆ
1: ਜਾ ਕੀ ਲੀਲਾ ਕੀ ਮਿਤਨਾ ਹੈ ਪਿਤਾ ਕਾ ਜਨਮ ਕੇ ਜਾਣੇ ਪੂਤ
0: ਸਰਲ ਪਰੋਈ ਆਪਣੇ ਸੂਤ
1: ਮਤ ਗਿਆਨ ਧਿਆਨ ਜਿੰਦੇ
0: ਜਨਦਾਸ ਨਾਮ ਧਿਆ ਵੈਸੇ
1: ਤੇ ਗੁਣ ਮੈਂ ਜਾ ਕਉ ਪਰਮਾਏ
0: ਜਨਮ ਮਰੈ ਪਿਰਾ ਵੈ ਜਾਏ
1: ਕੁਛ ਨੀਚ ਤਿਸਕੇ ਅਸਥਾਨ
0: ਜੈਸਾ ਜਨਾ ਵੈ ਤੈਸਾ ਨਾਨਕ ਜਾਨ
1: ਨਾਨਾ ਰੂਪ ਨਾਨਾ ਜਾ ਕੇ ਰੰਗ
0: ਨਾਨਾ ਏਕ ਰਹਿ ਰੰਗ
1: ਨਾਨਾ ਵਿਦ ਕੀਨੋ ਵਿਸਥਾਰ
0: ਪ੍ਰਭ ਨਾਸੀ ਏਕ ਓੰਕਾਰ
1: ਨਾਨਾ ਚਲਤ ਕਰੇ ਖਿਨ ਮਾਹੇ
0: ਪੂਰੇ ਪੂਰਨ ਸਭ ਠਾਏ
1: ਨਾਨਾ ਵਿਦ ਕਰ ਬਨਤ ਬਨਾਈ
0: ਆਪਣੀ ਕੀਮਤ ਆਪੇ ਪਾਈ
1: ਸਭ ਤਿਸਕੇ ਠਾਓ
0: ਜਬ ਜਬ ਜੀਵੈ ਨਾਨ ਕਰਨਾਓ
1: ਨਾਮ ਕੇ ਧਾਰੇ ਸਗਲੇ ਜੰਤ
0: ਨਾਮ ਕੇ ਧਾਰੇ ਕੁੰਡ ਬ੍ਰਹਮੰਡ
1: ਨਾਮ ਕੇ ਧਾਰੇ ਸਿਮਰਤ ਵੇਦ ਪੁਰਾਣ
0: ਨਾਮ ਕੇ ਧਾਰੇ ਸੁਗਿਆਨ
1: ਧਿਆਨ ਨਾਮ ਕੇ ਧਾਰੇ ਆਗਾਸ ਪਾਤਾਲ
0: ਨਾਮ ਕੇ ਧਾਰੇ ਸਲਾਹਕਾਰ
1: ਨਾਮ ਕੇ ਧਾਰੇ ਪੁਰੀਆ ਸਭ ਭਵਨ
0: ਨਾਮ ਕੇ ਸਮੁਦ੍ਰ ਸੰਸਰਨ
1: ਕਰ ਕਿਰਪਾ ਜਿਸ ਆਪਣੇ ਨਾਮ ਲਾਏ
0: ਨਾਨਕ ਦੋਤੇ ਪਦ ਮੈਂ ਸੋਜ ਨਗਤ ਪਾਏ
1: ਰੂਪ ਸਤ ਜਾ ਕਾ ਸਤ ਸਥਾਨ
0: ਪੁਰਖ ਸਤ ਕੇਵਲ ਪ੍ਰਧਾਨ
1: ਸਤੂਤ ਸਤ ਸਤ ਜਾ ਕੀ ਬਾਣੀ
0: ਸਤ ਪੁਰਖ ਸਮਾਏ ਸਮਾਣੀ
1: ਸਤ ਕਰਮ ਜਾ ਕੀ ਰਚਨਾ ਸਤ
0: ਮੂਲ ਸਤ ਸਤ ਉਤਪਤ
1: ਕਰਨੀ ਨਿਰਮਲ ਨਿਰਮਲੀ
0: ਸਹਿ ਬੁਝਾਈ ਸਹਿ ਸਫਲੀ
1: ਸਤ ਨਾਮ ਪ੍ਰਭ ਕਾ ਸੁਖਦਾਈ
0: ਵਿਸ਼ਵਾਸ ਸਤ ਨਾਮ ਕੁਟੇ ਪਾਈ
1: ਸਤ ਬਚਨ ਸਾਧੂ ਉਪਦੇਸ਼
0: ਸਤ ਜਨ ਜਾ ਕੇ ਪ੍ਰਵੇਸ਼
1: ਸਤ ਨਿਰਤ ਬੂਝੈ ਜੇ ਕੋਏ
0: ਨਾਮ ਜਪਤਾ ਕੀ ਹੋਏ
1: ਸਤ ਕੀਆ ਸਭ ਸਤ
0: ਆਪੇ ਜਾਣੈ ਆਪਣੀ ਮਿਤ ਗਤ
1: ਜਿਸ ਕੀ ਸ੍ਰਿਸ਼ਟ ਸੋ ਕਰਨੇ ਹਾਰ
0: ਔਰ ਨਾ ਬੂਝ ਕਰਤ ਵਿਚਾਰ
1: ਕੀ ਮਿਤ ਨ ਜਾਣੈ ਕੀਆ
0: ਨਾਨਕ ਜੋਤਿਸ ਭਾਵੈ ਸੋ ਵਰਤੀਆ
1: ਮਨ ਬਿਸਮ ਭਏ ਬਿਸਮਾਰ
0: ਜਿਨ ਬੁਝਿਆ ਤਿਸਾਇਆ ਸਵਾਰ
1: ਕੇ ਰੰਗ ਰਾਚ ਜਨ ਰਹੇ
0: ਗੁਰ ਕੈ ਬਚਨ ਪਦਾਰਥ ਲਹੇ
1: ਕੋਈ ਦਾਤੇ ਦੁਖ ਕਾਟਨ ਹਾਰ
0: ਜਾ ਕੈ ਸੰਗਤ ਰਹਿ ਸੰਸਾਰ
1: ਜਨ ਕਾ ਸੇਵਕ ਸੋ ਵਡ ਭਾਗੀ
0: ਜਨ ਕੈ

0: ਖਾਂਡਾ ਹਰਨਾਮ
1: ਸਿਮਰ ਸਿਮਰ ਸਦਾ ਸੁਖ ਪਾਓ
0: ਭਉ ਬਿਨ ਸਹਿ ਪੂਰਨ ਹੋਏ ਆਸ
1: ਭਗਤ ਪਾਇਆ ਤੁਮ ਪ੍ਰਗਾਸ
0: ਸਿਤ ਕਰ ਜਾਏ ਬਸੈ ਅਵਨਾਸੀ
1: ਕਉ ਨਾਨਕ ਕਾਟੀ ਜਮ ਫਾਸੀ
0: ਵਿਚਾਰ ਕਹਿ

0: ਜਨਮ ਜਨਮ ਕਾ ਟੂਟਾ ਕੱਢ ਰਬ ਨਾ ਨਾਨਕ ਜਨ ਧਿਆਇਆ ਆਨ ਤਿਆਗ ਪੋਹਣਾ
1: ਸਿਮਰ ਸਿਮਰ ਸਿਮਰ ਸੁਖ
0: ਪਾਵੋ
1: ਭਗਤ ਭਾਏ ਤਰੀਏ ਸੰਸਾਰ
0: ਬਿਨ ਭਗਤੀ ਤਨੋ ਸੀ ਚਾਰ
1: ਕਲਿਆਣ

0: ਭਗਤ ਪਾਇ ਲਾਵੇ ਮਨ ਹੀਤ
1: ਨਿਰਗੁਣ ਯਾਰ ਨੀਚ ਆ ਜਾਣ
0: ਨਾਨਕ ਤੁਮ ਦੀ ਸਰਨ ਪੁਰਖ ਭਗਵਾਨ
1: ਸਰਬ ਬੈਕੁੰਠ ਮੁਕਤ ਮੋਖ ਪਾਏ
0: ਏਕ ਨਿਮਕ ਹੜ ਕੇ ਗੁਣ ਗਾਏ
1: ਅਨਕ ਰਾਜ ਭੋਗ ਬੜਿਆਏ
0: ਹਰ ਕੇ ਨਾਮ ਕੀ ਕਥਾ ਮਨ ਪਾਈ
1: ਬਹੁ ਭੋਜਨ ਕਾਪਰ ਸੰਗੀਤ
0: ਰਸਨਾ ਜਪੀ ਹਰ ਅਰਨੀਤ
1: ਬਲੀ ਸੁ ਕਰਨੀ ਸੋਭਾ ਤਨਵੰਤ
0: ਹਿਰਦੈ ਬਸੈ ਪੂਰਨ ਗੁਰਮੰਤ

ਸੋਨਿਹਾਲ ਸਤਿ ਸ੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

दर्शन देख जी मांगो तेरा, पूरन कर्म होए प्रभ मेरा।

ਆਪ ਤਰਨ ਤਾਰਨ ਹਰ ਨਿਧ ਦੁਖ ਨਾ ਸਕੈ ਬਿਆ ਸਾਧੂ ਸੰਗ ਭਜੋ ਗੋਪਾਲ ਆਨ ਸੰਜਮ ਕਿਛ ਨਾ ਸੂਝੈ ਇਹ ਜਤਨ ਕਾਟ ਕਲਕਾਲ ਰਹਾਉ ਆਦ ਅੰਤ ਦਿਆਲ ਪੂਰਨ ਤਿਸ ਬਿਨਾ

ਇੱਕ ਤਾਣ ਮਾਣ ਦੀਵਾਨ ਸਾਚਾ ਨਾਨਕ ਕੀ ਪ੍ਰਭ ਟੇਕ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੋਹਿਲਾ ਰਾਗ ਗੌੜੀ ਜਿਤਕੀ ਮਹਲਾ ਪਹਿਲਾ ਏਕ ਓਅੰਕਾਰ ਸਤਿਗੁਰ ਪ੍ਰਸਾਦ ਜੈ ਘਰ ਕੀਰਤ ਆਖੀਐ ਕਰਤੇ ਕਾ ਹੋਏ ਵਿਚਾਰੋ ਤਿਤ ਕਰ ਗਾਵੋ ਸੋਹਿਲਾ ਸਿਵਰਿਓ ਸਿਰਜਣ ਹਾਰੋ ਤੁਮ ਗਾਵੋ ਮੇਰੇ ਨਿਰਭਉ ਕਾ ਸੋਹਿਲਾ ਹੋਂ ਵਾਰੀ ਜਿਤ ਸੋਹਿਲਾ ਸਦਾ ਸੁਖ ਹੋਏ ਰਹਾਉ ਨਿਤ ਨਿਤ ਜੀ ਅੜੇ ਸਮਾਲੀਨ ਦੇਖੇ ਗਾ ਦੇਵਨ ਹਾਰ ਤੇਰੇ ਦਾਨੇ ਕੀਮਤ ਨਾ ਪਵੇ ਤਿਸ ਦਾਤੇ ਕਵਣ ਸੁਮਾਰ ਸੰਬਤ ਸਾਹਾ ਲਿਖਿਆ ਮਿਲ ਕਰ ਪਾਵੋ ਤੇਲ ਦੇਹੋ ਸੱਜਣ ਸਿਸੜੀਆਂ ਚ ਹੋਵੇ ਸਹਿਬ ਸੁਮੇਲ ਘਰ ਘਰ ਇਹੋ ਪਹੁੰਚਾ ਸਦਰੇ ਨਿਤ ਪਵਨ ਸੱਜਣ ਹਾਰਾ ਸਿਮਰਿਆ ਨਾਨਕ ਸੇ ਦੇ ਅਵਨ ਰਾਗਾ ਸਾਮਾਲਾ ਪਹਿਲਾ ਛੇ ਘਰ ਛੇ ਗੁਰ ਛੇ ਉਪਦੇਸ਼ ਗੁਰ ਗੁਰੇ ਕੋਵੇ ਸਨੇਕ ਬਾਬਾ ਜੈ ਘਰ ਘਰ ਤੇ ਕੀਰਤ ਹੋਏ ਸੋ ਘਰ ਰਾਤ ਇੱਕੀ ਵਾਰੀ ਮਾਹ ਹੋਵਾ ਸੂਰਜ ਕੁਰ ਤਨੇਕ ਨਾਨਕ ਕਰਤੇ ਕੇਕੇ ਤੇਜੇ ਸਰਾਗ ਤਨਾਸਰੀ ਮਹਲਾ ਪਹਿਲਾ ਗਗਨ ਮੈਂ ਥਾਲ ਰਵ ਚੰਦ ਦੀਪਕ ਬਣੇ ਤਾਰਿਕਾ ਮੰਡਲ ਜਨਕ ਮੋਤੀ ਧੂਪ ਮਲ ਆਨ ਲੋ ਪਵਨ ਚਵਰੋ ਹਰੇ ਸਗਲ ਬਨ ਰਾਏ ਫੁਲੰਤ ਜੋਤੀ ਐਸੀ ਆਰਤੀ ਹੋਏ ਭਵ ਖਣਨਾ ਤੇਰੀ ਆਰਤੀ ਅਨੰਤੀ ਰਹਾਉ ਸਹਿ ਸਭ ਨੈਨ ਨਨਾ ਨੈਨ ਹੈ ਤੁਹੇ ਕੋ ਸਹਿ ਸੂਰਤ ਨਨਾ ਏਕ ਤੋਹੀ ਸਹਿਸ ਪਦ ਵਿਮਲ ਨਨ ਏਕ ਪਦ ਗੰਧ ਬਿਨ ਸਹਿਸ ਪਦ ਗੰਧ ਗਲਤ ਮੋਹੀ ਸਭ ਮੈਂ ਜੋਤ ਜੋਤ ਹੈ ਸੋਏ ਤਿਸ ਕੈ ਚਾਨਣ ਸਭ ਮੈਂ ਚਾਨਣ ਹੋਏ ਗੁਰਸਾਖੀ ਜੋਤ ਪ੍ਰਗਟ ਹੋਏ ਜੋਤਿਸ ਭਾਵੇ ਸੋ ਆਰਤੀ ਹੋਏ ਹਰ ਚਰਨ ਕਮਲ ਮਕਰੰਦ ਲੋਭਿਤ ਮਨੋ ਅਨ ਦਿਨ ਮੋਹੇ ਆਹੀ ਪਿਆਸਾ ਕਿਰਪਾ ਜਲ ਦੇ ਨਾਨਕ ਸਾਰੰਗ ਕੋ ਹੋਏ ਜਾਤੇ ਤੇਰੇ ਨਾਏ ਵਾ ਸਾਰਾ ਗੌੜੀ ਪੂਰਬੀ ਮਹਲਾ ਚੌਥਾ ਕਾਮ ਕ੍ਰੋਧ ਨਗਰ ਬਹੁ ਭਰਿਆ ਮਿਲ ਸਾਧੂ ਖੰਡਲ ਖੰਡਾ ਹੈ ਪੂਰਵ ਲਿਖਤ ਲਿਖੇ ਗੁਰ ਪਾਇਆ ਮਨ ਹਰ ਲਿਵ ਮੰਡਲ ਮੰਡਾ ਹੈ ਕਰ ਸਾਧੂ ਅੰਜਲੀ ਪੁਨ ਵੱਡਾ ਹੈ ਕਰ ਦੰਦਾਉਤ ਪੁਨ ਵੱਡਾ ਹੈ ਰਹਾਓ ਸਾਕਤ ਹਰ ਰਸ ਸਾਧਨਾ ਜਾਣਿਆ ਤਿਨ ਅੰਤਰ ਹਉ ਮੈਂ ਕੰਡਾ ਹੈ ਜਿਉ ਜਿਉ ਚਲੈ ਚੁਕੈ ਦੁਖ ਪਾਵੈ ਜਮਕਾਲ ਸਹਿ ਹੈ ਸਿਰ ਡੰਡਾ ਹੈ ਹਰ ਜਨ ਹਰ ਹਰ ਨਾਮ ਸਮਾਣੇ ਦੁਖ ਜਨਮ ਮਰਨ ਭਾਉ ਖੰਡਾਏ ਅਵਨਾਸੀ ਪੁਰਖ ਪਾਇਆ ਪਰਮੇਸ਼ਰ ਬਹੁ ਸੋਭ ਖੰਡ ਬ੍ਰਹਿ ਮੰਡਾਏ ਹਮ ਗਰੀਬ ਮਸਕੀਨ ਪ੍ਰਭ ਤੇਰੇ ਹਰ ਰਾਖ ਰਾਖ ਬੜ ਵੱਡਾ ਹੈ ਜਨ ਨਾਨਕ ਨਾਮ ਆਧਾਰ ਟੇਕ ਹੈ ਹਰ ਨਾਮ ਇਹ ਸੁਖ ਮੰਡਾ ਹੈ ਰਾਗ ਗੌੜੀ ਪੂਰਬੀ ਮਹਲਾ ਪੂਰਵਾ ਕਰੋ ਬੇਨੰਤੀ ਸੁਣੋ ਮੇਰੇ ਮੀਤਾ ਸੰਤ ਟਹਿਲ ਕੀ ਬੇਲਾ ਇਹਾਂ ਖਾਰ ਚਲੋ ਹਰ ਲਾਹਾ ਆਗੇ ਵਸਨ ਸੁਹੇਲਾ ਅਵਦ ਘਟੈ ਦਿਨ ਸੁਰੈਣਾ ਰੇ ਮਨ ਗੁਰ ਮਿਲ ਕਾ ਸਵਾਰੇ ਰਹਾਉ ਇਹੋ ਸੰਸਾਰ ਵਿਕਾਰ ਸੰਸੇ ਮੈਂ ਤਰਿਓ ਬ੍ਰਹਮ ਗਿਆਨੀ ਜਿਸੈ ਜਗਾਇ ਆਵੇ ਇਹੋ ਰਸਗਤ ਕਥਾ ਤਿਨ ਜਾਨੀ ਜਾ ਕੋ ਆਏ ਸੋਈ ਬਿਹਾਜੋ ਹਰ ਗੁਰ ਤੇ ਮਨੈ ਬਸੇਰਾ ਨਿਜ ਘਰ ਮਹਿਲ ਪਾਓ ਸੁਖ ਸਹਿਜੇ ਬੋਰ ਨ ਹੋਏ ਗੋ ਫੇਰਾ ਅੰਤਰ ਜਾਮੀ ਪੁਰਖ ਵਿਧਾਤੇ ਸ਼ਰਧਾ ਮਨ ਕੀ ਪੂਰੇ ਨਾਨਕ ਦਾਸ ਹੈ ਸੁਖ ਮੰਗੈ ਮੋਕੋ ਕਰ ਸੰਤਨ ਕੀ ਧੂਰੇ ਅੰਤਰ ਜਾਮੀ ਪੁਰਖ ਵਿਧਾਤੇ ਸ਼ਰਧਾ ਮਨ ਕੀ ਪੂਰੇ ਨਾਨਕ ਦਾਸ ਹੈ ਸੁਖ ਮੰਗੈ ਮੋਕੋ ਕਰ ਸੰਤਨ ਕੀ ਧੂਰੇ ਵਾਹਿਗੁਰੂ ਜੀ ਕਾ ਖਾਲਸਾ।

ਵਾਹਿਗੁਰੂ ਵਾਹਿਗੁਰੂ ਅਰਦਾਸ ਇੱਕ ਓਂਕਾਰ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਸ਼੍ਰੀ ਭਗਵਤੀ ਜੀ ਸਹਾਇ ਵਾਰ ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕਹਿ ਗੁਰੂ ਨਾਨਕ ਲਈ ਧਿਆਏ ਫਿਰੰਗਤ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਏ ਅਰਜਨ ਹਰਗੋਬਿੰਦ ਨੂੰ ਸਿਮਰੋ ਸ਼੍ਰੀ ਹਰ ਰਾਏ ਸ਼੍ਰੀ ਹਰਿਕ੍ਰਿਸ਼ਨ ਧਿਆਈਏ ਜਿਸ ਡਿੱਠੇ ਸਭ ਦੁਖ ਜਾਏ ਤੇਗ ਬਹਾਦਰ ਸਿਮਰਿਆ ਕਰਨਾ ਉਹਨੇ ਦਾਵੇ ਤਾਏ ਸਭ ਥਾਈ ਹੋਏ ਸਹਾਏ ਦਸਵੇਂ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਭ ਥਾਈ ਹੋਏ ਸਹਾਏ ਦਸਾਂ ਪਾਤਸ਼ਾਹੀਆਂ ਦੀ ਜੋਤ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਠ ਦਰਸ਼ਨ ਦਰ ਦਾ ਧਿਆਨ ਧਰਕੇ ਬੋਲੋ ਜੀ ਹੇਨ ਮਾਣਿਆਂ ਦੇ ਮਾਣ ਨਿਤਾਣਿਆਂ ਦੇ ਤਾਣ ਨਿਓਟਾਂ ਦੀ ਓਟ ਸੱਚੇ ਪਾਤਸ਼ਾਹ ਵਾਹਿਗੁਰੂ ਜੀ ਆਪ ਜੀ ਨੇ ਅਪਾਰ ਕਿਰਪਾ ਕੀਤੀ ਹੈ ਆਪ ਜੀ ਨੇ ਅੰਮ੍ਰਿਤ ਵੇਲੇ ਤੋਂ ਲੈ ਕੇ ਇਸ ਵੇਲੇ ਤੱਕ ਸੰਗਤਾਂ ਨੂੰ ਖੁੱਲ੍ਹੇ ਦਰਸ਼ਨ ਦਾਰੇ ਦੇ ਕੇ ਨਦਰੋਂ ਨਦਰ ਨਿਹਾਲ ਕੀਤਾ ਹੈ ਆਪ ਜੀ ਦਾ ਕੋਟਾਨ ਕੋਟ ਧੰਨਵਾਦ ਹੈ ਸਤਿਗੁਰੂ ਜੀ ਸ਼ਾਮਾਂ ਦੇ ਦੀਵਾਨਾਂ ਦੀ ਸਮਾਪਤੀ ਉਪਰੰਤ ਆਪ ਜੀ ਦੇ ਪਾਵਨ ਪਵਿੱਤਰ ਸਰੂਪਾਂ ਦੀ ਸੇਵਾ ਕੀਤੀ ਗਈ ਹੈ ਨਾਲ ਹੀ ਸੋਹਿਲਾ ਸਾਹਿਬ ਦੀ ਬਾਣੀ ਪੜੀ ਗਈ ਹੈ ਆਪ ਜੀ ਦੀ ਸੇਵਾ ਕਰਦਿਆਂ ਸਤਿਗੁਰੂ ਜੀ ਆਪ ਜੀ ਦੀ ਬਾਣੀ ਪੜਦਿਆਂ ਬੇਅੰਤ ਭੁੱਲਾਂ ਹੋਈਆਂ ਹੋਣਗੀਆਂ ਆਪ ਜੀ ਨੇ ਅਣਜਾਣ ਬੱਚੇ ਸਮਝ ਕੇ ਖਿਮਾ ਕਰ ਦੇਣਾ ਅੱਗੇ ਤੋਂ ਸ਼ੁੱਧ ਤੇ ਸਪਸ਼ਟ ਬਾਣੀ ਪੜਨ ਦੀ ਸੋਝੀ ਬਖਸ਼ਣੀ ਬਾਣੀ ਦਾ ਭਾਵ ਦਾਰੀਆਂ ਸੰਗਤਾਂ ਦੇ ਹਿਰਦੇ ਚ ਵਸਾਉਣਾ ਸੰਗਤਾਂ ਨੂੰ ਅੰਮ੍ਰਿਤ ਵੇਲੇ ਦੇ ਜਾਗ ਨੇ ਬਖਸ਼ਿਸ਼ ਕਰਨੇ ਜੀ ਸਤਿਗੁਰ ਸੱਚੇ ਪਾਤਸ਼ਾਹ ਜੀ ਹੁਣ ਆਪ ਜੀ ਕਰੋ ਕਿਰਪਾ ਆਪ ਜੀ ਆਪਣੇ ਪ੍ਰਕਾਸ਼ਮਾਨ ਅਸਥਾਨਾਂ ਤੋਂ ਸੁਖਾਸਨ ਅਸਥਾਨਾਂ ਤੇ ਚਾਲੇ ਪਾਉਣ ਦੀ ਆਗਿਆ ਬਖਸ਼ਿਸ਼ ਕਰੋ ਰਸਤੇ ਵਿੱਚ ਵਾਧ ਘਾਟ ਤੋਂ ਆਪ ਅੰਗ ਸੰਗ ਸਹਾਈ ਹੋਣਾ ਜੀ ਸਹੀ ਪਿਆਰੇ ਮਿਲੋ ਜਿਨ੍ਹਾਂ ਮਿਲਿਆ ਆਪ ਜੀ ਦਾ ਨਾਮ ਚਿਤਾਵੇ ਨਾ

ਵਾਹਿਗੁਰੂ ਵਾਹਿਗੁਰੂ।

0: Hello? Hello? Hello? Hello? Hello? Vaheguru? Vaheguru?
1: वाहेगुरु।

Thank you.

Thank you.

प्रैक्टिकल हो गया।

ਦੇਖ ਲਾਇਓ।

ਵਾਹਿਗੁਰੂ।

0: ਵਾਹਿਗੁਰੂ।
1: 15 ਨੰਬਰ ਕਰੀਏ ਸਹੀ, 15 ਨੰਬਰ।
0: ਵਾਹਿਗੁਰੂ ਵਾਹਿਗੁਰੂ ਵਾਹਿਗੁਰੂ।
1: ਸੁਣੋ, 5 ਨੰਬਰ ਦੀ ਸਾਰਾ ਕੁਝ ਬੰਦੀ ਕਰ ਸਕੀ ਹੈ। ਹਾਂਜੀ,
0: ਵਾਹਿਗੁਰੂ।
1: ਐ ਛੱਡਿਓ ਇੱਕੋ ਜੀ ਕੁਝ।
0: ਵਾਹਿਗੁਰੂ
1: ਛੱਡੋ। 5 ਨੰਬਰ ਕੀ ਵੀਡੀਓ ਬਣਾਏ ਜਾ ਰਹੇ ਹੋ?
0: ਵਾਹਿਗੁਰੂ
1: ਛੱਡੋ।
0: ਵਾਹਿਗੁਰੂ ਵਾਹਿਗੁਰੂ
1: ਛੱਡੋ।
0: ਵਾਹਿਗੁਰੂ ਵਾਹਿਗੁਰੂ ਵਾਹਿਗੁਰੂ।

0: ਵਾਹਿਗੁਰੂ
1: ਨਾ ਛੱਡੋ,
0: ਵਾਹਿਗੁਰੂ
1: ਹੋ ਛੱਡੋ,
0: ਵਾਹਿਗੁਰੂ ਵਾਹਿਗੁਰੂ
1: ਛੱਡੋ,
0: ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
1: ਹੋਇਆ ਹੀ ਨੀ ਕੁਛ ਵੀ,
0: ਵਾਹਿਗੁਰੂ ਵਾਹਿਗੁਰੂ
1: ਯਾਰ ਕਰੋ ਕੁਛ,
0: ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
1: ਕੁਛ ਵੀ ਨੀ ਕੀਤਾ,
0: ਵਾਹਿਗੁਰੂ
1: ਕਰ ਰਹੇ ਨੀ ਕੁਛ ਵੀ, ਕੁਛ ਨੀ ਕੀਤਾ ਤੁਸੀਂ, ਕੁਛ ਫਰਕ ਇਫੈਕਟ ਆਏ ਨੀ, ਕੁਛ ਨੀ ਆਇਆ।

ਕੀ ਫਤਿਹ। ਸੂਹੀ ਮਹੱਲਾ ਪਹਿਲਾ। ਭਾਂਡਾ ਹੱਛਾ ਸੋਏ ਜੋ ਤਿਸ ਭਾਵਸੀ, ਭਾਂਡਾ ਅਤ ਮਲੀਣ ਧੋਤਾ ਹੱਛਾ ਨਾ ਹੋਏ ਸੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਾਵਨ ਹਜ਼ੂਰੀ ਦੇ ਵਿੱਚ ਅੰਮ੍ਰਿਤ ਵੇਲੇ ਗੁਰੂ ਕੀਆਂ ਹਾਜ਼ਰੀਆਂ ਭਰ ਰਹੀ ਗੁਰੂ ਪਿਆਰੀ ਸਾਧ ਸੰਗਤ ਜੀ, ਆਪ ਜੀ ਸਾਰੇ ਹੀ ਧੰਨਤਾ ਦੇ ਯੋਗ ਹੋ। ਸਤਿਗੁਰੂ ਜੀ ਰਹਿਮਤ ਕਰਨ, ਸਭਨਾ ਜੀਆਂ ਦੀਆਂ ਹਾਜ਼ਰੀਆਂ ਦਰ ਪ੍ਰਵਾਨ ਕਰਕੇ ਦਰੋਂ ਕਰੋ, ਗੁਰਸਿੱਖੀ ਦੀ ਦਾਤ, ਨਾਮ ਦੀ ਦਾਤ, ਤੰਦਰੁਸਤੀ ਦੀਆਂ ਦਾਤਾਂ ਬਖਸ਼ ਕੇ ਸਤਿਗੁਰੂ ਜੀ ਆਪਣੇ ਚਰਨਾਂ ਦੇ ਨਾਲ ਇਸੇ ਤਰ੍ਹਾਂ ਜੋੜ ਕੇ ਰੱਖ ਲੈਣ। ਅੱਜ ਸਤਿਗੁਰੂ ਜੀ ਨੇ ਪਾਵਨ ਤਖਤਾਂ ਤੇ ਪ੍ਰਕਾਸ਼ਮਾਨ ਹੋ ਕਰਕੇ ਜੋ ਹੁਕਮਨਾਮੇ ਸਾਡੀ ਝੋਲੀ ਪਾਏ ਨੇ, ਉਹ ਧੰਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀਆਂ ਦੀ ਪਾਵਨ ਰਸਨਾ ਤੋਂ ਉਚਾਰਨ ਕੀਤਾ ਹੋਇਆ ਇਹ ਪਾਵਨ ਸ਼ਬਦ, ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀਆਂ ਦੇ ਪਾਵਨ ਅੰਗ 730 ਦੇ ਉੱਤੇ ਸੁਭਾਈਮਾਨ ਹੈ। ਸਤਿਗੁਰੂ ਜੀ ਰਹਿਮਤ ਕਰਨ, ਇਹਨਾਂ ਪਾਵਨ ਹੁਕਮਾਂ ਅਨੁਸਾਰ ਸਾਨੂੰ ਜੀਵਨ ਜਾਚ ਬਖਸ਼ਿਸ਼ ਕਰਨ, ਤਾਂ ਜੋ ਇਹ ਲੋਕ ਸੁਖੀ, ਪਰਲੋਕ ਵੀ ਸੁਹੇਲਾ ਹੋ ਜਾਵੇ। ਹੁਣ ਸਮਾਂ ਹੋਇਆ ਹੈ, ਸਭ ਤੋਂ ਪਹਿਲਾਂ ਸ੍ਰੀ ਸੁਖਮਨੀ ਸਾਹਿਬ ਜੀ ਦੇ ਸੰਪੂਰਨ ਜਾਪ ਹੋਣਗੇ, ਉਸ ਤੋਂ ਉਪਰੰਤ ਨਿਤਨੇਮ ਦੀਆਂ ਪੰਜਾਂ ਬਾਣੀਆਂ ਦੇ ਪਾਠ ਕੀਤੇ ਜਾਣਗੇ। ਸਤਿਗੁਰੂ ਜੀ ਰਹਿਮਤ ਕਰਨ, ਸ਼ੁੱਧ ਬਾਣੀ ਇਕਾਗਰਤਾ ਸਹਿਤ ਪੜ੍ਹਨ ਦੀ ਦਾਤ ਬਖਸ਼ਿਸ਼ ਕਰਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਗਉੜੀ ਸੁਖਮਨੀ ਮਹੱਲਾ ਪੰਜਵਾਂ, ਸਲੋਕ ਇੱਕ ਓਅੰਕਾਰ। ਸਤਿਗੁਰ ਪ੍ਰਸਾਦ ਆਦਿ ਗੁਰ ਏ ਨਮੈ, ਜੁਗਾਦ ਗੁਰ ਏ ਨਮੈ, ਸਤਿਗੁਰ ਏ ਨਮੈ, ਸ੍ਰੀ ਗੁਰਦੇਵਾ ਨਮੈ। ਅਸ਼ਟਪਦੀ ਸਿਮਰਾਓ, ਸਿਮਰ ਸਿਮਰ ਸੁਖ ਪਾਵਾਓ, ਕਲ ਕਲੇਸ਼ ਤਨ ਮਾਹੇ ਮਿਟਾਵਾਓ। ਸਿਮਰਾਓ ਜਸ ਬਿਸੰਬਰ ਏਕੈ, ਨਾਮ ਜਪਤ ਅਗਨਤ ਅਨੇਕੈ, ਵੇਦ ਪੁਰਾਨ ਸਿਮਰਤ ਸੋਧਾਖਿਅਰ, ਕੀਨੇ ਰਾਮ ਨਾਮ ਏਕ ਆਖਿਅਰ, ਕਿਨ ਕਾ ਏਕ ਜਿਸ ਜੀ ਬਸਾਵੈ, ਕਾਕੀ ਮਹਿਮਾ ਗਨੀ ਨਾ ਆਵੈ, ਕਾਂਖੀ ਏਕੈ ਦਰਸ ਤੁਹਾਰੋ, ਨਾਨਕ ਉਨ ਸੰਗ ਮੋਹੇ ਉਧਾਰੋ। ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ, ਭਗਤ ਜਨਾ ਕੈ ਮਨ ਬਿਸਰਾਮ, ਰਹਾਉ ਪ੍ਰਭ ਕੈ ਸਿਮਰਨ ਗਰਭ ਨਾ ਬਸੈ, ਪ੍ਰਭ ਕੈ ਸਿਮਰਨ ਦੁਖ ਜਮ ਨਸੈ, ਪ੍ਰਭ ਕੈ ਸਿਮਰਨ ਕਾਲ ਪਰ ਹਰੈ, ਪ੍ਰਭ ਕੈ ਸਿਮਰਨ ਦੁਸ਼ਮਨ ਟਰੈ, ਪ੍ਰਭ ਸਿਮਰਤ ਕਛ ਬਿਘਨ ਨਾ ਲਾਗੈ, ਪ੍ਰਭ ਕੈ ਸਿਮਰਨ ਅਨ ਦਿਨ ਜਾਗੈ, ਪ੍ਰਭ ਕੈ ਸਿਮਰਨ ਭਉ ਨਾ ਵਿਆਪੈ, ਪ੍ਰਭ ਕੈ ਸਿਮਰਨ ਦੁਖ ਨਾ ਸੰਤਾਪੈ, ਪ੍ਰਭ ਕਾ ਸਿਮਰਨ ਸਾਧ ਕੈ ਸੰਗ, ਸਰਬ ਨਿਧਾਨ ਨਾਨਕ ਹਰ ਰੰਗ, ਪ੍ਰਭ ਕੈ ਸਿਮਰਨ ਰਿਧ ਸਿਧ ਨਾਉ ਨਿਧ, ਪ੍ਰਭ ਕੈ ਸਿਮਰਨ ਗਿਆਨ ਧਿਆਨ ਤਤ ਬੁੱਧ, ਪ੍ਰਭ ਕੈ ਸਿਮਰਨ ਜਪ ਤਪ ਪੂਜਾ, ਪ੍ਰਭ ਕੈ ਸਿਮਰਨ ਬਿਨਸੈ ਦੂਜਾ, ਪ੍ਰਭ ਕੈ ਸਿਮਰਨ ਤੀਰਥ ਇਸਨਾਨੀ, ਪ੍ਰਭ ਕੈ ਸਿਮਰਨ ਦਰਗਹਿ ਮਾਨੀ, ਪ੍ਰਭ ਕੈ ਸਿਮਰਨ ਹੋਏ ਸੋ ਭਲਾ, ਪ੍ਰਭ ਕੈ ਸਿਮਰਨ ਸੋ ਫਲ ਫਲਾ, ਸੇ ਸਿਮਰ ਜਿਨ ਆਪ ਸਿਮਰਾਏ, ਨਾਨਕ ਤਾਕੈ ਲਾਗੋ ਪਾਏ, ਪ੍ਰਭ ਕੈ ਸਿਮਰਨ ਸਭ ਤੇ ਊਚਾ, ਪ੍ਰਭ ਕੈ ਸਿਮਰਨ ਉਦਰੇ ਮੂਚਾ, ਪ੍ਰਭ ਕੈ ਸਿਮਰਨ ਤ੍ਰਿਸ਼ਨਾ ਬੁਝੈ, ਪ੍ਰਭ ਕੈ ਸਿਮਰਨ ਸਭ ਕਿਛੁ ਸੁਝੈ, ਪ੍ਰਭ ਕੈ ਸਿਮਰਨ ਨਾਹੀ ਜਮ ਤ੍ਰਾਸਾ, ਪ੍ਰਭ ਕੈ ਸਿਮਰਨ ਪੂਰਨ ਆਸਾ, ਪ੍ਰਭ ਕੈ ਸਿਮਰਨ ਮਨ ਕੀ ਮਲ ਜਾਏ, ਅੰਮ੍ਰਿਤ ਨਾਮ ਰਿਧ ਮਾਹੇ ਸਮਾਏ, ਪ੍ਰਭ ਜੀ ਬਸੈ ਸਾਧ ਕੀ ਰਸਨਾ, ਨਾਨਕ ਜਨ ਕਾ ਦਾਸਨ ਦਸਨਾ, ਪ੍ਰਭ ਕੋ ਸਿਮਰੈ ਸੇ ਧਨਵੰਤੇ, ਪ੍ਰਭ ਕੋ ਸਿਮਰੈ ਸੇ ਪਤਵੰਤੇ, ਪ੍ਰਭ ਕੋ ਸਿਮਰੈ ਸੇ ਜਨ ਪ੍ਰਵਾਨ, ਪ੍ਰਭ ਕੋ ਸਿਮਰੈ ਸੇ ਪੁਰਖ ਪ੍ਰਧਾਨ, ਪ੍ਰਭ ਕੋ ਸਿਮਰੈ ਸੇ ਬੇਮੁਹਤਾਜੀ, ਪ੍ਰਭ ਕੋ ਸਿਮਰੈ ਸੇ ਸਰਬ ਕੇ ਰਾਜੇ, ਪ੍ਰਭ ਕੋ ਸਿਮਰੈ ਸੇ ਸੁਖਵਾਸੀ, ਪ੍ਰਭ ਕੋ ਸਿਮਰੈ ਸਦਾ ਬੇਨਾਸੀ, ਸਿਮਰਨ ਤੇ ਲਾਗੇ ਜਿਨ ਆਪ ਦਇਆਲਾ, ਨਾਨਕ ਜਨ ਕੀ ਮੰਗੈ ਰਵਾਲਾ,
प्रभु को सिमरै से पारूपकारी, प्रभु को सिमरै तिन साध बलहारी, प्रभु को सिमरै से मुख सुहावे, प्रभु को सिमरै तिन सुख बिहावे, प्रभु को सिमरै तिन आत्म जीता, प्रभु को सिमरै तिन निर्मल रीता, प्रभु को सिमरै तिन आनंद कनेरे, प्रभु को सिमरै बसे हर नेरे, संत किरपा ते अन दिन जाग, नानक सिमरन पूरे भाग, प्रभु कै सिमरन कारज पूरे, प्रभु कै सिमरन कबहु न चूरे, प्रभु कै सिमरन हर गुण बानी, प्रभु कै सिमरन सहज समानी, प्रभु कै सिमरन निहचल आसन, प्रभु कै सिमरन कमल बिगासन, प्रभु कै सिमरन अनहद झुनकार, सुख प्रभु सिमरन का अंत न पार, सिमरै से जन जिन को प्रभ मया, नानक तिन जन सरणी पाया, हर सिमरन कर भगत प्रगटाए, हर सिमरन लग बेद उपाए, हर सिमरन भय सिद्ध जति दाते, हर सिमरन नीच चाहो कुंतल जाते, हर सिमरन धारी सब तरना, सिमर सिमर हर कारण करना, हर सिमरन कियो सगल अकारा, हर सिमरन मैं आप निरंकारा, कर कृपा जिसे आप बुझाया, नानक गुरमुख हर सिमरन तिन पाया। श्लोक दीन दर्द दुख भंजना, घट घट नाथ अनाथ, शरण तुम्हारी आयो, नानक के प्रभ साथ। अष्टपदी जह मात पिता सोत मीत न पाई, मन ऊहा नाम तेरा संग सहाई, जय महापयान दूत जम दलै, तै केवल नाम संग तेरा चलै, जह मुश्किल होवे अत भारी, हर को नाम खिन माहे उधारी, अनक पुनः चरण करत नहीं तरै, हर को नाम कोट पाप पर हरै, गुरमुख नाम जपो मन मेरे, नानक पावौ सुख कन्हेरे, सगल श्रेष्ठ को राजा दुखिया, हर का नाम जपत होए सुखिया, लाख करोरी बंध ना परै, हर का नाम जपत निस तरै, अनक माया रंग तिख ना बुझावै, हर का नाम जपत अघावै, जिह मार्ग एहो जात अकेला, तह हर नाम संग होत सोहेला, ऐसा नाम मन सदा त्याइयै, नानक गुरमुख परम गत पाइयै, छूटत नहीं कोट लख बाही, नाम जपत तै पार पराही, अनक बिघन जय आए संघारै, हर का नाम तत्काल उधारै, अनिक जोन जनमै मर जाम, नाम जपत पावै बिसराम, हौ मैला मल कबू न धोवै, हर का नाम कोट पाप खोवै, ऐसा नाम जपहु मन रंग, नानक पाइय साधकै संग, जिह मार्ग के गने जाहि न कोसा, हर का नाम ऊहा संग तोसा, जेह पैंडै महा अंध गुबारा, हर का नाम संग उजियारा, जहा पंथ तेरा को न सियानु, हर का नाम तह नाल पछानु, जह महापयान तपत बहु काम, तय हर के नाम की तुम ऊपर शाम, जह त्रिखा मन तुझ आकर्खै, तह नानक हर हर अमृत बरखै, भगत जना की बरतन नाम, संत जना कै मन बिसराम, हर का नाम दास की ओट, हर कै नाम उदरे जन कोट, हर जस करत संत दिन रात, हर हर औखद साध कमात, हर जन कै हर नाम निधान, पार ब्रह्म जन कीनो दान, मन तन रंग रते रंग एकै, नानक जन कै बिरत बबेकै, हर का नाम जन को मुकत जुगत, हर कै नाम जन को त्रिपत भुगत, हर का नाम जन का रूप रंग, हर नाम जपत कब परे न भंग, हर का नाम जन की वडयाई, हर कै नाम जन शोभा पाई, हर का नाम जन को भोग जोग, हर नाम जपत कछ नाहे बेयोग, जन राता हर नाम की सेवा, नानक पूजै हर हर देवा, हर हर जन कै मालक जीना, हर तन जन कौ आप प्रभ दीना, हर हर जन कै ऊट सतानी, हर प्रताप जन अवर न जानी, ओत पोत जन हर रस।

सुनान अंतर व्यापै लोभ सुवान अंतर अग्न बाहर तन सुवा गल पाथर कैसे करै अथा जाके अंतर बसै प्रभ आप नानक तेजन सहज समात सुन अंधा कैसे मार्ग पावै कर गै लिहो ओढ़ निभावै कहा बुझारत बूझै डोरा निस कहिए तो समझे पूरा कहा बिसन पद गावै गुंग यतन करै तो पी सुर भंग कै पिंगल पर्वत पर भवन नहीं होत उहां उस गवन करतार करुणा मैं दीन बेनती करै नानक तुमरी कृपा तरै संग सहाई सोआ बिना चीत जो बैराई तास्यों प्रीत बलुआ के ग्रह पीतर बसै आनंद कील माया रंग रसै दृढ़ कर मन मन प्रतीत काल न आवे मूड़े चीत बैर विरोध काम क्रोध मोह झूठ बिकार महा लोभ त्रो याहू जुगत बिहाने कई जन्म नानक राख लेहो आपन कर कर्म तू ठाकुर तुम पै अरदास जियो पिंड सब तेरी रास तुम मात पिता हम बारक तेरे तुमरी कृपा मैं सुख कनेरे कोई न जाने तुमरा अंत ऊचे ते ऊचा भगवंत सगल समग्री तुमरे सूत्र तारी तुम ते होय सो आज्ञाकारी तुमरी गात मित तुम ही जानी नानक दास सदा कुर्बानी सलोक दीन हार प्रभ छोड़ कै लागै आन सुआए नानक कहू न सी जई बिन नावै पत जाए अष्टपदी दस वस्तु ले पाछ पावै एक वस्तु कारण बिखोट गुवावै एक पीना दे दस पी हर ले तौ मूड़ा कहो कहा करे जिस ठाकुर स्यों नाही चारा ताको की जय सद नम सुकारा जाकै मन लागा प्रभ मीठा सर्ब सुख ताहू मन गूठा जिस जन अपना हुक्म मनाया सर्ब थोक नानक तिन पाया अगणत साहो अपनी दे रासो खात पीत बरतै आनंद उलास अपनी अमान कछ बहुर साहुले अज्ञानी मन रोस करे अपनी प्रतीत आप ही खोवै बहुरस का विश्वास न होवै जिसकी वस्त तिसे आगै राखै प्रभ की आज्ञा मानै माथै उसदे चौगुन करे निहाल नानक साहिब सदा दयाल अनक भांत माया के हेत सर पर होवत जान अनेत बिरख की छाया स्यों रंग लावै ओ बिन सह ओ मन पछतावै जो दिसै सो चलनहार लपट रहे ओ तह अंध अंधार बटाऊ स्यों जो लावै नेह ताकौ हाथ न आवै के मन हर के नाम की प्रीत सुखदाई कर कृपा नानक आप लै लाई मिथ्या तान धन कुटंब सुबाया मिथ्या हम मैं ममता माया मिथ्या राज जोबन धन माल मिथ्या काम क्रोध विकराल मिथ्या रथ हस्ती असब वस्त्रा मिथ्या रंग संग माया पेख हस्ता मिथ्या ध्रुव मुह अभिमान मिथ्या आपस ऊपर करत गुमान अस्थिर भगत साधकी सरन नानक जप जप जीवै हर के चरण मिथ्या श्रवण पर निंदा सुनै मिथ्या हस्त पर दर्ब को हिरै मिथ्या नेत्र पेखत परतरै रूपाद मिथ्या रसना भोजन अनुस्वाद मिथ्या चरण पर विकार को तहवै मिथ्या मन पर लोभ लुभावै मिथ्या तन नहीं पर उपकारा मिथ्या बास लेत बिकारा बिन बूझे मिथ्या सब पए सफल देहे नानक हर हर नाम लय बिरथी साकत की अर्जा साच बिना कह होवत सूचा बिरथा नाम बिना तन अंध मुख आवत ताके दुर्गंध बिन सिमरण दिन रैन बिरथा बेहाए मेघ बिना ज्यो खेती जाए गोविंद भजन बिन बिरथे सब काम ज्यो कृपन के नरारथ दाम धन धन ते जन जिह कट बस्यो हर नाउ नानक ताके बल बल जाओ रहत अवर काश अवर कमावत मन नहीं प्रीत मुखों गंड लावत जानन हार प्रभु प्रवीन बाहर पेख ना काहू भीन अवर उपदेश है आप ना करै आवत जावत जन्म मरै जिसका अंतर बसे निरंकार तिसकी सीख तरै संसार जो तुम भाने तिन प्रभ जाता नानक उन जन चरण पराता करो बेनती पार ब्रह्म सब जन अपना किया आपे मन आपे आप आप करत नबेरा किसै दूर जनावत किसै बुझावत नेरा उपाव स्यानप सगल ते रहत सब कछ जन आत्म की रहत जिस भावै तिस लय लड़ लाए थान थनंतर रहया समाए सो सेवक जिस कृपा करी निमख निमख जप नानक हरि सलोक काम क्रोध अर लोभ मोह बिन सुजाए अहं मेव नानक प्रभ शरणागति कर प्रसाद गुरुदेव अष्टपदी जिह प्रसाद शक्ति ही अमृत खाहे तिस ठाकुर को रख मन माहे जिह प्रसाद सुगंधत तन लावै तिस को सिमरत परम गत पावै जिह प्रसाद बसै सुख मंत्र तिसे त्याई सदा मन अंदर जिह प्रसाद ग्रह संग सुख बसना आठ पहर सिमरौ तिस रसना
ਜਿਹ ਪ੍ਰਸਾਦ ਰੰਗ ਰਸ ਭੋਗ ਨਾਨਕ ਸਦਾ ਧਿਆਈਏ ਧਿਆਵਣ ਜੋਗ ਜਿਹ ਪ੍ਰਸਾਦ ਪਾਠ ਪਟੰਬਰ ਹਟਾਵੈ ਤਿਸੇ ਤਿਆਗ ਕਤ ਅਵਰ ਲੁਭਾਵੈ ਜਿਹ ਪ੍ਰਸਾਦ ਸੁਖ ਸੇਜ ਸੋਈ ਜੈ ਮਨ ਆਠ ਪਹਿਰ ਤਾਕਾ ਜਸ ਗਾਵੀ ਜੈ ਜਿਹ ਪ੍ਰਸਾਦ ਤੁਝ ਸਭ ਕੋ ਮਾਨੈ ਮੁਖ ਤਾਕੋ ਜਸ ਰਸਨ ਬਖਾਨੇ ਜਿਹ ਪ੍ਰਸਾਦ ਤਿਰੋ ਰਹਿਤਾ ਧਰਮ ਮਨ ਸਦਾ ਧਿਆਏ ਕੇਵਲ ਪਾਰ ਬ੍ਰਹਮ ਪ੍ਰਭ ਜੀ ਜਪਤ ਦਰਗਹਿ ਮਾਨ ਪਾਵੈ ਨਾਨਕ ਪਤ ਸੇਤੀ ਕਰ ਜਾਵੈ ਜਿਹ ਪ੍ਰਸਾਦ ਅਰੋਗ ਕਾਂਚਨ ਦੇਹੀ ਲਿਵਲਾਵੋ ਤਿਸ ਰਾਮ ਸੁਨੇਹੀ ਜਿਹ ਪ੍ਰਸਾਦ ਤੇਰਾ ਉਲਾ ਰਹਿਤ ਮਨ ਸੁਖ ਪਾਵੈ ਹਰ ਹਰ ਜਸ ਕਹਿਤ ਜਿਹ ਪ੍ਰਸਾਦ ਤੇਰੇ ਸਗਲ ਛਿਦਰ ਢਾਕੇ ਮਨ ਸਰਣੀ ਪਰ ਠਾਕੁਰ ਪ੍ਰਭ ਤਾਕੈ ਜਿਹ ਪ੍ਰਸਾਦ ਤੁਝ ਕੋ ਨਾ ਪਹੁੰਚੇ ਮਨ ਸਾਧ ਸਾਧ ਸਿਮਰੋ ਪ੍ਰਭ ਉੱਚੇ ਜਿਹ ਪ੍ਰਸਾਦ ਭਾਈ ਦੁਰਲਭ ਦੇ ਨਾਨਕ ਤਾਕੀ ਭਗਤ ਕਰੇ ਜਿਹ ਪ੍ਰਸਾਦ ਆਭੂਖਣ ਪਹਿਰੀ ਜੈ ਮਨ ਤਿਸ ਸਿਮਰਤ ਕਿਉਂ ਆਸ ਕੀਜੈ ਜਿਹ ਪ੍ਰਸਾਦ ਅਸਭ ਹਸਤ ਸਵਾਰੀ ਮਨ ਤਿਸ ਪ੍ਰਭ ਕੋ ਕਬਹੂ ਨਾ ਵਿਸਾਰੀ ਜਿਹ ਪ੍ਰਸਾਦ ਬਾਗ ਮਿਲਕ ਧਨਾ ਰਾਖ ਪਰੋਏ ਪ੍ਰਭ ਆਪਣੇ ਮਨਾ ਜਿਨ ਤੇਰੀ ਮਨ ਬਨਤ ਬਨਾਈ ਉਠਤ ਬੈਠਤ ਸਾਧ ਤਿਸੈ ਧਿਆਈ ਤਿਸੈ ਧਿਆਏ ਜੋ ਏਕ ਅਲਖੈ ਈਹਾਂ ਊਹਾਂ ਨਾਨਕ ਤੇਰੀ ਰਖੈ ਜਿਹ ਪ੍ਰਸਾਦ ਕਰਹਿ ਪੁਨ ਬਹੁਦਾਨ ਮਨ ਆਠ ਪਹਿਰ ਕਰ ਤਿਸਕਾ ਧਿਆਨ ਜਿਹ ਪ੍ਰਸਾਦ ਤੂੰ ਆਚਾਰ ਵਿਵਹਾਰੀ ਤਿਸ ਪ੍ਰਭ ਕਉ ਸਾਸ ਸਾਸ ਚਿਤਾਰੀ ਜਿਹ ਪ੍ਰਸਾਦ ਤੇਰਾ ਸੁੰਦਰ ਰੂਪ ਸੋ ਪ੍ਰਭ ਸਿਮਰਉ ਸਦਾ ਅਨੂਪ ਜਿਹ ਪ੍ਰਸਾਦ ਤੇਰੀ ਨੀਕੀ ਜਾਤ ਸੋ ਪ੍ਰਭ ਸਿਮਰ ਸਦਾ ਦਿਨ ਰਾਤ ਜਿਹ ਪ੍ਰਸਾਦ ਤੇਰੀ ਪਾਤਰ ਹੈ ਗੁਰਪ੍ਰਸਾਦ ਨਾਨਕ ਜਸ ਕਹੈ ਜਿਹ ਪ੍ਰਸਾਦ ਸੁਨੇ ਕਰਨ ਨਾਦ ਜਿਹ ਪ੍ਰਸਾਦ ਪੇਖੈ ਬਿਸਮਾਦ ਜਿਹ ਪ੍ਰਸਾਦ ਬੋਲੈ ਅੰਮ੍ਰਿਤ ਰਸਨਾ ਜਿਹ ਪ੍ਰਸਾਦ ਸੁਖ ਸਹਿ ਜੇ ਬਸਨਾ ਜਿਹ ਪ੍ਰਸਾਦ ਹਾਸ ਤੋਂ ਕਰ ਚੱਲੈ ਜਿਹ ਪ੍ਰਸਾਦ ਸੰਪੂਰਨ ਫਲੈ ਜਿਹ ਪ੍ਰਸਾਦ ਪਰਮ ਗਤ ਪਾਵੈ ਜਿਹ ਪ੍ਰਸਾਦ ਸੁਖ ਸਹਿਜ ਸਮਾਵੈ ਐਸਾ ਪ੍ਰਭ ਤਿਆਗ ਅਵਰ ਕਤ ਲਾਗੋ ਗੁਰਪ੍ਰਸਾਦ ਨਾਨਕ ਮਨ ਜਾਗੋ ਜਿਹ ਪ੍ਰਸਾਦ ਤੂੰ ਪ੍ਰਗਟ ਸੰਸਾਰ ਤਿਸ ਪ੍ਰਭ ਕਉ ਮੂਲ ਨਾ ਮਨੋ ਵਿਸਾਰ ਜਿਹ ਪ੍ਰਸਾਦ ਤੇਰਾ ਪ੍ਰਤਾਪ ਰੇ ਮਨ ਮੂੜ ਤੋਂ ਤਾ ਕਉ ਜਾਪ ਜਿਹ ਪ੍ਰਸਾਦ ਤੇਰੇ ਕਾਰਜ ਪੂਰੇ ਤਿਸੈ ਜਾਨ ਮਨ ਸਦਾ ਹਜੂਰੇ ਜਿਹ ਪ੍ਰਸਾਦ ਤੂੰ ਪਾਵੈ ਸਾਚ ਰੇ ਮਨ ਮੇਰੇ ਤੂੰ ਤਾ ਸਿਉਂ ਰਾਜ ਜਿਹ ਪ੍ਰਸਾਦ ਸਭ ਕੀ ਗਤ ਹੋਏ ਨਾਨਕ ਜਾਪ ਜਪੈ ਜਪ ਸੋਏ ਆਪ ਜਪਾਏ ਜਪੈ ਸੋ ਨਾਉ ਆਪ ਗਵਾਏ ਸੋ ਹਰ ਗੁਣ ਗਾਓ ਪ੍ਰਭ ਕਿਰਪਾ ਤੇ ਹੋਏ ਪ੍ਰਗਾਸ ਪ੍ਰਭੂ ਦਇਆ ਤੇ ਕਮਲ ਵਿਗਾਸ ਪ੍ਰਭ ਸੋ ਪ੍ਰਸੰਨ ਬਸੈ ਮਨ ਸੋਏ ਪ੍ਰਭ ਦਇਆ ਤੇ ਮਤ ਉਤਮ ਹੋਏ ਸਰਬ ਨਿਧਾਨ ਪ੍ਰਭ ਤੇਰੀ ਮਾਇਆ ਆਪੋ ਕਛੂ ਨਾ ਕਿਨ ਹੁਣ ਲਾਇਆ ਜਿਤ ਜਿਤ ਲਾਵੋ ਤਿਤ ਲਗੈ ਹਰ ਨਾਥ ਨਾਨਕ ਇਨ ਕਹਿ ਕਛੂ ਨਾ ਹਾਥ ਸਲੋਕ ਅਗਮ ਅਗਾਦ ਪਾਰ ਬ੍ਰਹਮ ਸੋਏ ਜੋ ਜੋ ਕਹੈ ਸੋ ਮੁਕਤਾ ਹੋਏ ਸੁਨ ਮੀਤਾ ਨਾਨਕ ਬਿਨਵੰਤਾ ਸਾਧ ਜਨਾ ਕੀ ਅਚਰਜ ਕਥਾ ਅਸ਼ਟਪਦੀ ਸਾਧ ਕੈ ਸੰਗ ਮੁਖ ਉਜਲ ਹੋਤ ਸਾਧ ਸੰਗ ਮਲ ਸਗਲੀ ਖੋਤ ਸਾਧ ਕੈ ਸੰਗ ਮਿਟੈ ਅਭਿਮਾਨ ਸਾਧ ਕੈ ਸੰਗ ਪ੍ਰਗਟੇ ਸੁ ਗਿਆਨ ਸਾਧ ਕੈ ਸੰਗ ਬੁਝੈ ਪ੍ਰਭ ਨੀਰਾ ਸਾਧ ਸੰਗ ਸਭ ਹੋਤ ਨਿਬੇਰਾ ਸਾਧ ਕੈ ਸੰਗ ਪਾਏ ਨਾਮ ਰਤਨ ਸਾਧ ਕੈ ਸੰਗ ਏਕ ਉਪਰ ਜਤਨ ਸਾਧ ਕੀ ਮਹਿਮਾ ਬਰਨੇ ਕੌਣ ਪ੍ਰਾਨੀ ਨਾਨਕ ਸਾਧ ਕੀ ਸੋਭਾ ਪ੍ਰਭ ਮਾਹੇ ਸਮਾਨੀ ਸਾਧ ਕੈ ਸੰਗ ਅਗੋਚਰ ਮਿਲੈ ਸਾਧ ਕੈ ਸੰਗ ਸਦਾ ਪਰ ਫੁੱਲੈ ਸਾਧ ਕੈ ਸੰਗ ਆਵੈ ਬਸ ਪੰਚਾ ਸਾਧ ਸੰਗ ਅੰਮ੍ਰਿਤ ਰਸ ਪੁੰਚਾ ਸਾਧ ਸੰਗ ਹੋਏ ਸਭ ਕੀ ਰੇਨ ਸਾਧ ਕੈ ਸੰਗ ਮਨੋਹਰ ਬੈਨ ਸਾਧ ਕੈ ਸੰਗ ਨ ਕਤਹੂੰ ਤਾਵੈ ਸਾਧ ਸੰਗ ਅਸ ਥਿਤ ਮਨ ਪਾਵੈ ਸਾਧ ਕੈ ਸੰਗ ਮਾਇਆ ਤੇ ਭਿੰਨ ਸਾਧ ਸੰਗ ਨਾਨਕ ਪ੍ਰਭ ਸੋ ਪ੍ਰਸੰਨ ਸਾਧ ਸੰਗ ਦੁਸ਼ਮਨ ਸਭ ਮੀਤ ਸਾਧੂ ਕੈ ਸੰਗ ਮਹਾਪੁਨੀਤ ਸਾਧ ਸੰਗ ਕਿਸਿਓ ਨਹੀਂ ਬੈਰ ਸਾਧ ਕੈ ਸੰਗ ਮਨੋ ਨਾ ਸਾਧ ਕੈ ਸੰਗ ਨਾ ਬੀਗਾ ਪੈਰ ਸਾਧ ਕੈ ਸੰਗ ਨਾਹੀ ਕੋ ਮੰਦਾ ਸਾਧ ਸੰਗ ਜਾਨੇ ਪਰਮਾਨੰਦਾ ਸਾਧ ਕੈ ਸੰਗ ਨਾਹੀ ਹੋ ਤਾਪ ਸਾਧ ਕੈ ਸੰਗ ਤਜੈ ਸਭ ਆਪ ਆਪੇ ਜਾਨੇ ਸਾਧ ਬਡਾਈ ਨਾਨਕ ਸਾਧ ਪ੍ਰਭੂ ਬਨ ਆਈ ਸਾਧ ਕੈ ਸੰਗ ਨ ਕਬਹੂ ਤਾਵੈ ਸਾਧ ਕੈ ਸੰਗ ਸਦਾ ਸੁਖ ਪਾਵੈ ਸਾਧ ਸੰਗ ਬਸਤ ਅਗੋ ਚਰਲ ਹੈ ਸਾਧੂ ਕੈ ਸੰਗ ਅਜਰ ਸਹੈ ਸਾਧ ਕੈ ਸੰਗ ਬਸੈ ਥਾਨ ਉੱਚੈ ਸਾਧੂ ਕੈ ਸੰਗ ਮਹਿਲ ਪਹੁੰਚੈ ਸਾਧ ਕੈ ਸੰਗ ਦ੍ਰਿੜੈ ਸਭ ਧਰਮ ਸਾਧ ਕੈ ਸੰਗ ਕੇਵਲ ਪਾਰ ਬ੍ਰਹਮ ਸਾਧ ਕੈ ਸੰਗ ਪਾਏ ਨਾਮ ਨਿਧਾਨ ਨਾਨਕ ਸਾਧੂ ਕੈ ਕੁਰਬਾਨ ਸਾਧ ਕੈ ਸੰਗ ਸਭ ਕੁਲ ਉਧਾਰੈ ਸਾਧ ਸੰਗ ਸਾਜਨ ਮੀਤ ਕੁਟੰਬ ਨੇ ਸਤਾਰੈ ਸਾਧੂ ਕੈ ਸੰਗ ਸੋ ਧਨ ਪਾਵੈ ਜਿਸ ਧਨ ਤੇ ਸਭ ਕੋ ਵਰਸਾਵੈ ਸਾਧ ਸੰਗ ਧਰਮ ਰਾਏ ਕਰੇ ਸੇਵਾ ਸਾਧ ਕੈ ਸੰਗ ਸੋਭਾ ਸੁਰ ਦੇਵਾ ਸਾਧੂ ਕੈ ਸੰਗ ਪਾਪ ਪਲਾਇਨ ਸਾਧ ਸੰਗ ਅੰਮ੍ਰਿਤ ਗੁਣ ਗਾਇਨ ਸਾਧ ਕੈ ਸੰਗ ਸਰਬ ਥਾਨ ਗਮ ਨਾਨਕ ਸਾਧ ਕੈ ਸੰਗ ਸਫਲ ਜਨਮ ਸਾਧ ਕੈ ਸੰਗ ਨਹੀਂ ਕਾਸ਼ ਕਾਲ ਦਰਸ਼ਨ ਭੇਟਤ ਹੋ ਤਿਨਿਹਾਲ ਸਾਧ ਕੈ ਸੰਗ ਕਲੁਖਤ ਹਰੈ ਸਾਧ ਕੈ ਸੰਗ ਨਰਕ ਪਰ ਹਰੈ
ਸਾਧ ਕੈ ਸੰਗ ਈਹਾਂ ਉਹਾਂ ਸੁਹੇਲਾ ਸਾਧ ਸੰਗ ਬਿਸ਼ਰਤ ਹਰ ਮੇਲਾ ਜੋ ਇੱਛਾ ਸੋਈ ਫਲ ਪਾਵੈ ਸਾਧ ਕੈ ਸੰਗ ਨਾ ਬਿਰਥਾ ਜਾਵੈ ਪਾਰ ਬ੍ਰਹਮ ਸਾਧ ਰਿਤ ਬਸੈ ਨਾਨਕ ਉਧਰੈ ਸਾਧ ਸੁਨ ਰਸੈ ਸਾਧ ਕੈ ਸੰਗ ਸੁਨੋ ਹਰ ਨਾਉ ਸਾਧ ਸੰਗ ਹਰ ਕੇ ਗੁਣ ਗਾਉ ਸਾਧ ਕੈ ਸੰਗ ਨਾ ਮਨ ਤੇ ਬਿਸਰੈ ਸਾਧ ਸੰਗ ਸਰ ਪਰ ਨਿਸਤਰੈ ਸਾਧ ਕੈ ਸੰਗ ਲਗੈ ਪ੍ਰਭ ਮੀਠਾ ਸਾਧੂ ਕੈ ਸੰਗ ਘਟ ਘਟ ਡੀਠਾ ਸਾਧ ਸੰਗ ਪੈ ਆਗਿਆਕਾਰੀ ਸਾਧ ਸੰਗਤ ਪਈ ਹਮਾਰੀ ਸਾਧ ਕੈ ਸੰਗ ਮਿਟੇ ਸਭ ਰੋਗ ਨਾਨਕ ਸਾਧ ਭੇਟੇ ਸੰਯੋਗ ਸਾਧ ਕੀ ਮਹਿਮਾ ਭੇਦ ਨਾ ਜਾਣੈ ਜੇਤਾ ਸੁਣੈ ਤੇਤਾ ਬਖਿਆਨੈ ਸਾਧ ਕੀ ਉਪਮਾ ਤੇਹੋ ਗੁਣ ਤੇ ਦੂਰ ਸਾਧ ਕੀ ਉਪਮਾ ਰਹੀ ਭਰਪੂਰ ਸਾਧ ਕੀ ਸੋਭਾ ਕਾ ਨਾਹੀ ਅੰਤ ਸਾਧ ਕੀ ਸੋਭਾ ਸਦਾ ਬੇਅੰਤ ਸਾਧ ਕੀ ਸੋਭਾ ਊਚ ਤੇ ਊਚੀ ਸਾਧ ਕੀ ਸੋਭਾ ਮੂਚ ਤੇ ਮੂਚੀ ਸਾਧ ਕੀ ਸੋਭਾ ਸਾਧ ਬਣੇ ਆਈ ਨਾਨਕ ਸਾਧ ਪ੍ਰਭ ਭੇਦ ਨਾ ਭਾਈ ਸਲੋਕ ਮਨ ਸਾਚਾ ਮੁਖ ਸਾਚਾ ਸੋਏ ਅਵਰ ਨ ਪੇਖੈ ਏਕ ਸਬਿਨ ਕੋਏ ਨਾਨਕ ਇਹ ਲੱਛਣ ਬ੍ਰਹਮ ਗਿਆਨੀ ਹੋਏ ਅਸ਼ਟਪਦੀ ਬ੍ਰਹਮ ਗਿਆਨੀ ਸਦਾ ਨਿਰਲੇਪ ਜੈਸੇ ਜਲ ਮੈਂ ਕਮਲ ਅਲੇਪ ਬ੍ਰਹਮ ਗਿਆਨੀ ਸਦਾ ਨਿਰਦੋਖ ਜੈਸੇ ਸੂਰ ਸਰਬ ਕੌ ਸੋਖ ਬ੍ਰਹਮ ਗਿਆਨੀ ਕੈ ਦ੍ਰਿਸ਼ਟ ਸਮਾਨ ਜੈਸੇ ਰਾਜ ਰੰਕ ਕੌ ਲਾਗੈ ਤੁਲ ਭਵਾਨ ਬ੍ਰਹਮ ਗਿਆਨੀ ਕੈ ਧੀਰਜ ਏਕ ਜਿਉ ਵਸੁਧਾ ਕੋ ਖੋਦੈ ਕੋ ਚੰਦਨ ਲੇਪ ਬ੍ਰਹਮ ਗਿਆਨੀ ਕਾ ਇਹ ਗੁਨਾਉ ਨਾਨਕ ਜਿਉ ਪਾਵਕ ਕਾ ਸਹਿ ਸੁਭਾਉ ਬ੍ਰਹਮ ਗਿਆਨੀ ਨਿਰਮਲ ਤੇ ਨਿਰਮਲਾ ਜੈਸੇ ਮੈਲ ਨਾ ਲਾਗੈ ਜਲਾ ਬ੍ਰਹਮ ਗਿਆਨੀ ਕੈ ਮਨ ਹੋਏ ਪ੍ਰਗਾਸ ਜੈਸੇ ਧਰ ਉਪਰ ਆਕਾਸ ਬ੍ਰਹਮ ਗਿਆਨੀ ਕੈ ਮਿੱਤਰ ਸਤਰ ਸਮਾਨ ਬ੍ਰਹਮ ਗਿਆਨੀ ਕੈ ਨਾਹੀ ਅਭਿਮਾਨ ਬ੍ਰਹਮ ਗਿਆਨੀ ਊਚ ਤੇ ਊਚਾ ਮਨ ਆਪਣੇ ਹੈ ਸਭ ਤੇ ਨੀਚਾ ਬ੍ਰਹਮ ਗਿਆਨੀ ਸੇ ਜਨ ਪਏ ਨਾਨਕ ਜਿਨ ਪ੍ਰਭ ਆਪ ਕਰੇ ਬ੍ਰਹਮ ਗਿਆਨੀ ਸਗਲ ਕੀਰੀਨਾ ਆਤਮ ਰਸ ਬ੍ਰਹਮ ਗਿਆਨੀ ਚੀਨਾ ਬ੍ਰਹਮ ਗਿਆਨੀ ਕੀ ਸਭ ਉਪਰ ਮਾਇਆ ਬ੍ਰਹਮ ਗਿਆਨੀ ਤੇ ਕਛ ਬੁਰਾ ਨਾ ਪਾਇਆ ਬ੍ਰਹਮ ਗਿਆਨੀ ਸਦਾ ਸਮਦਰਸੀ ਬ੍ਰਹਮ ਗਿਆਨੀ ਕੀ ਦ੍ਰਿਸ਼ਟ ਅੰਮ੍ਰਿਤ ਬਰਸੀ ਬ੍ਰਹਮ ਗਿਆਨੀ ਬੰਧਨ ਤੇ ਮੁਕਤਾ ਬ੍ਰਹਮ ਗਿਆਨੀ ਕੀ ਨਿਰਮਲ ਯੁਗਤਾ ਬ੍ਰਹਮ ਗਿਆਨੀ ਕਾ ਭੋਜਨ ਗਿਆਨ ਨਾਨਕ ਬ੍ਰਹਮ ਗਿਆਨੀ ਕਾ ਬ੍ਰਹਮ ਧਿਆਨ ਬ੍ਰਹਮ ਗਿਆਨੀ ਏਕ ਉਪਰ ਆਸ ਬ੍ਰਹਮ ਗਿਆਨੀ ਕਾ ਨਹੀਂ ਬਿਨਾਸ਼ ਬ੍ਰਹਮ ਗਿਆਨੀ ਕੈ ਗਰੀਬੀ ਸਮਾਹਾ ਬ੍ਰਹਮ ਗਿਆਨੀ ਪਾਰੂਪਕਾਰ ਉਮਾਹਾ ਬ੍ਰਹਮ ਗਿਆਨੀ ਕੈ ਨਾਹੀ ਧੰਦਾ ਬ੍ਰਹਮ ਗਿਆਨੀ ਲੈ ਧਾਵਤ ਬੰਧਾ ਬ੍ਰਹਮ ਗਿਆਨੀ ਕੈ ਹੋਏ ਸੁਭਲਾ ਬ੍ਰਹਮ ਗਿਆਨੀ ਸੁਫਲ ਫਲਾ ਬ੍ਰਹਮ ਗਿਆਨੀ ਸੰਗ ਸਗਲ ਉਧਾਰ ਨਾਨਕ ਬ੍ਰਹਮ ਗਿਆਨੀ ਜਪੈ ਸਗਲ ਸੰਸਾਰ ਬ੍ਰਹਮ ਗਿਆਨੀ ਕੈ ਇਕ ਰੰਗ ਬ੍ਰਹਮ ਗਿਆਨੀ ਕੈ ਬਸੈ ਪ੍ਰਭ ਸੰਗ ਬ੍ਰਹਮ ਗਿਆਨੀ ਕੈ ਨਾਮ ਆਧਾਰ ਬ੍ਰਹਮ ਗਿਆਨੀ ਕੈ ਨਾਮ ਪਰਵਾਰ ਬ੍ਰਹਮ ਗਿਆਨੀ ਸਦਾ ਸਦ ਜਾਗਤ ਬ੍ਰਹਮ ਗਿਆਨੀ ਅਹੰਗ ਬੁੱਧ ਤਿਆਗਤ ਬ੍ਰਹਮ ਗਿਆਨੀ ਕੈ ਮਨ ਪਰਮਾਨੰਦ ਬ੍ਰਹਮ ਗਿਆਨੀ ਕੈ ਘਰ ਸਦਾ ਆਨੰਦ ਬ੍ਰਹਮ ਗਿਆਨੀ ਸੁਖ ਸਹਿਜ ਨਿਵਾਸ ਨਾਨਕ ਬ੍ਰਹਮ ਗਿਆਨੀ ਕਾ ਨਹੀਂ ਬਿਨਾਸ਼ ਬ੍ਰਹਮ ਗਿਆਨੀ ਬ੍ਰਹਮ ਕਾ ਬੇਤਾ ਬ੍ਰਹਮ ਗਿਆਨੀ ਏਕ ਸੰਗ ਹੇਤਾ ਬ੍ਰਹਮ ਗਿਆਨੀ ਕਾ ਹੋਏ ਅਚਿੰਤ ਬ੍ਰਹਮ ਗਿਆਨੀ ਕਾ ਨਿਰਮਲ ਮੰਤ ਬ੍ਰਹਮ ਗਿਆਨੀ ਜਿਸ ਕਰੇ ਪ੍ਰਭ ਆਪ ਬ੍ਰਹਮ ਗਿਆਨੀ ਕਾ ਬੜ ਬਰਤਾਪ ਬ੍ਰਹਮ ਗਿਆਨੀ ਕਾ ਦਰਸ ਬੜ ਭਾਗੀ ਪਾਈਐ ਬ੍ਰਹਮ ਗਿਆਨੀ ਕੋ ਬਲ ਬਲ ਜਾਈਐ ਬ੍ਰਹਮ ਗਿਆਨੀ ਕੋ ਖੋਜੇ ਮਹੇਸੁਰ ਨਾਨਕ ਬ੍ਰਹਮ ਗਿਆਨੀ ਆਪ ਪਰਮੇਸੁਰ ਬ੍ਰਹਮ ਗਿਆਨੀ ਕੀ ਕੀਮਤ ਨਾਹੇ ਬ੍ਰਹਮ ਗਿਆਨੀ ਕੈ ਸਗਲ ਮਨ ਬਾਹੇ ਬ੍ਰਹਮ ਗਿਆਨੀ ਕਾ ਕੌਣ ਜਾਣੈ ਭੇਦ ਬ੍ਰਹਮ ਗਿਆਨੀ ਕਉ ਸਦਾ ਆਦੇਸ਼ ਬ੍ਰਹਮ ਗਿਆਨੀ ਕਾ ਕਥਿਆ ਨ ਜਾਏ ਅਧਿਆਖਰ ਬ੍ਰਹਮ ਗਿਆਨੀ ਸਰਬ ਕਾ ਠਾਕੁਰ ਬ੍ਰਹਮ ਗਿਆਨੀ ਕੀ ਮਿਤ ਕੌਣ ਬਖਾਨੈ ਬ੍ਰਹਮ ਗਿਆਨੀ ਕੀ ਗਤ ਬ੍ਰਹਮ ਗਿਆਨੀ ਜਾਣੈ ਬ੍ਰਹਮ ਗਿਆਨੀ ਕਾ ਅੰਤ ਨ ਪਾਰ ਨਾਨਕ ਬ੍ਰਹਮ ਗਿਆਨੀ ਕਉ ਸਦਾ ਨਮਸਕਾਰ ਬ੍ਰਹਮ ਗਿਆਨੀ ਸਭ ਸ੍ਰਿਸ਼ਟ ਕਾ ਕਰਤਾ ਬ੍ਰਹਮ ਗਿਆਨੀ ਸਦ ਜੀਵੈ ਨਹੀਂ ਮਰਤਾ ਬ੍ਰਹਮ ਗਿਆਨੀ ਮੁਕਤ ਜੁਗਤ ਜੀ ਕਾ ਦਾਤਾ ਬ੍ਰਹਮ ਗਿਆਨੀ ਪੂਰਨ ਪੁਰਖ ਵਿਧਾਤਾ ਬ੍ਰਹਮ ਗਿਆਨੀ ਅਨਾਥ ਕਾ ਨਾਥ ਬ੍ਰਹਮ ਗਿਆਨੀ ਕਾ ਸਭ ਉਪਰ ਹਾਥ ਬ੍ਰਹਮ ਗਿਆਨੀ ਕਾ ਸਗਲ ਆਕਾਰ ਬ੍ਰਹਮ ਗਿਆਨੀ ਆਪ ਨਿਰੰਕਾਰ ਬ੍ਰਹਮ ਗਿਆਨੀ ਕੀ ਸੋਭਾ ਬ੍ਰਹਮ ਗਿਆਨੀ ਬਣੀ ਨਾਨਕ ਬ੍ਰਹਮ ਗਿਆਨੀ ਸਰਬ ਕਾ ਧਨੀ ਸਲੋਕ ਉਰ ਤਾਰੈ ਜੋ ਅੰਤਰ ਨਾਮ ਸਰਬ ਮੈਂ ਪੇਖੈ ਭਗਵਾਨ ਨਿਮਖ ਨਿਮਖ ਠਾਕੁਰ ਨਮਸਕਾਰੈ ਉਹ ਨਾਨਕ ਉਹ ਅਪਰਸ ਸਗਲ ਨਿਸਤਾਰੈ ਅਸ਼ਟਪਦੀ ਮਿਥਿਆ ਨਾਹੀ ਰਸਨਾ ਪਰਸ ਮਨ ਮੈਂ ਪ੍ਰੀਤ ਨਿਰੰਜਨ ਦਰਸ ਪਰਤਰੈ ਰੂਪ ਨਾ ਪੇਖੈ ਨੇਤਰ ਸਾਧਕੀ ਟਹਿਲ ਸੰਤ ਸੰਗ ਹੇਤ ਕਰ ਨਾ ਸੁਨੇ ਕਾਹੂ ਕੀ ਨਿੰਦਾ ਸਭ ਤੇ ਜਾਣੈ ਆਪਸ ਕੋ ਮੰਦਾ ਗੁਰਪ੍ਰਸਾਦ ਵਿਖਿਆ ਪਰ ਹਰੈ ਮਨ ਕੀ ਬਾਸ਼ਨਾ ਮਨ ਤੇ ਟਰੈ ਇੰਦਰੀ ਜਿਤ ਪੰਚ ਦੋਖ ਤੇ ਰਹਿਤ ਨਾਨਕ ਕੋਟ ਮਧੇ ਕੋ ਐਸਾ ਅਪਰਸ ਬੈਸਨੋ ਸੋ ਜਿਸ ਉਪਰ ਸੋ ਪ੍ਰਸੰਨ ਬਿਸਨ ਕੀ ਮਾਇਆ ਤੇ ਹੋਏ ਭਿੰਨ ਕਰਮ ਕਰਤ ਹੋਵੈ ਨਿਹ ਕਰਮ ਤਿਸ ਬੈਸ਼ਨੋ ਕਾ ਨਿਰਮਲ ਧਰਮ ਕਾਹੂ ਫਲ ਕੀ ਇੱਛਾ ਨੇ ਬਾਛੈ ਕੇਵਲ ਭਗਤ ਕੀਰਤਨ ਸੰਗ ਰਾਚੈ ਮਨ ਤਨ ਅੰਤਰ ਸਿਮਰਨ ਗੋਪਾਲ ਸਭ ਉਪਰ ਹੋਵਤ ਕਿਰਪਾਲ ਆਪ ਦ੍ਰਿੜੈ ਅਵਰਾ ਨਾਮ ਜਪਾਵੈ ਨਾਨਕ ਉਹ ਬੈਸ਼ਨੋ ਪਰਮ ਗਤ ਪਾਵੈ
ਭਗਵਤੀ ਭਗਵੰਤ ਭਗਤ ਕਾ ਰੰਗ ਸਗਲ ਤਿਆਗੈ ਦੁਸ਼ਟ ਕਾ ਸੰਗ ਮਨ ਤੇ ਬਿਨ ਸਹਿ ਸਗਲਾ ਭਰਮ ਕਰ ਪੂਜੈ ਸਗਲ ਪਾਰ ਬ੍ਰਹਮ ਸਾਧ ਸੰਗ ਪਾਪਾ ਮਲ ਹੋਵੈ ਤਿਸ ਭਗਵਤੀ ਕੀਮਤ ਉਤਮ ਹੋਵੈ ਭਗਵੰਤ ਕੀ ਟਹਿਲ ਕਰੇ ਨਿਤਨੀਤ ਮਨ ਤਨ ਅਰਪੈ ਵਿਸਨ ਪ੍ਰੀਤ ਹਰ ਕੇ ਚਰਨ ਹਿਰਦੈ ਬਸਾਵੈ ਨਾਨਕ ਐਸਾ ਭਗਵਤੀ ਭਗਵੰਤ ਕੋ ਪਾਵੈ ਸੋ ਪੰਡਤ ਜੋ ਮਨ ਪ੍ਰਬੋਧੈ ਰਾਮ ਨਾਮ ਆਤਮ ਮੈਂ ਸੋਧੈ ਰਾਮ ਨਾਮ ਸਾਰ ਰਸ ਪੀਵੈ ਉਸ ਪੰਡਿਤ ਕੈ ਉਪਦੇਸ਼ ਜਗ ਜੀਵੈ ਹਰ ਕੀ ਕਥਾ ਹਿਰਦੈ ਬਸਾਵੈ ਸੋ ਪੰਡਿਤ ਫਿਰ ਜੋਨ ਨ ਆਵੈ ਬੇਦ ਪੁਰਾਨ ਸਿਮਰਤ ਬੂਜੈ ਮੂਲ ਸੂਖਮ ਮੈਂ ਜਾਣੇ ਅਸਥੂਲ ਚਾਹੋ ਵਰਨਾ ਕੋ ਦੇ ਉਪਦੇਸ਼ ਨਾਨਕ ਉਸ ਪੰਡਿਤ ਕੋ ਸਦਾ ਆਦੇਸ਼ ਬੀਜ ਮੰਤਰ ਸਰਬ ਕੋ ਗਿਆਨ ਚਾਹੋ ਵਰਨਾ ਮੈਂ ਜਪੈ ਕੋ ਨਾਮ ਜੋ ਜੋ ਜਪੈ ਤਿਸ ਕੀ ਗਤ ਹੋਏ ਸਾਧ ਸੰਗ ਪਾਵੈ ਜਨ ਕੋਏ ਕਰ ਕਿਰਪਾ ਅੰਤਰ ਔਰਤ ਹਰੈ ਪਸ ਪ੍ਰੇਤ ਮੁਗਦ ਪਾਥਰ ਕੋ ਤਾਰੈ ਸਰਬ ਰੋਗ ਕਾ ਔਖਦ ਨਾਮ ਕਲਿਆਣ ਰੂਪ ਮੰਗਲ ਗੁਣ ਗਾਮ ਕਾਹੂ ਜੁਗਤ ਕਿਤੈ ਨਾ ਪਾਈਐ ਧਰਮ ਨਾਨਕ ਤਿਸ ਮਿਲੈ ਜਿਸ ਲਿਖਿਆ ਧੁਰ ਕਰਮ ਜਿਸ ਕੈ ਮਨ ਪਾਰ ਬ੍ਰਹਮ ਕਾ ਨਿਵਾਸ ਤਿਸ ਕਾ ਨਾਮ ਸਤ ਰਾਮਦਾਸ ਆਤਮ ਰਾਮ ਤਿਸ ਨਦਰੀ ਆਇਆ ਦਾਸ ਦਸੰਤਨ ਭਾਏ ਤਿਨ ਪਾਇਆ ਸਦਾ ਨਿਕਟ ਨਿਕਟ ਹਰ ਜਾਨ ਸੋ ਦਾਸ ਦਰਗੈ ਪਰਵਾਨ ਆਪਣੇ ਦਾਸ ਕੋ ਆਪ ਕਿਰਪਾ ਕਰੈ ਤਿਸ ਦਾਸ ਕੋ ਸਭ ਸੋ ਜੀ ਪਰੈ ਸਗਲ ਸੰਗ ਆਤਮ ਉਦਾਸ ਐਸੀ ਜੁਗਤ ਨਾਨਕ ਰਾਮਦਾਸ ਪ੍ਰਭ ਕੀ ਆਗਿਆ ਆਤਮ ਹਿਤਾਵੈ ਜੀਵਨ ਮੁਕਤ ਸੋ ਕਹਾਵੈ ਤੈਸਾ ਹਰਕ ਤੈਸਾ ਉਸ ਸੋਗ ਸਦਾ ਆਨੰਦ ਤਹਿ ਨਹੀਂ ਬਿਯੋਗ ਤੈਸਾ ਸਵਰਨ ਤੈਸੀ ਉਸ ਮਾਟੀ ਤੈਸਾ ਅੰਮ੍ਰਿਤ ਤੈਸੀ ਬੇਖ ਖਾਟੀ ਤੈਸਾ ਮਾਨ ਤੈਸਾ ਬਿਹਮਾਨ ਤੈਸਾ ਰੰਕ ਤੈਸਾ ਰਾਜਾਨ ਜੋ ਵਰਤਾਏ ਸਾਈ ਜੁਗਤ ਨਾਨਕ ਉਹ ਪੁਰਖ ਕਹੀਐ ਜੀਵਨ ਮੁਕਤ ਪਾਰ ਬ੍ਰਹਮ ਕੇ ਸਗਲੇ ਠਾਉ ਜਿਤ ਜਿਤ ਘਰ ਰਾਖੈ ਤੈਸਾ ਤਿਨ ਨਾਉ ਆਪੇ ਕਰਨ ਕਰਾਵਣ ਜੋਗ ਪ੍ਰਭ ਭਾਵੈ ਸੋਈ ਫੁਨ ਹੋਗ ਪਸਰੇ ਉਹ ਆਪ ਹੋਏ ਅਨਤ ਤਰੰਗ ਲਖੇ ਨ ਜਾਹੇ ਪਾਰ ਬ੍ਰਹਮ ਕੇ ਰੰਗ ਜੈਸੀ ਮਤ ਦੇ ਤੈਸਾ ਪ੍ਰਗਾਸ ਪਾਰ ਬ੍ਰਹਮ ਕਰਤਾ ਬਿਨਾਸ ਸਦਾ ਸਦਾ ਸਦਾ ਦਇਆਲ ਸਿਮਰ ਸਿਮਰ ਨਾਨਕ ਪਏ ਨਿਹਾਲ ਸਲੋਕ ਉਸਤਤ ਕਰੇ ਅਨੇਕ ਜਨ ਅੰਤ ਨ ਪਾਰਾਵਾਰ ਨਾਨਕ ਰਚਨਾ ਪ੍ਰਭ ਰਚੀ ਬਹੁਵਿਧ ਅਨਕ ਪ੍ਰਕਾਰ ਅਸ਼ਟਪਦੀ ਕਈ ਕੋਟ ਹੋਏ ਪੂਜਾਰੀ ਕਈ ਕੋਟ ਆਚਾਰ ਵਿਵਹਾਰੀ ਕਈ ਕੋਟ ਭੈ ਤੀਰਥ ਵਾਸੀ ਕਈ ਕੋਟ ਬਨ ਭ੍ਰਮੈ ਉਦਾਸੀ ਕਈ ਕੋਟ ਬੇਦ ਕੇ ਸਰੋਤੇ ਕਈ ਕੋਟ ਤਪੀ ਸਰਹੋਤੇ ਕਈ ਕੋਟ ਆਤਮ ਧਿਆਨ ਧਾਰੈ ਕਈ ਕੋਟ ਕਬ ਕਾਬ ਵਿਚਾਰੈ ਕਈ ਕੋਟ ਨਵ ਤਨ ਨਾਮ ਧਿਆਵੈ ਨਾਨਕ ਕਰਤੇ ਕਾ ਅੰਤ ਨਾ ਪਾਵੈ ਕਈ ਕੋਟ ਭਏ ਅਭਿਮਾਨੀ ਕਈ ਕੋਟ ਅੰਧ ਅਗਿਆਨੀ ਕਈ ਕੋਟ ਕਿਰਪਨ ਕਠੋਰ ਕਈ ਕੋਟ ਅਭਿਗ ਆਤਮ ਨਿਕੋਰ ਕਈ ਕੋਟ ਪਰ ਦਰਬ ਕੋ ਹਿਰੈ ਕਈ ਕੋਟ ਪਰ ਦੁਖ ਨਾ ਕਰੈ ਕਈ ਕੋਟ ਮਾਇਆ ਸਰਮਾਹੇ ਕਈ ਕੋਟ ਪਰਦੇਸ ਪਰਮਾਹੇ ਜਿਤ ਜਿਤ ਲਾਵੋ ਤਿਤ ਤਿਤ ਲਗਨਾ ਨਾਨਕ ਕਰਤੇ ਕੀ ਜਾਣੈ ਕਰਤਾ ਰਚਨਾ ਕਈ ਕੋਟ ਸਿੱਧ ਜਤੀ ਜੋਗੀ ਕਈ ਕੋਟ ਰਾਜੇ ਰਾਸ ਭੋਗੀ ਕਈ ਕੋਟ ਪੰਖੀ ਸਰਪੋ ਪਾਏ ਕਈ ਕੋਟ ਪਾਥਰ ਬਿਰਖ ਨੇ ਭਜਾਏ ਕਈ ਕੋਟ ਪਵਨ ਪਾਣੀ ਬੈਸੰਤਰ ਕਈ ਕੋਟ ਦੇਸ ਭੂ ਮੰਡਲ ਕਈ ਕੋਟ ਸਸਿਰ ਸੂਰ ਨਖੇਤਰ ਕਈ ਕੋਟ ਦੇਵਦਾਨਵ ਇੰਦਰ ਸਿਰ ਸ਼ਤਰ ਸਗਲ ਸਮਗਰੀ ਆਪਣੇ ਸੂਤ ਧਾਰੈ ਨਾਨਕ ਜਿਸ ਜਿਸ ਭਾਵੈ ਤਿਸ ਤਿਸ ਨਿਸ ਤਾਰੈ ਕਈ ਕੋਟ ਰਾਜਸ ਤਾਮਸ ਸਾਤਕ ਕਈ ਕੋਟ ਬੇਦ ਪੁਰਾਣ ਸਿਮਰਤ ਅਰ ਸਾਸਤ ਕਈ ਕੋਟ ਕੀਏ ਰਤਨ ਸਮੁੰਦ ਕਈ ਕੋਟ ਨਾਨਾ ਪ੍ਰਕਾਰ ਜੰਤ ਕਈ ਕੋਟ ਕੀਏ ਚਿਰ ਜੀਵੇ ਕਈ ਕੋਟ ਗਿਰੀ ਮੇਰ ਸਵਰਨ ਥੀਵੇ ਕਈ ਕੋਟ ਜਾਖਯ ਕਿਨਰ ਪਿਸਾਚ ਕਈ ਕੋਟ ਭੂਤ ਪ੍ਰੇਤ ਸੂਕਰ ਮਿਰਗਾਚ ਸਭ ਤੇ ਨੇਰਾ ਸਭ ਹੂ ਤੇ ਦੂਰ ਨਾਨਕ ਆਪ ਅਲਿਪਤ ਰਹਿਆ ਭਰਪੂਰ ਕਈ ਕੋਟ ਪਾਤਾਲ ਕੇ ਵਾਸੀ ਕਈ ਕੋਟ ਨਰਕ ਸੁਰਗ ਨਿਵਾਸੀ ਕਈ ਕੋਟ ਜਨਮੈ ਜੀਵੈ ਮਰੈ ਕਈ ਕੋਟ ਬਹੁ ਜੋਨੀ ਫਿਰੈ ਕਈ ਕੋਟ ਬੈਠਤ ਹੀ ਖਾਹੇ ਕਈ ਕੋਟ ਘਾਲੈ ਥੱਕ ਪਾਹੇ ਕਈ ਕੋਟ ਕੀਏ ਧਨਵੰਤ ਕਈ ਕੋਟ ਮਾਇਆ ਮੈਂ ਚਿੰਤ ਜਹਿ ਜਹਿ ਭਾਣਾ ਤਹਿ ਤਹਿ ਰਾਖੇ ਨਾਨਕ ਸਭ ਕਿਛ ਪ੍ਰਭ ਕਹਿ ਹਾਥੇ ਕਈ ਕੋਟ ਭਏ ਬੈਰਾਗੀ ਰਾਮ ਨਾਮ ਸੰਗ ਤਿਨ ਲਿਵ ਲਾਗੀ ਕਈ ਕੋਟ ਪ੍ਰਭ ਕੋ ਖੋਜੰਤੇ ਆਤਮ ਮੈਂ ਪਾਰ ਬ੍ਰਹਮ ਲਹੰਤੇ ਕਈ ਕੋਟ ਦਰਸ਼ਨ ਪ੍ਰਭ ਪਿਆਸ ਤਿਨ ਕੋ ਮਿਲਿਓ ਪ੍ਰਭ ਅਭਿਨਾਸ਼ ਕਈ ਕੋਟ ਮੰਗੈ ਸਾਥ ਸੰਗ ਪਾਰ ਬ੍ਰਹਮ ਤਿਨ ਲਾਗਾ ਰੰਗ ਜਿਨ ਕੋ ਹੋਏ ਆਪ ਸੋ ਪ੍ਰਸੰਨ ਨਾਨਕ ਤੇ ਜਨ ਸਦਾ ਧਨ ਧਨ ਕਈ ਕੋਟ ਖਾਣੀ ਅਰਖੰਡ ਕਈ ਕੋਟ ਆਕਾਸ਼ ਬ੍ਰਹਿਮੰਡ ਕਈ ਕੋਟ ਹੋਏ ਅਵਤਾਰ ਕਈ ਜੁਗਤ ਕੀਨੋ ਬਿਸਥਾਰ
ਕਈ ਵਾਰ ਪਸਰਿਓ ਪਾਸਾਰ, ਸਦਾ ਸਦਾ ਇੱਕ ਇੱਕ ਓੰਕਾਰ, ਕਈ ਕੋਟ ਕੀਨੇ ਬਹੁ ਭਾਂਤ, ਪ੍ਰਭ ਤੇ ਹੋਏ ਪ੍ਰਭ ਮਾਹੇ ਸੁਮਾਤ, ਤਾਕਾ ਅੰਤ ਨ ਜਾਣੈ ਕੋਏ, ਆਪੇ ਆਪ ਨਾਨਕ ਪ੍ਰਭ ਸੋਏ, ਕਈ ਕੋਟ ਪਾਰ ਬ੍ਰਹਮ ਕੇ ਦਾਸ, ਤਿਨ ਹੋਵਤ ਆਤਮ ਪ੍ਰਗਾਸ, ਕਈ ਕੋਟ ਤਤ ਕੇ ਬੇਤੇ, ਸਦਾ ਨਿਹਾਰੈ ਏਕੂ ਨੇਤਰੇ, ਕਈ ਕੋਟ ਨਾਮ ਰਸ ਪੀਵੈ, ਅਮਰ ਪੈ ਸਦ ਸਦ ਹੀ ਜੀਵੈ, ਕਈ ਕੋਟ ਨਾਮ ਗੁਣ ਗਾਵੈ, ਆਤਮ ਰਸ ਸੁਖ ਸਹਿਜ ਸਮਾਵੈ, ਆਪੋ ਨੇ ਜਨ ਕੋ ਸਾ ਸਾ ਸਮਾਰੇ, ਨਾਨਕ ਓਏ ਪਰਮੇਸ਼ਵਰ ਕੇ ਪਿਆਰੇ, ਸਲੋਕ ਕਰਨ ਕਾਰਨ ਪ੍ਰਭ ਏਕ ਹੈ, ਦੂਸਰ ਨਾਹੀ ਕੋਏ, ਨਾਨਕ ਤਿਸ ਬਲਹਾਰਨੈ, ਜਲ ਥਲ ਮਹੀ ਅਲ ਸੋਏ, ਅਸ਼ਟਪਦੀ ਕਰਨ ਕਰਾਵਨ ਕਰਨੇ ਜੋਗ, ਜੋ ਤਿਸ ਭਾਵੈ ਸੋਈ ਹੋਗ, ਖਿਨ ਮੈਂ ਥਾਪੋ ਥਾਪਨ ਹਾਰਾ, ਅੰਤ ਨਹੀਂ ਕਿਛ ਪਾਰਾ ਵਾਰਾ, ਹੁਕਮੇ ਧਾਰ ਅਧਾਰ ਰਹਾਵੈ, ਹੁਕਮੇ ਉਪਜੈ ਹੁਕਮ ਸੁਮਾਵੈ, ਹੁਕਮੇ ਊਚ ਨੀਚ ਵਿਵਹਾਰ, ਹੁਕਮੇ ਅਨਕ ਰੰਗ ਪ੍ਰਕਾਰ, ਕਰ ਕਰ ਦੇਖੈ ਆਪਣੀ ਵਡਿਆਈ, ਨਾਨਕ ਸਭ ਮੈਂ ਰਹਿਆ ਸਮਾਈ, ਪ੍ਰਭ ਭਾਵੈ ਮਾਨੁਖ ਗਤ ਪਾਵੈ, ਪ੍ਰਭ ਭਾਵੈ ਤਾਂ ਪਾਥਰ ਤਰਾਵੈ, ਪ੍ਰਭ ਭਾਵੈ ਬਿਨ ਸਾਸ ਤੇ ਰਾਖੈ, ਪ੍ਰਭ ਭਾਵੈ ਤਾਂ ਹਰ ਗੁਣ ਪਾਖੈ, ਪ੍ਰਭ ਭਾਵੈ ਤਾਂ ਪਤਤ ਉਧਾਰੈ, ਆਪ ਕਰੈ ਆਪਨ ਵਿਚਾਰੈ, ਦੋਹਾਂ ਸਿਰਿਆਂ ਕਾ ਆਪ ਸੁਆਮੀ, ਖੇਲੈ ਬਿਗਸੈ ਅੰਤਰ ਜਾਮੀ, ਜੋ ਭਾਵੈ ਸੋ ਕਾਰ ਕਰਾਵੈ, ਨਾਨਕ ਦ੍ਰਿਸ਼ਟੀ ਅਵਰ ਨਾ ਆਵੈ, ਕਹੋ ਮਾਨੁਖ ਤੇ ਕਿਆ ਹੋਇਆਵੈ, ਜੋ ਤਿਸ ਭਾਵੈ ਸੋਈ ਕਰਾਵੈ, ਇਸ ਕੈ ਹਾਥ ਹੋਏ ਤਾਂ ਸਭ ਕਿਛੁ ਲੈ, ਜੋ ਤਿਸ ਭਾਵੈ ਸੋਈ ਕਰੇ, ਅਨ ਜਾਨਤ ਬਿਖਿਆ ਮੈਂ ਰਚੈ, ਜੇ ਜਾਣਤ ਆਪਨ ਆਪ ਬਚੈ, ਭਰਮੈ ਭੂਲਾ ਦੈ ਦਿਸ ਧਾਵੈ, ਨਿਮਖ ਮਾਹੇ ਚਾਰ ਕੁੰਟ ਫਿਰ ਆਵੈ, ਕਰ ਕਿਰਪਾ ਜਿਸ ਆਪਣੇ ਭਗਤ ਦੇ, ਨਾਨਕ ਤੇ ਜਾਨ ਨਾਮ ਮਿਲੇ, ਖਿਨ ਮੈਂ ਨੀਚ ਕੀਟ ਕੌ ਰਾਜ, ਪਾਰ ਬ੍ਰਹਮ ਗਰੀਬ ਨਿਵਾਜ, ਜਾ ਕਾ ਦ੍ਰਿਸ਼ਟ ਕਛੂ ਨਾ ਆਵੈ, ਤਿਸ ਤਤ ਕਾਲ ਦੈ ਦਿਸ ਪ੍ਰਗਟਾਵੈ, ਜਾ ਕੋ ਆਪਣੇ ਕਰੇ ਬਖਸੀਸ, ਤਾਕਾ ਲੇਖਾ ਨਾ ਗਣੇ ਜਗਦੀਸ, ਜੀਓ ਪਿੰਡ ਸਭ ਤਿਸ ਕੀ ਰਾਸ, ਘਟ ਘਟ ਪੂਰਨ ਬ੍ਰਹਮ ਪ੍ਰਗਾਸ, ਆਪਣੇ ਬਨਤ ਆਪ ਬਨਾਈ, ਨਾਨਕ ਜੀਵੈ ਦੇਖ ਬਡਾਈ, ਇਸ ਕਾ ਬਲ ਨਾਹੀ ਇਸ ਹਾਥ, ਕਰਨ ਕਰਾਵਣ ਸਰਬ ਕੋ ਨਾਥ, ਆਗਿਆ ਕਰੀ ਬਪੁਰਾ ਜੀਓ, ਜੋ ਤਿਸ ਭਾਵੈ ਸੋਈ ਫੁਨ ਥੀਓ, ਕਬਹੂ ਊਚ ਨੀਚ ਮੈਂ ਬਸੈ, ਕਬਹੂ ਸੋਗ ਹਰਖ ਰੰਗ ਹੱਸੈ, ਕਬਹੂ ਨਿੰਦ ਚਿੰਦ ਬਿਵਹਾਰ, ਕਬਹੂ ਊਬ ਆਕਾਸ ਪਿਆਲ, ਕਬਹੂ ਬੇਤਾ ਬ੍ਰਹਮ ਵਿਚਾਰ, ਨਾਨਕ ਆਪ ਮਿਲਾਵਣ ਹਾਰ, ਕਬਹੂ ਨਿਰਤ ਕਰੇ ਬਹੁ ਭਾਂਤ, ਕਬਹੂ ਸੋਏ ਰਹੇ ਦਿਨ ਰਾਤ, ਕਬਹੂ ਮਹਾਂ ਕ੍ਰੋਧ ਬਿਕਰਾਲ, ਕਬਹੂ ਸਰਬ ਕੀ ਹੋ ਤਰਵਾਲ, ਕਬਹੂ ਹੋਏ ਬਹਾ ਬਡ ਰਾਜਾ, ਕਬਹੂ ਭਿਖਾਰੀ ਨੀਚ ਕਾ ਸਾਜਾ, ਕਬਹੂ ਆਪ ਕੀਰਤ ਮਹਿ ਆਵੈ, ਕਬਹੂ ਭਲਾ ਭਲਾ ਕਹਾਵੈ, ਜਿਉ ਪ੍ਰਭ ਰਾਖੈ ਤਿਵ ਹੀ ਰਹੈ, ਗੁਰਪ੍ਰਸਾਦ ਨਾਨਕ ਸਚ ਕਹੈ, ਕਬਹੂ ਹੋਏ ਪੰਡਿਤ ਕਰੇ ਬਖਿਆਨ, ਕਬਹੂ ਮੋਨ ਧਾਰੀ ਲਾਵੈ ਧਿਆਨ, ਕਬਹੂ ਤਟ ਤੀਰਥ ਇਸਨਾਨ, ਕਬਹੂ ਸਿੱਧ ਸਾਧਕ ਮੁਖ ਗਿਆਨ, ਕਬਹੂ ਕੀਟ ਹਸਤ ਪਤੰਗ ਹੋਏ ਜੀਆ, ਅਨਖ ਜੋਨ ਭਰਮੈ ਪਰਮੀਆ, ਨਾਨਾ ਰੂਪ ਜਿਉ ਸੁਹੰਗੀ ਦਿਖਾਵੈ, ਜਿਉ ਪ੍ਰਭ ਭਾਵੈ ਤਿਵੈ ਨਚਾਵੈ, ਜਿਉ ਤਿਸ ਭਾਵੈ ਸੋਈ ਹੋਏ, ਨਾਨਕ ਦੂਜਾ ਅਵਰ ਨਾ ਕੋਏ, ਕਬਹੂ ਸਾਧ ਸੰਗਤ ਇਹ ਪਾਵੈ, ਉਸ ਅਸਥਾਨ ਤੇ ਬਹੁਰ ਨਾ ਆਵੈ, ਅੰਤਰ ਹੋਏ ਗਿਆਨ ਪ੍ਰਗਾਸ, ਉਸ ਅਸਥਾਨ ਕਾ ਨਹੀਂ ਬਿਨਾਸ਼, ਮਨ ਤਨ ਨਾਮਰ ਤੇ ਇਕ ਰੰਗ, ਸਦਾ ਬਸੈ ਪਾਰ ਬ੍ਰਹਮ ਕੈ ਸੰਗ, ਜਿਉ ਜਲ ਮੈਂ ਜਲ ਆਏ ਖਟਾਨਾ, ਤਿਉ ਜੋਤੀ ਸੰਗ ਜੋਤ ਜੋਤ ਸਮਾਨਾ, ਮਿਟ ਗਏ ਗਵਨ ਪਾਏ ਬਿਸਰਾਮ, ਨਾਨਕ ਪ੍ਰਭ ਕਹਿ ਸਤਿਗੁਰੂ ਬਾਨ, ਸਲੋਕ ਸੁਖੀ ਬਸੈ ਮਸਕੀਨੀਆ, ਆਪ ਨਿਵਾਰ ਤਲੇ ਬੜੇ ਬੜੇ ਅਹੰਕਾਰੀਆ, ਨਾਨਕ ਗਰਬ ਗਲੇ, ਅਸ਼ਟਪਦੀ ਜਿਸ ਕੈ ਅੰਤਰ ਰਾਜ ਅਭਿਮਾਨ, ਸੋ ਨਰਕ ਪਾਤੀ ਹੋਵਤ ਸੁਆਨ, ਜੋ ਜਾਣੇ ਮੈਂ ਜੋ ਵਨਵੰਤ, ਸੋ ਹੋਵਤ ਬਿਸਟਾ ਕਾ ਜੰਤ, ਆਪਸ ਕੋ ਕਰਮਵੰਤ ਕਹਾਵੈ, ਜਨਮ ਮਰੈ ਬਹੁ ਜੋਨ ਪਰਮਾਵੈ, ਧਨ ਭੂਮਿਕਾ ਜੋ ਕਰੈ ਗੁਮਾਨ, ਸੋ ਮੂਰਖ ਅੰਧਾ ਗਿਆਨ, ਕਰ ਕਿਰਪਾ ਜਿਸ ਕੈ ਹਿਰਦੈ ਗਰੀਬੀ ਬਸਾਵੈ, ਨਾਨਕ ਇਹਾ ਮੁਕਤ ਆਗੈ ਸੁਖ ਪਾਵੈ, ਧਨਵੰਤਾ ਹੋਏ ਕਰ ਗਰਬਾਵੈ, ਤ੍ਰਿਣ ਸਮਾਨ ਕਾਸ਼ ਸੰਗ ਨ ਜਾਵੈ, ਬਹੁ ਲਸਕਰ ਮਾਨੁਖ ਉਪਰ ਕਰੇ ਆਸ, ਪਲ ਭੀਤਰ ਤਾਂਕਾ ਹੋਏ ਬਿਨਾਸ਼, ਸਭ ਤੇ ਆਪ ਜਾਣੇ ਬਲਵੰਤ, ਖਿਨਮੈ ਹੋਏ ਜਾਏ ਪਸਮੰਤ, ਕਿਸੇ ਨਾ ਬਦੇ ਆਪ ਅਹੰਕਾਰੀ, ਧਰਮ ਰਾਏ ਤਿਸ ਕਰੇ ਖੁਆਰੀ, ਗੁਰਪ੍ਰਸਾਦ ਜਾ ਕਾ ਮਿਟੈ ਅਭਿਮਾਨ, ਸੋ ਜਨ ਨਾਨਕ ਦਰਗੈ ਪ੍ਰਵਾਨ, ਕੋਟ ਕਰਮ ਕਰੈ ਹੋਂ ਤਹਾਰੇ, ਸ਼ਰਮ ਪਾਵੈ ਸਗਲੇ ਬਿਰ ਥਾਰੇ, ਅਨਕ ਤਪੱਸਿਆ ਕਰੇ ਅਹੰਕਾਰ, ਨਰਕ ਸੁਰਕ ਫਿਰ ਫਿਰ ਅਵਤਾਰ,
अनेक जतन कर आत्म निंद्र वै हर दरगह कहो कैसे गवै आपस को जो भला कहावे तिसे भलाई निकट न आवे सर्ब की रीन जाका मन होए कहो नानक ताकि निर्मल सोए जब लग जाने मुझ ते काश होए तब इस को सुख नाही कोई जब ए जाने मैं किश करता तब लग गर्भ जोन मैं फिरता जब तारे को बैरी मीत तब लग नहीं चलना ही चीत जब लग मोह मगन संग माए तब लग धर्म राय देश सजाए प्रभ कृपा ते बंधन टूटै गुर प्रसाद नानक हों छूटै सहस खटे लख को उठतावै तृपत न आवै माया पाछै पावै अनक भोग बिख्या की करै नह तृपतावै खप खप मरै बिना संतोख नहीं को राजै सुपन मनोरथ ग्रथे सब काजै नाम रंग सर्व सुख होए बड़भागी किसै प्राप्त होए करन करावन आपे आप सदा सदा नानक हर जाप करन करावन करने हार इसके हाथ कहा बिचार जैसी दृष्ट करे तैसा होए आपे आप प्रभ सोए जो केश की नो सो अपने रंग सब ते दूर सब हूँ कै संग बूझा देखा करे बबेक आपे एक आपे अनेक मरे ना बिन सया वै न जाए नानक साद ही रहया समाए आप उपदेश है समझे आप आपे रचिया सब कै साथ आप कीनो आपन बिस्थार सब काश उसका ओ करने हार उस ते भिन कहो किश होए थान थनांतर एक सोए आपो ने चाले तो आप करने हार कौतुक करे रंग अपार मन मह आप मन अपने माहे नानक कीमत कह न जाए सत सत सत प्रभ स्वामी गुर प्रसाद किने वख्या नी सच सच सच सब कीना कोट मधे किने बिरलै चीना भला भला भला तेरा रूप अत सुंदर अपार अनूप निर्मल निर्मल निर्मल तेरी बाणी घट घट सुनी श्रवण बख्याणी पवित्र पवित्र पवित्र पुनीत नाम जपै नानक मन प्रीत श्लोक संत सरण जो जन परै सो जन उदरण हार संत की निंदा नानका बहुर बहुर अवतार अष्टपदी संत कै दुखन आरजा घटै संत कै दुखन जमते नहीं छुटै संत कै दुखन सुख सब जाए संत कै दुखन नरक में पाए संत कै दुखन मत होए मलीन संत कै दुखन सोभा तेहीन संत के हते को रखे न कोए संत कै दुखन थान प्रष्ट होए संत कृपाल कृपा जे करै नानक संत संग निंदक भी तरै संत के दुखन ते मुख पवै संतन कै दुखन काग ज्यों लवै संतन कै दुखन सर्प ज्योन पाए संत कै दुखन त्रिगत ज्योन किरमाए संतन कै दुखन तृष्णा मैं जलै संत कै दुखन सब को शलै संत कै दुखन तेज सब जाए संत कै दुखन नीच निचाए संत दुखी का थाओ को नाहे नानक संत पावै ता ओए पी गत पाहे संत का निंदक महा तताई संत का निंदक टिकन न पाई संत का निंदक महा हत्यारा संत का निंदक परमेश्वर मारा संत का निंदक राज तेहीन संत का निंदक दुखियार दीन संत के निंदक को सर्व रोग संत के निंदक को सदा बिजोग संत की निंदा दुख मैं दुख नानक संत पावै ता उसका भी होए मोख संत का दुखी सदा पवित्र संत का दुखी किसे का नहीं मित संत के दुखी को डान लागै संत के दुखी को सब त्यागै संत का दुखी महा अहंकारी संत का दुखी सदा बिकारी संत का दुखी जन्म मरै संत की दुख ना सुख ते टरै संत के दुखी को ना ही ठाओ नानक संत पावे ता लय मिलाए संत का दुखी यद बीच ते टूटै संत का दुखी कित काज ना पहुंचै संत के दुखी को ध्यान परमाइए संत का दुखी उजड़ पाई है संत का दुखी अंतर तेतु था ज्यों सास बिना मृत कीलो था संत के दुखी की जड़ की शनाहे अपन बीज आपे ही खाए संत के दुखी को अवर न रखन हार नानक संत पावे तान ले उबार संत का दुखी इं बेल लाए ज्यों जल विहून मछली तड़फड़ाए संत का दुखी भूखा नहीं राजे ज्यों पावक ईधन नहीं तरपै संत का दुखी छुटे अकेला ज्यों बुआड़ तिल खेत माहे दुहेला संत का दुखी धर्म ते रहत संत का दुखी साध मिथ्या कहत
ਕਿਰਤ ਨਿੰਦਕ ਕਾ ਧੁਰ ਹੀ ਪਇਆ, ਨਾਨਕ ਜੋ ਤਿਸ ਭਾਵੈ ਸੋਈ ਥਿਆ। ਸੰਤ ਕਾ ਦੁਖੀ ਬਿਗੜ ਰੂਪ ਹੋਏ ਜਾਏ, ਸੰਤ ਕੇ ਦੁਖੀ ਕੋ ਦਰਗਹ ਮਿਲੇ ਸਜਾਏ। ਸੰਤ ਕਾ ਦੁਖੀ ਸਦਾ ਸਹਿਕਾਈਏ, ਸੰਤ ਕਾ ਦੁਖੀ ਨਾ ਮਰੈ ਨਾ ਜੀਵਾਈਏ। ਸੰਤ ਕੇ ਦੁਖੀ ਕੀ ਪੂਜੈ ਨਾ ਆਸਾ, ਸੰਤ ਕਾ ਦੁਖੀ ਉੱਠ ਚਲੈ ਨਿਰਾਸਾ। ਸੰਤ ਕਾ ਦੁਖ ਨਾ ਤ੍ਰਿਸ਼ਟੈ ਕੋਏ, ਜੈਸਾ ਭਾਵੈ ਤੈਸਾ ਕੋਈ ਹੋਏ। ਪਇਆ ਕਿਰਤ ਨਾ ਮੇਟੈ ਕੋਏ, ਨਾਨਕ ਜਾਣੈ ਸੱਚਾ ਸੋਏ। ਸਭ ਘਟ ਤਿਸਕੇ ਓ ਕਰਨੇ ਹਾਰ, ਸਦਾ ਸਦਾ ਤਿਸ ਕੋ ਨਮਸਕਾਰ। ਪ੍ਰਭ ਕੀ ਉਸਤਤ ਕਰੋ ਦਿਨ ਰਾਤ, ਤਿਸੇ ਧਿਆਵੋ ਸਾਸ ਕੇ ਰਾਸ। ਸਭ ਕਛ ਵਰਤੈ ਤਿਸ ਕਾ ਕੀਆ, ਜੈਸਾ ਕਰੇ ਤੈਸਾ ਕੋ ਥੀਆ। ਆਪਣਾ ਕੇਲ ਆਪ ਕਰਨੇ ਹਾਰ, ਦੂਸਰ ਕੌਣ ਕਹੈ ਵਿਚਾਰ। ਜਿਸਨੂੰ ਕਿਰਪਾ ਕਰੈ ਤਿਸ ਆਪਨ ਨਾਮ ਦੇ, ਬਡਭਾਗੀ ਨਾਨਕ ਜਨ ਸੇ ਸਲੋਕ। ਤਜੋ ਸਿਆਨਪ ਸੁਰਜ ਨਉ ਸਿਮਰਉ ਹਰ ਹਰ ਰਾਏ, ਏਕ ਆਸ ਹਰ ਮਨ ਰਖਉ, ਨਾਨਕ ਦੁਖ ਭਰਮ ਪਹੁ ਜਾਏ। ਅਸ਼ਟਪਦੀ ਮਾਨੁਖ ਕੀ ਟੇਕ ਬਿਰਥੀ ਸਭ ਜਾਨ, ਦੇਵਨ ਕੋ ਏਕ ਹੈ ਭਗਵਾਨ। ਜਿਸ ਕੈ ਦੀਏ ਰਹੇ ਅਗਾਏ, ਬੌਰ ਨ ਤ੍ਰਿਸ਼ਨਾ ਲਾਗੇ ਆਏ। ਮਾਰੈ ਰਾਖੈ ਏਕੋ ਆਪ, ਮਾਨੁਖ ਕੈ ਕਿਛੁ ਨਾਹੀ ਹਾਥ। ਤਿਸ ਕਾ ਹੁਕਮ ਬੂਝ ਸੁਖ ਹੋਏ, ਤਿਸ ਕਾ ਨਾਮ ਰੱਖ ਕੰਠ ਪਰੋਏ। ਸਿਮਰ ਸਿਮਰ ਸਿਮਰ ਪ੍ਰਭ ਸੋਏ, ਨਾਨਕ ਬਿਘਨ ਨ ਲਾਗੈ ਕੋਏ। ਉਸਤਤ ਮਨ ਮੈਂ ਕਰ ਨਿਰੰਕਾਰ, ਕਰ ਮਨ ਮੇਰੇ ਸਤ ਵਿਵਹਾਰ। ਨਿਰਮਲ ਰਸਨਾ ਅੰਮ੍ਰਿਤ ਪੀਓ, ਸਦਾ ਸੁਹੇਲਾ ਕਰ ਲੇ ਹੇ ਜੀਓ। ਨੈਨੋ ਪੇਖ ਠਾਕੁਰ ਕਾ ਰੰਗ, ਸਾਧ ਸੰਗ ਬਿਨਸੈ ਸਭ ਸੰਗ। ਚਰਨ ਚਲੋ ਮਾਰਗ ਗੋਬਿੰਦ, ਮਿਟੈ ਪਾਪ ਜਪੀਐ ਹਰ ਬਿੰਦ। ਕਰ ਹਰ ਕਰਮ ਸਰਵਣ ਹਰ ਕਥਾ, ਹਰ ਦਰਗੈ ਨਾਨਕ ਊਜਲ ਮਥਾ। ਬਡ ਭਾਗੀ ਤੇ ਜਨ ਜਗ ਮਾਹੇ, ਸਦਾ ਸਦਾ ਹਰ ਕੇ ਗੁਣ ਗਾਹੇ। ਰਾਮ ਨਾਮ ਜੋ ਕਰੇ ਵਿਚਾਰ, ਸੇ ਧਨਵੰਤ ਗਣੇ ਸੰਸਾਰ। ਮਨ ਤਨ ਮੁਖ ਬੋਲੈ ਹਰ ਮੁਖੀ, ਸਦਾ ਸਦਾ ਜਾਨੋ ਤੇ ਸੁਖੀ। ਏਕੋ ਏਕ ਏਕ ਪਛਾਣੈ, ਏਤੋ ਤਕੀਓ ਸੋ ਜੀ ਜਾਣੈ। ਨਾਮ ਸੰਗ ਜਿਸ ਕਾ ਮਨ ਮਾਨਿਆ, ਨਾਨਕ ਤਿਨੈ ਨਿਰੰਜਨ ਜਾਣਿਆ। ਗੁਰਪ੍ਰਸਾਦ ਆਪਣ ਆਪ ਸੁਝੈ, ਤਿਸ ਕੀ ਜਾਨੋ ਤ੍ਰਿਸ਼ਨਾ ਬੁਝੈ। ਸਾਧ ਸੰਗ ਹਰ ਹਰ ਜਸ ਕਹਿ ਤੋ, ਸਰਬ ਰੋਗ ਤੇ ਉਹ ਹਰ ਜਨ ਰਹਿ ਤੋ। ਅਨ ਦਿਨ ਕੀਰਤਨ ਕੇਵਲ ਬਖਿਆਨ, ਗ੍ਰਸਤ ਮੈਂ ਸੋਈ ਨਿਰਬਾਨ। ਏਕ ਉਪਰ ਜਿਸ ਜਨ ਕੀ ਆਸਾ, ਤਿਸ ਕੀ ਕਟੀਐ ਜਮ ਕੀ ਫਾਸਾ। ਪਾਰ ਬ੍ਰਹਮ ਕੀ ਜਿਸ ਮਨ ਭੂਖ, ਨਾਨਕ ਤਿਸੈ ਨਾ ਲਾਗੈ ਦੁਖ। ਜਿਸ ਕਉ ਹਰ ਪ੍ਰਭ ਮਨ ਚਿਤ ਆਵੈ, ਸੋ ਸੰਤ ਸੁਹੇਲਾ ਨਹੀਂ ਡੋਲਾਵੈ। ਜਿਸ ਪ੍ਰਭ ਆਪਣਾ ਕਿਰਪਾ ਕਰੈ, ਸੋ ਸੇਵਕ ਕਹੋ ਕਿਸ ਤੇ ਡਰੈ। ਜੈਸਾ ਸਾ ਤੈਸਾ ਦ੍ਰਿਸ਼ਟਾਇਆ, ਆਪਣੇ ਕਾਰਜ ਮੈਂ ਆਪ ਸਮਾਇਆ। ਸੋਦਤ ਸੋਦਤ ਸੋਦਤ ਸੀਜਿਆ, ਗੁਰਪ੍ਰਸਾਦ ਤਤ ਸਭ ਬੂਝਿਆ। ਜਬ ਦੇਖੋ ਤਬ ਸਭ ਕੇਸ਼ ਮੂਲ, ਨਾਨਕ ਸੋ ਸੂਖਮ ਸੋਈ ਅਸਥੂਲ। ਨਹਿ ਕਿਛ ਜਨਮੈ ਨਹਿ ਕਿਛ ਮਰੈ, ਆਪਨ ਚਲੇ ਤੋ ਆਪ ਹੀ ਕਰੈ। ਆਵਨ ਜਾਵਨ ਦ੍ਰਿਸ਼ਟ ਅਨ ਦ੍ਰਿਸ਼ਟ, ਆਗਿਆਕਾਰੀ ਧਾਰੀ ਸਭ ਸ੍ਰਿਸ਼ਟ। ਆਪੇ ਆਪ ਸਗਲ ਮਹਿ ਆਪ, ਅਨਕ ਜੁਗਤ ਰਚ ਥਾਪ ਉਥਾਪ। ਅਭਿਨਾਸੀ ਨਾਹੀ ਕਿਛ ਖੰਡ, ਧਾਰਨ ਧਾਰ ਰਹਿਓ ਬ੍ਰਹਿਮੰਡ। ਅਲਖ ਅਭੇਵ ਪੁਰਖ ਪ੍ਰਤਾਪ, ਆਪ ਜਪਾਏ ਤਾਂ ਨਾਨਕ ਜਾਪ। ਜਿਨ ਪ੍ਰਭ ਜਾਤਾ ਸੋ ਸੁਭਾਵੰਤ, ਸਗਲ ਸੰਸਾਰ ਉਧਰੈ ਤਿਨ ਮੰਤ। ਪ੍ਰਭ ਕੇ ਸੇਵਕ ਸਗਲ ਉਧਾਰਨ, ਪ੍ਰਭ ਕੇ ਸੇਵਕ ਦੁਖ ਬਿਸਾਰਨ। ਆਪੇ ਮੇਲ ਲਏ ਕਿਰਪਾਲ, ਗੁਰ ਕਾ ਸ਼ਬਦ ਜਪ ਪਏ ਨਿਹਾਲ। ਉਨਕੀ ਸੇਵਾ ਸੋਈ ਲਾਗੈ, ਜਿਸਨੂੰ ਕਿਰਪਾ ਕਰੈ ਬਡ ਭਾਗੈ। ਨਾਮ ਜਪਤ ਪਾਵੈ ਬਿਸਰਾਮ, ਨਾਨਕ ਤਿਨ ਪੁਰਖ ਕੋ ਉਤਮ ਕਰਮਾਨ। ਜੋ ਕਿਛੁ ਕਰੈ ਸੋ ਪ੍ਰਭ ਕੈ ਰੰਗ, ਸਦਾ ਸਦਾ ਬਸੈ ਹਰ ਸੰਗ। ਸਹਿ ਸੁਭਾਏ ਹੋਵੈ ਸੋ ਹੋਏ, ਕਰਨੇ ਹਾਰ ਪਛਾਣੈ ਸੋਏ। ਪ੍ਰਭ ਕਾ ਕੀਆ ਜਨ ਮੀਠ ਲਗਾਨਾ, ਜੈਸਾ ਸਾ ਤੈਸਾ ਦ੍ਰਿਸ਼ਟਾਨਾ। ਜਿਸ ਤੇ ਉਪਜੇ ਤਿਸ ਮਾਹੇ ਸਮਾਏ, ਓਏ ਸੁਖ ਨਿਦਾਨ ਉਨਹੂੰ ਬਨ ਆਏ। ਆਪਸ ਕੋ ਆਪ ਦੀਨੋ ਮਾਨ, ਨਾਨਕ ਪ੍ਰਭ ਜਨ ਏਕੋ ਜਾਨ। ਸਲੋਕ ਸਰਬ ਕਲਾ ਭਰਪੂਰ ਪ੍ਰਭ, ਬਿਰਥਾ ਜਨ ਨਹਾਰ। ਜਾਕੈ ਸਿਮਰਨ ਉਤਰੀ ਹੈ, ਨਾਨਕ ਤਿਸ ਬਲਹਾਰ। ਅਸ਼ਟਪਦੀ ਟੂਟੀ ਗੰਢਣ ਹਰ ਗੋਪਾਲ, ਸਰਬ ਜੀਆਂ ਪੇ ਪ੍ਰਤਪਾਲ। ਸਗਲ ਕੀ ਚਿੰਤਾ ਜਿਸ ਮਨ ਮਾਹੇ, ਤਿਸ ਤੇ ਬਿਰਥਾ ਕੋਈ ਨਾਹੇ। ਰੇ ਮਨ ਮੇਰੇ ਸਦਾ ਹਰ ਜਾਪ, ਅਭਿਨਾਸੀ ਪ੍ਰਭ ਆਪੇ ਆਪ। ਆਪਨ ਕੀਆ ਕਛੂ ਨਾ ਹੋਏ, ਜੇ ਸੋ ਪ੍ਰਾਣੀ ਲੋਚੈ ਕੋਏ। ਤਿਸ ਬਿਨ ਨਾਹੀ ਤੇਰੈ ਕਿਛ ਕਾਮ, ਗਤ ਨਾਨਕ ਜਪ ਏਕ ਹਰ ਨਾਮ। ਰੂਪਵੰਤ ਹੋਏ ਨਾਹੀ ਮੋਹੈ, ਪ੍ਰਭ ਕੀ ਜੋਤ ਸਗਲ ਘਟ ਸੋ ਹੈ। ਧਨਵੰਤਾ ਹੋਏ ਕਿਆ ਕੋ ਗਰਭ ਹੈ, ਜਾ ਸਭ ਕੇਸ਼ ਤਿਸ ਕਾ ਦੀਆ ਦਰਬ ਹੈ।
अत सूरा जे को कहावै प्रभ की कला बिना कहता वै जे को होए बाहे दातार तिस देन हर जाने गावार जिस गुर प्रसाद तूटै हौ रोग नानक सूर जान सदा रोग ज्यों मंत्र को थामै थामन त्यों गुर का शब्द मनै सथामन ज्यों पाखाण नाव चढ़ तरै प्राणे गुर चरण लगत निस तरै ज्यो अंधकार दीपक प्रगास गुर दर्शन देख मन होए विगास ज्यो महाध्यान मैं मार्ग पावै त्यों साधु संग मिल ज्योत प्रगटावै तिन संतन की बाशौ तूर नानक की हर लोचा पूर मन मूरख काहे बिल लाइए पूर्व लिखे का लिखिया पाइए दुख सुख प्रभ देवनहार अवर त्याग तो तिसै चितार जो काश करै सोई सुख मान भूला काहे फिरे अजान कौन बस्त आई तेरे संग लपट रहे ओ रस लोभी पतंग राम नाम जप हृदय माहे नानक पत सेती कर जाहे जिस वखर को लैन तू आया राम नाम संतन कर पाया ताज अभिमान लेहो मन मूल राम नाम हृदय मैं तोल लाद खे पसंत है संग चाल अवर त्याग बिखिया जंजाल धन धन कहे सब कोए मुख उजल हर दरगह सोए एहो वापार विरला वापार है नानक ताक है सद बलहार है चरण साध के धोए धोए पियो अर्प साध को अपना जियो साध की तूर करो स्नान साधु पर जाइए कुर्बान साध सेवा वडभागी पाई है साध संग हर कीर्तन गाई है अनक बिघन ते साधु राख है हर गुण गाय अमृत रस चाख है ओट गही संत दर आया सर्ब सुख नानक तेह पाया मृतक को जीवा लनहार भूखे को देवत आधार सर्ब निधान जाकी दृष्टि माहे पूर्व लिखे का लहना पाहे सब किश तिसका करन जोग तिस बिंदु सर हुआ ना होग जप जन सदा सदा दिन रहनी सब ते ऊच निर्मल ए करनी कर किरपा जिसको नाम दिया नानक सो जन निर्मल थिया जाके मन गुर की प्रतीत तिस जन आवै हर प्रभ चीत भगत भगत सुनिया ते हो लोए जाके हृदय एको होए सच करनी सच ताकी रहत सच हृदय सत मुख कहत साची दृष्ट साचा आकार सच वरतै साचा पासार पार ब्रह्म जिन सच कर जाता नानक सो जन सच समाता श्लोक रूप न रेख न रंग केशो त्रेह गुण ते प्रभ भिन्न तिसै बुझाए नानका जिस होवै सो प्रसन्न अष्टपदी अभिनाशी प्रभ मन में राख मानुक की तू प्रीत त्याग तिस्ते पर नाही किश कोए सर्व निरंतर एको सोए आपे बिना आपे दाना गहर गंभीर कहीर सुजाना पार ब्रह्म परमेश्वर गोविंद कृपा निधान दयाल बखसंद साध तेरे की चरणी पाओ नानक कह मान एहो अनराओ मनसा पूर्ण सरना जोग जो कर पाया सोई होग हरन परन जा का नेत्र फोर तिसका मंत्र न जाने होर आनंद रूप मंगल साध जा कह सर्ब थोक सुनिए कर ताकै राज मैं राज जोग मैं जोगी तप मैं तपीसर गृहस्थ मैं भोगी त्याय त्याय भगत है सुख पाया नानक तिस पुरख का किने अंत न पाया जा की लीला की मित नाहे सगल देव हारे अवगाहे पिता का जन्म के जाने पूत सगल परोई अपने सूत सुमत ज्ञान ध्यान जिन दे जन दास नाम त्या वैसे तेहो गुण मैं जाको परमाए जन्म मरै फिर आवै जाए ऊच नीच तिसके अस्थान जैसा जन आवै तैसा नानक जान नाना रूप नाना जाके रंग नाना पेख करे एक रंग नाना बेद की नो बिसुथार प्रभ अविनाशी एक ओंकार नाना चलित करे खिन माहे पूर रहे पूरन सब ठाए नाना बेद कर बनत बनाई अपनी कीमत आपे पाई सब घट तिसके सब तिसके ठाओ जप जप जीवा नानक हर नाओ नाम के तारे सगले जंत नाम के तारे खंड ब्रह्मांड नाम के तारे सिमरत वेद पुराण नाम के तारे सुनन ज्ञान ध्यान नाम के तारे आकाश पाताल नाम के तारे सगल आकार नाम के तारे पुरियां सब भवन नाम कै संग उदरे सुन श्रवन कर कृपा जिसे आपने नाम लाए नानक चौथे पाद मैं सो जन गत पाए
रूप सत जाका सत अस्थान पुरख सत केवल प्रधान करतूत सत सत जाकी बाणी सत पुरख सब माहे सम्माणी सत कर्म जाकी रचना सत मूल सत सत उत्पत सत करणी निर्मल निर्मली जिसे बुझाए तिसे सब पली सतनाम प्रभ का सुखदाई विश्वास सत नानक गुरते पाई सत बचन साधु उपदेश सत तेजन जाकै हृदय प्रवेश सत नृत बूझै जे कोई नाम जपत ताकी गत होए आप सत किया सब सत आपे जाने अपने में तो गत जिसकी श्रेष्ठ सो करने हार अवरना बूझ करत विचार करते की मित न जाने किया नानक जो ते सुभावै सो वरतिया बिसमन बिसम भय बिसमाद जिन बूझिया ते साया स्वाद प्रभ कै रंग राच जन रहे गुर कै बचन पदार्थ लहे ओए दाते दुख काटन हार जा कै संग तरै संसार जन का सेवक सो वडभागी जन कै संग एक लिव लागी गुण गोबिंद कीर्तन जन गावै गुर प्रसाद नानक फल पावै श्लोक आद सच जुगाद सच है पे सच नानक होसी पे सच अष्टपदी चरण सत सत परसनहार पूजा सत सत सेवदार दर्शन सत सत पेखन हार नाम सत सत ध्यावन हार आप सत सत सब तहारी आपे गुण कारी शब्द सत सत प्रभ बकता सुरत सत सत जस सुनता बुजन हार कौ सत सब होए नानक सत सत प्रभ सोए सत स्वरूप हृदय जिन मानिया करण करावन तिन मूल पछानिया जाकै हृदय विश्वास प्रभ आया तत् ज्ञान तिस मन प्रगटाया भय ते निरपौ होए बसाना जिसते उपजिया तिस माहे समाना बस्त माहे ले बस्त गडाई ताको भिन न कह न जाई बूझै बूजन हार बबेक नारायण मिले नानक एक ठाकुर का सेवक आज्ञाकारी ठाकुर का सेवक सदा पुजारी ठाकुर के सेवक है मन प्रतीत ठाकुर के सेवक की निर्मल रीत ठाकुर को सेवक जन संग प्रभ का सेवक नाम कै रंग सेवक को प्रपालन हारा सेवक की राख है निरंकारा सो सेवक जिस दया प्रभ तारै नानक सो सेवक सासा समारै अपने जन का पर्दा ढाकै अपने सेवक की सर पर रखै अपने दास को दे वडाई अपने सेवक को नाम जपाई अपने सेवक की आप पत रखै ताकि गत मित कोई न लाखै प्रभ के सेवक कहो को ना पहुचै प्रभ के सेवक ऊच ते ऊचे जो प्रभ अपने सेवा लाया नानक सो सेवक दै दिस प्रगटाया निकी किरी मह कल राखै भस्म करै लस्कर कोट लाखै जिसका शासन कढ़ ते आप ताको राखत दे कर हाथ मानस जतन करत बहु भांत तिसके करत बिरथे जात मारे न रखे अवरना कोय सर्व जिया का राखा सोए काहे सोच करै रे प्राणी जप नानक प्रभ अलख विडाणी बारंबार बार प्रभ जपिया पी अमृत ए मन तन त्रपिया नाम रतन जिन गुरमुख पाया तिस किश अवर नाही दृष्टाया नाम तन नामो रूप रंग नामो सुख हर नाम का संग नाम रस जो जन त्रिपताने मन तन नामे नाम समाने उठत बैठत सुवत नाम कहो नानक जन कै साध काम बोलो जस जिहबा दिन रात प्रभ अपने जन की नींदात करै भगत आत्म कह चाहे प्रभ अपने स्यों रहै समाए जो हुआ होवत सो जाने प्रभ अपने का हुक्म पछाने तिसकी महिमा कौन बखानो तिसका गुण कह एक न जानो आठ पहर प्रभ बसे हजूरे कहो नानक से ही जन पूरे मन मेरे तिन की ओट ले मन तने अपना तिन जान दे जिन जाने अपना प्रभु पछाता सो जन सर्व थोक का दाता तिसकी शरण सर्व सुख पावै तिसके दर्श सब पाप मिटावै अवर स्यान पसगली शाड तिस जन की तो सेवा लाग आवन जाना होवी तेरा नानक तिस जन के पूजो सद पैरा सलोक सत पुरख जिन जाने सतगुरु तिसका नाओ तिसकै संग सिख उदरै नानक हर गुण गाओ।
अष्टपदी। सतगुर सिख की करे प्रतपाल, सेवक को गुर सदा दयाल। सिख की गुर दुरमत मल हिरै, गुर बचनी हर नाम उचरै। सतगुर सिख के बंधन खटै, गुर का सिख बेकार ते हटै। सतगुर सिख को नाम धन दे, गुर का सिख वडभागी हे। सतगुर सिख का हलत पलत सवारै, नानक सतगुर सिख को जी नाल समारै। गुर के ग्रह सेवक जो रह, गुर की आज्ञा मन मैं सह। आपस को कर कश न जनावै, हर हर नाम हृदय साध त्यावै। मन बेच सतगुर के पास, ते सेवक के कार्य रास। सेवा करत होए नेह कामे, तिस को होत प्राप्त स्वामी। अपनी कृपा जिस आप करे, नानक सो सेवक गुर की मत ले। बीस बिसवे गुर का मन मन, सो सेवक परमेश्वर की गत जान। सो सतगुर जिस हृदय हर नाओ, अनक बार गुर को बल जाओ। सर्विनिधान जी का दाता, आठ पैर पार ब्रह्म रंग राता। ब्रह्म मैं जन जन मह पार ब्रह्म, एक आप नहीं कश परम। सह सयान पलया न जाइए, नानक ऐसा गुर बड़ भागी पाई है। सफल दर्शन पेखत पुनीत, परसत चरण गत निर्मल रीत। भेटत संग राम गुण रवे, पार ब्रह्म की दरगह गवे। सुनकर बचन करण आगाने, मन संतोख आत्म पति आने। पूरा गुर आख्याओ जा का मंत्र, अमृत दृष्ट पेख होए संत। गुण बेअंत कीमत नहीं पाए, नानक जिस पावै तिस लय मिलाए। जे बा एक उस्तत अनेक, सत पुरख पूरन बबेक। काहू बोल ना पहुचत प्राणी, अगम गोचर प्रभ निरबानी। निराहार निरवैर सुखदाई, ताकि कीमत किने न पाई। अनक भगत बंधन नित करै, चरण कमल हिरदय सिमरै। सत साध बलहारी सतगुर अपने, नानक जिस प्रसाद है सा प्रभ जपने। एहो हर रस पावे जन कोए, अमृत भी वह अमृत सो होए। उस पुरख का नाही कदे विनाश, जाके मन प्रगटे गुण पास। आठ पैर हर का नाम ले, साच उपदेश सेवक कौ दे। मोह माया कै संग न लेपो, मन मह राखै हर हर एको। अंधकार दीपक परगासे, नानक भरम मोह दुख तह ते नासे। तापत माहे ठांड वरताई, आनंद भया दुख नाठे पाई। जन्म मरण के मिटे अंदेसे, साधु के पूर्ण उपदेसे। पौ चूका निरपौ होए बसे, सगल ब्याद मन ते खै नसे। जिस का सा तिन कृपा तहारी, साध संग जप नाम मुरारी। थित पाई चूके भ्रम गवन, सुन नानक हर हर जस श्रवन। निर्गुण आप सरगुण पियो ही, कला तार जिन सगली मोही। अपने चरित प्रभ आप बनाए, अपनी कीमत आपे पाए। हर बिन दूजा नाही कोए, सरबिन निरंतर एको सोए। ओत पोत रव्या रूप रंग, पै प्रगास साध कै संग। रच रचना अपनी कल धारी, अनक बार नानक बलहारी। सलोक साथ न चलै बिन भजन, बिख्या सगली शार। हर हर नाम कमावना, नानक एहो धन सार। अष्टपदी। संत जना मिल करो विचार, एक सिमर नाम आधार। अवर उपाव सब मीत बिसारो, चरण कमल रिद मैं उतारो। करण कारण सो प्रभ समरथ, दृढ़ कर गहु नाम हर वथ। ए तन संचो हो वो भगवंत, संत जना का निर्मल मंत। एक आसु रखू मन माहे, सर्ब रोग नानक मिट जाहे। जिस तन को चार कुंट उठतावै, सो तन हर सेवा ते पावै। जिस सुख को नित बाछै मीत, सो सुख साधु संग परीत। जिस शोभा को करे भली करनी, सा शोभा भज हर की सरनी। अनेक उपावी रोग न जाए, रोग मिटै हर अवखद लाए। सर्ब निधान मैं हर नाम निधान, जप नानक दरगह परवान। मन प्रबोध
ਹਰ ਕੈ ਨਾਏ ਦੈਦ ਸੁਤਾਵਤਿਆ ਬੈਠਾਏ ਤਾਕੋ ਬਿਘਨ ਲਾਗੈ ਕੋਏ ਜਾਕੈ ਹਿਰਦੈ ਬਸੇ ਹਰ ਸੋਏ ਕਲ ਤਾਤੀ ਠੰਡਾ ਹਰ ਨਾਉ ਸਿਮਰ ਸਿਮਰ ਸਦਾ ਸੁਖ ਪਾਉ ਭਉ ਬਿਨਸੈ ਪੂਰਨ ਹੋਏ ਆਸ ਭਗਤ ਪਾਏ ਆਤਮ ਪ੍ਰਗਾਸ ਤਿਤ ਘਰ ਜਾਏ ਬਸੈ ਅਬਿਨਾਸੀ ਕਹੁ ਨਾਨਕ ਕਾਟੀ ਜਮ ਫਾਸੀ ਤਤ ਵਿਚਾਰਤਾ ਹੈ ਜਨ ਸਾਚਾ ਜਨਮ ਮਰੈ ਸੋ ਕਾਚੋ ਕਾਚਾ ਆਵਾਗਵਨ ਮਿਟੈ ਪ੍ਰਭ ਸੇਵ ਆਪ ਤਿਆਗ ਸਰਣ ਗੁਰਦੇਵ ਇਉਂ ਰਤਨ ਜਨਮ ਕਾ ਹੋਏ ਉਧਾਰ ਹਰ ਹਰ ਸਿਮਰ ਪ੍ਰਾਣ ਆਧਾਰ ਅਨਕੋ ਭਾਵ ਨ ਛੂਟਣ ਹਾਰੇ ਸਿਮਰਤ ਸਾਸਤ ਬੇਦ ਵਿਚਾਰੇ ਹਰ ਕੀ ਭਗਤ ਕਰੋ ਮਨ ਲਾਏ ਮਨ ਬੰਸ਼ਤ ਨਾਨਕ ਫਲ ਪਾਏ ਸੰਗ ਨ ਚਾਲਸ ਤੇਰੇ ਧਨਾ ਤੂੰ ਕਿਆ ਲਪਟਾਵੈ ਮੂਰਖ ਮਨਾ ਸੁਤਮੀਤ ਕੁਟੰਬ ਅਰ ਬਨਤਾ ਇਨਕੇ ਕਹੋ ਤੁਮ ਕਵਨ ਸਨਾਥਾ ਰਾਜ ਰੰਗ ਮਾਇਆ ਬਿਸਥਾਰ ਇਨਕੇ ਕਹੋ ਕਵਨ ਛੁਟਕਾਰ ਅਸ ਹਸਤੀ ਰਥ ਅਸ ਵਾਰੀ ਝੂਠਾ ਡੰਬ ਝੂਠ ਪਾਸਾਰੀ ਜਿਨ ਦੀਏ ਤਿਸ ਬੁਝੇ ਨਾ ਬਿਗਾਨਾ ਨਾਮ ਬਿਸਾਰ ਨਾਨਕ ਪਸ਼ੁਤਾਨਾ ਗੁਰ ਕੀ ਮਤ ਤੂੰ ਲੇ ਆਨੇ ਭਗਤ ਬਿਨਾ ਬਹੁ ਡੂਬੇ ਸਿਆਨੇ ਹਰ ਕੀ ਭਗਤ ਕਰੋ ਮਨ ਮੀਤ ਨਿਰਮਲ ਹੋਏ ਤੁਮਾਰੋ ਚੀਤ ਚਰਨ ਕਮਲ ਰਾਖੋ ਮਨ ਮਾਹੇ ਜਨਮ ਜਨਮ ਕੇ ਕਿਲ ਵਿਖ ਜਾਹੇ ਆਪ ਜਪਹੋ ਅਵਰਾ ਨਾਮ ਜਪਾਵਹੋ ਸੁਨਤ ਕਹਿਤ ਰਹਿਤ ਗਤ ਪਾਵਹੋ ਸਾਰ ਭੂਤ ਸਤ ਹਰ ਕੋ ਨਾਉ ਸਹਿ ਸੁਭਾਏ ਨਾਨਕ ਗੁਣ ਗਾਓ ਗੁਣ ਗਾਵਤ ਤੇਰੀ ਉਤਰ ਸਮੈਲ ਬਿਨ ਸਜਾਏ ਹੋ ਮੈਂ ਬੇਖੁਫੈਲ ਹੋਹੇ ਅਚਿੰਤ ਬਸੈ ਸੁਖ ਨਾਲ ਸਾਸ ਗਰਾਸ ਹਰ ਨਾਮ ਸਮਾਲ ਛਾੜ ਸਿਆਨਪ ਸਗਲੀ ਮਨਾ ਸਾਧ ਸੰਗ ਪਾਵੈ ਸੱਚ ਧਨਾ ਹਰ ਪੂੰਜੀ ਸਾਂਝ ਕਰੋ ਵਿਵਹਾਰ ਇਹਾਂ ਸੁਖ ਦਰਗਾ ਜੈਕਾਰ ਸਰਬ ਨਿਰੰਤਰ ਏਕੋ ਦੇਖੋ ਕਹੋ ਨਾਨਕ ਜਾਕੇ ਮਸਤਕ ਲੇਖੋ ਏਕੋ ਜਪ ਏਕੋ ਸਲਾਹੇ ਏਕ ਸਿਮਰ ਏਕੋ ਮਨ ਆਹੇ ਏਕ ਸਕੇ ਗੁਣ ਗਾਓ ਅਨੰਤ ਮਨ ਤਨ ਜਾਪ ਏਕ ਭਗਵੰਤ ਏਕੋ ਏਕੋ ਏਕ ਹਰ ਆਪ ਪੂਰਨ ਪੂਰ ਰਹਿਓ ਪ੍ਰਭ ਵਿਆਪ ਅਨਕ ਬਿਸਥਾਰ ਏਕ ਤੇ ਭਏ ਏਕ ਆਰਾਦ ਪਰਾਸ਼ਤ ਗਏ ਮਨ ਤਨ ਅੰਤਰ ਏਕ ਪ੍ਰਭ ਰਾਤਾ ਗੁਰਪ੍ਰਸਾਦ ਨਾਨਕ ਏਕ ਜਾਤਾ ਸਲੋਕ ਫਿਰਤ ਫਿਰਤ ਪ੍ਰਭ ਆਇਆ ਪਰਿਆ ਤਉ ਸਰਨਾਏ ਨਾਨਕ ਕੀ ਪ੍ਰਭ ਬੇਨਤੀ ਆਪਣੀ ਭਗਤੀ ਲਾਏ ਅਸ਼ਟਪਦੀ ਜਾਚਕ ਜਨ ਜਾਚੈ ਪ੍ਰਭ ਦਾਨ ਕਰ ਕਿਰਪਾ ਦੇਵੋ ਹਰ ਨਾਮ ਸਾਧ ਜਨਾ ਕੀ ਮੰਗੋ ਧੂਰ ਪਾਰ ਬ੍ਰਹਮ ਮੇਰੀ ਸਰਦਾ ਪੂਰ ਸਦਾ ਸਦਾ ਪ੍ਰਭ ਕੇ ਗੁਣ ਗਾਵੋ ਸਾਸ ਸਾਸ ਪ੍ਰਭ ਤੁਮੈ ਧਿਆਵੋ ਚਰਨ ਕਮਲ ਸਿਉ ਲਾਗੈ ਪ੍ਰੀਤ ਭਗਤ ਕਰੋ ਪ੍ਰਭ ਕੀ ਨਿਤ ਨੀਤ ਏਕ ਓਟ ਏਕੋ ਆਧਾਰ ਨਾਨਕ ਮੰਗੈ ਨਾਮ ਪ੍ਰਭ ਸਾਰ ਪ੍ਰਭ ਕੀ ਦ੍ਰਿਸ਼ਟ ਮਹਾਨ ਸੁਖ ਹੋਏ ਹਰ ਰਸ ਪਾਵੈ ਬਿਰਲਾ ਕੋਏ ਜਿਨ ਚਾਖਿਆ ਸੇ ਜਨ ਤ੍ਰਿਪਤਾਨੇ ਪੂਰਨ ਪੁਰਖ ਨਹੀਂ ਡੋਲਾਨੇ ਸੁਭਾਰ ਭਰੇ ਪ੍ਰੇਮ ਰਸ ਰੰਗ ਉਪਜੈ ਚਾਉ ਸਾਧ ਕੈ ਸੰਗ ਪਰੇ ਸਰਨ ਆਨ ਸਭ ਤਿਆਗ ਅੰਤਰ ਪ੍ਰਗਾਸ ਅਨ ਦਿਨ ਲਿਵ ਲਾਗ ਬਟਭਾਗੀ ਜਪਿਆ ਪ੍ਰਭ ਸੋਏ ਨਾਨਕ ਨਾਮ ਰਤੇ ਸੁਖ ਹੋਏ ਸੇਵਕ ਕੀ ਮਨਸਾ ਪੂਰੀ ਭਈ ਸਤਿਗੁਰ ਤੇ ਨਿਰਮਲ ਮਤ ਲਈ ਜਨ ਕੋ ਪ੍ਰਭ ਹੋਇਓ ਦਇਆਲ ਸੇਵਕ ਕੀਨੋ ਸਦਾ ਨਿਹਾਲ ਬੰਧਨ ਕਾਟ ਮੁਕਤ ਜਨ ਭਇਆ ਜਨ ਮਰਨ ਦੁਖ ਭ੍ਰਮ ਗਇਆ ਐਸ਼ ਪੁਨੀ ਸਰਧਾ ਸਭ ਪੂਰੀ ਰਵ ਰਹਿਆ ਸਦ ਸੰਗ ਹਜੂਰੀ ਜਿਸ ਕਾ ਸਾਤਨ ਲੀਆ ਮਿਲਾਏ ਨਾਨਕ ਭਗਤੀ ਨਾਮ ਸਮਾਏ ਸੋ ਕਿਉਂ ਬਿਸਰੈ ਜੇ ਕਾਲ ਨਾ ਭਾਨੈ ਸੋ ਕਿਉਂ ਬਿਸਰੈ ਜੇ ਕੀਆ ਜਾਨੈ ਸੋ ਕਿਉਂ ਬਿਸਰੈ ਜਿਨ ਸਭ ਕਿਛ ਦੀਆ ਸੋ ਕਿਉਂ ਬਿਸਰੈ ਜੇ ਜੀਵਨ ਜੀਆ ਸੋ ਕਿਉਂ ਬਿਸਰੈ ਜੇ ਅਗਨ ਮੈਂ ਰਾਖੈ ਗੁਰਪ੍ਰਸਾਦ ਕੋ ਬਿਰਲਾ ਲਾਖੈ ਸੋ ਕਿਉਂ ਬਿਸਰੈ ਜੇ ਬਿਖ ਤੇ ਕਾਢੈ ਜਨਮ ਜਨਮ ਕਾ ਟੂਟਾ ਗੰਢੈ ਗੁਰਪੂਰੈ ਤਤ ਇਹ ਬੁਝਾਇਆ ਪ੍ਰਭ ਆਪਣਾ ਨਾਨਕ ਜਨ ਧਿਆਇਆ ਸਾਜਨ ਸੰਤ ਕਰੋ ਇਹੋ ਕਾਮ ਆਨ ਤਿਆਗ ਜਪਹੋ ਹਰ ਨਾਮ ਸਿਮਰ ਸਿਮਰ ਸਿਮਰ ਸੁਖ ਪਾਵਹੋ ਆਪ ਜਪਹੋ ਅਵਰਹ ਨਾਮ ਜਪਾਵਹੋ ਭਗਤ ਭਾਏ ਤਰੀਐ ਸੰਸਾਰ ਬਿਨ ਭਗਤੀ ਤਨ ਹੋਸੀ ਸ਼ਾਰ ਸਰਬ ਕਲਿਆਣ ਸੁਖ ਨਿਦ ਨਾਮ ਬੂਢਤ ਜਾਤ ਪਾਏ ਬਿਸਰਾਮ
सगल दुख का हुवत नास। नानक नाम जपो गुण तास। उपजी प्रीत प्रेम रस चाओ, मन तन अंतर एही सुआओ। नेत्रों पेख दर्श सुख होए, मन बिगसै साध चरण धोए। भगत जना कै मन तन रंग, बिरला को पावै संग। एक बस्त दीजै कर माया, गुरु प्रसाद नाम जप लया। ताकि उपमा कही न जाए।

ਵਡਿਆਈ। ਹਰ ਕੇ ਨਾਮ ਕੀ ਕਥਾ ਮਨ ਪਾਈ, ਬਹੁ ਭੋਜਨ ਕਾਪਰ ਸੰਗੀਤ, ਰਸਨਾ ਜਪਤੀ ਹਰ ਹਰ ਨੀਤ, ਭਲੀ ਸੋ ਕਰਨੀ ਸੋਭਾ ਧਨਵੰਤ, ਹਿਰਦੈ ਵਸੇ ਪੂਰਨ ਗੁਰਮੰਤ। ਸਾਧ ਸੰਗ ਪ੍ਰਭ ਦੇਹੁ ਨਿਵਾਸ, ਸਰਬ ਸੁਖ ਨਾਨਕ ਪ੍ਰਗਾਸ, ਸਲੋਕ ਸਰਗੁਣ ਨਿਰਗੁਣ ਨਿਰੰਕਾਰ, ਸੁਨ ਸਮਾਧੀ ਆਪ, ਆਪਨ ਕੀਆ ਨਾਨਕਾ ਆਪੇ ਹੀ ਫਿਰ ਜਾਪ। ਅਸ਼ਟਪਦੀ ਜਬ ਅਕਾਰ ਏਕਾਸ਼ਨਾ ਦ੍ਰਿਸ਼ਟੇਤਾ ਪਾਪ ਪੁਨ ਤਬ ਕਹਿਤੇ ਹੋਤਾ, ਜਬ ਧਾਰੀ ਆਪਨ ਸੁਨ ਸਮਾਧ, ਤਬ ਬੈਰ ਵਿਰੋਧ ਕਿਸ ਸੰਗ ਕਮਾਤ। ਜਬ ਇਸ ਕਾ ਵਰਨ ਚਿਹਨ ਨਾ ਜਾਪਤ, ਤਬ ਹਰਖ ਸੋਗ ਕਹੁ ਕਿਸੈ ਵਿਆਪਤ, ਜਬ ਆਪਨ ਆਪ ਆਪ ਪਾਰ ਬ੍ਰਹਮ, ਤਬ ਮੋਹ ਕਹਾਂ ਕਿਸ ਹੋਵਤ ਭਰਮ, ਆਪਨ ਖੇਲ ਆਪ ਵਰ ਤੀਜਾ, ਨਾਨਕ ਕਰਨੇ ਹਾਰ ਨਾ ਦੂਜਾ। ਜਬ ਹੋਵਤ ਪ੍ਰਭ ਕੇਵਲ ਧਨੀ, ਤਬ ਬੰਧ ਮੁਕਤ ਕਹੁ ਕਿਸ ਕਉ ਗਨੀ, ਜਬ ਏਕੈ ਹਰ ਅਗਮ ਅਪਾਰ, ਤਬ ਨਰਕ ਸੁਰਕ ਕਹੁ ਕੌਣ ਅਵਤਾਰ, ਜਬ ਨਿਰਗੁਣ ਪ੍ਰਭ ਸਹਿ ਸੁਭਾਏ, ਤਬ ਸਿਵ ਸਖਤ ਕਹੋ ਕੇ ਤਠਾਏ, ਜਬ ਆਪੇ ਆਪ ਆਪਣੀ ਜੋਤ ਧਰੈ, ਤਬ ਕਵਨ ਨਿਡਰ ਕਵਨ ਕਤ ਡਰੈ, ਆਪਨ ਚਲਿਤ ਆਪ ਕਰਨੇ ਹਾਰ, ਨਾਨਕ ਠਾਕੁਰ ਅਗਮ ਅਪਾਰ। ਅਬਿਨਾਸੀ ਸੁਖ ਆਪਨ ਆਸਨ, ਤਹ ਜਨਮ ਮਰਨ ਕਹੋ ਕਹਾ ਬਿਨਾਸਨ, ਜਬ ਪੂਰਨ ਕਰਤਾ ਪ੍ਰਭ ਸੋਏ, ਤਬ ਜਮ ਕੀ ਤਰਾਸ ਕਹੋ ਕਿਸ ਹੋਏ, ਜਬ ਅਵਗਤ ਅਗੋਚਰ ਪ੍ਰਭ ਏਕਾ, ਤਬ ਚਿਤ੍ਰਗੁਪਤ ਕੇਸ ਪੂਛਤ ਲੇਖਾ, ਜਬ ਨਾਥ ਨਿਰੰਜਨ ਅਗੋਚਰ ਅਗਾਦੇ, ਤਬ ਕੌਣ ਛੁਟੇ ਕੌਣ ਬੰਧਨ ਬਾਧੇ, ਆਪਨ ਆਪ ਆਪ ਹੀ ਅਚਰਜਾ, ਨਾਨਕ ਆਪਨ ਰੂਪ ਆਪ ਹੀ ਉਪਰਜਾ। ਜਹ ਨਿਰਮਲ ਪੁਰਖ ਪੁਰਖ ਪਤ ਹੋਤਾ, ਤਹ ਬਿਨ ਮੈਲ ਕਹੋ ਕਿਆ ਧੋਤਾ, ਜਹ ਨਿਰੰਜਨ ਨਿਰੰਕਾਰ ਨਿਰਬਾਨ, ਤਹ ਕੌਣ ਕਉ ਮਾਨ ਕੌਣ ਅਭਿਮਾਨ। ਜਹ ਸਰੂਪ ਕੇਵਲ ਜਗਦੀਸ਼, ਤਹ ਛਲ ਛਿਦਰ ਲਗਤ ਕਹੋ ਕੀਸ, ਜਹ ਜੋਤ ਸਰੂਪੀ ਜੋਤ ਸੰਗ ਸਮਾਵੈ, ਤਹ ਕਿਸੈ ਭੂਖ ਕਵਨ ਤ੍ਰਿਪਤਾਵੈ, ਕਰਨ ਕਰਾਵਨ ਕਰਨੇ ਹਾਰ, ਨਾਨਕ ਕਰਤੇ ਕਾ ਨਾਹੇ ਸੁਮਾਰ, ਜਬ ਆਪਣੀ ਸੋਭਾ ਆਪਣ ਸੰਗ ਬਣਾਈ, ਤਬ ਕਵਨ ਮਾਏ ਬਾਪ ਮਿੱਤਰ ਸੋਤ ਭਾਈ। ਜੈ ਸਰਬ ਕਲਾ ਆਪੇ ਪ੍ਰਬੀਨ, ਤਹ ਬੇਦਕ ਤੇਵ ਕਹਾ ਕੂ ਚੀਨ, ਜਬ ਆਪਨ ਆਪ ਆਪ ਉਰ ਧਾਰੈ, ਤੋ ਸਗਨ ਅਪਸਗਨ ਕਹਾ ਵਿਚਾਰੈ, ਜਹ ਆਪਨ ਊਚ ਆਪਨ ਆਪ ਨੇਰਾ, ਤੈ ਕੌਣ ਠਾਕੁਰ ਕੌਣ ਕਹੀਐ ਚੇਰਾ। ਬਿਸਮਨ ਬਿਸਮ ਰਹੇ ਬਿਸਮਾਦ, ਨਾਨਕ ਆਪਣੇ ਗਤ ਜਾਨਹੁ ਆਪ, ਜਹ ਅਛਲ ਅਛੇਦ ਅਭੇਦ ਸਮਾਇਆ, ਊਹਾਂ ਕਿਸੈ ਵਿਆਪਤ ਮਾਇਆ, ਆਪਸ ਕੋ ਆਪੇ ਆਦੇਸ, ਤਿਹ ਗੁਣ ਕਾ ਨਾਹੀ ਪਰਵੇਸ। ਜਹ ਏਕੈ ਏਕ ਏਕ ਭਗਵੰਤਾ, ਤਹ ਕੌਣ ਅਚਿੰਤ ਕਿਸ ਲਾਗੈ ਚਿੰਤਾ, ਜਹ ਆਪਨ ਆਪ ਆਪ ਤਿਆਰਾ, ਤਹ ਕੌਣ ਕਥੈ ਕੌਣ ਸੁਣਨੇ ਹਾਰਾ। ਬਹੁ ਬੇਅੰਤ ਊਚ ਤੇ ਉੱਚਾ, ਨਾਨਕ ਆਪਸ ਕੋ ਆਪੇ ਪਹੁਚਾ, ਜਹ ਆਪਰ ਚਿਓ ਪ੍ਰਪੰਚ ਆਕਾਰ, ਤਿਹੋ ਗੁਣ ਮੈਂ ਕੀਨੋ ਬਿਸਥਾਰ। ਪਾਪ ਪੁੰਨ ਤੈ ਭਈ ਕਹਾਵਤ, ਕੋ ਨਰਕ ਕੋ ਸੁਰਗ ਬੰਸ਼ਾਵਤ, ਆਲ ਜਾਲ ਮਾਇਆ ਜੰਜਾਲ, ਹੋਮੈ ਮੋਹ ਭਰਮ ਪਹਿ ਭਾਰ, ਦੁਖ ਸੁਖ ਮਾਨ ਅਪਮਾਨ, ਅਨਕ ਪ੍ਰਕਾਰ ਕੀਓ ਬਖਿਆਨ, ਆਪਨ ਖੇਲ ਆਪ ਕਰ ਦੇਖੈ, ਖੇਲ ਸੰਕੋਚੈ ਤਉ ਨਾਨਕ ਏਕੈ, ਜਹ ਅਭਗਤ ਭਗਤ ਤਹ ਆਪ, ਜਹ ਪਸਰੇ ਪਸਾਰ ਸੰਤ ਪ੍ਰਤਾਪ, ਦੋਹੂੰ ਪਾਖ ਕਾ ਆਪੇ ਧਨੀ, ਉਨਕੀ ਸੋਭਾ ਉਨਹੂੰ ਬਨੀ, ਆਪੇ ਕੌਤੁਕ ਕਰੈ ਆਨੰਦ ਚੋਜ, ਆਪੇ ਰਸ ਭੋਗ ਨਿਰਜੋਗ, ਜਿਸ ਭਾਵੈ ਤਿਸ ਆਪਨ ਨਾ ਲਾਵੈ, ਜਿਸ ਭਾਵੈ ਤਿਸ ਖੇਲ ਖਿਲਾਵੈ, ਬੇਸੁਮਾਰ ਅਥਾ ਅਗਨਤ ਅਤੁਲੈ, ਜਿਉਂ ਬੁਲਾਵੋ ਤਿਉਂ ਨਾਨਕ ਦਾਸ ਬੋਲੈ। ਸਲੋਕ ਜੀ ਜੰਤ ਕੇ ਠਾਕੁਰਾ ਆਪੇ ਵਰਤਣਹਾਰ, ਨਾਨਕ ਏਕੋ ਪਸਰਿਆ ਤੂਜਾ ਕਹਿ ਦ੍ਰਿਸ਼ਟਾਰ। ਅਸ਼ਟਪਦੀ ਆਪ ਕਥੈ ਆਪ ਸੁਣਨੇ ਹਾਰ, ਆਪੇ ਏਕ ਆਪ ਬਿਸਥਾਰ, ਜਾ ਤਿਸ ਭਾਵੈ ਤਾਂ ਸ੍ਰਿਸ਼ਟ ਉਪਾਏ, ਆਪਣੇ ਪਾਣੇ ਲਏ ਸਮਾਏ, ਤੁਮ ਤੇ ਭਿੰਨ ਨਹੀਂ ਕਿਛ ਹੋਏ, ਆਪਨ ਸੂਤ ਸਭ ਜਗਤ ਪਰੋਏ, ਜਾ ਕੋ ਪ੍ਰਭ ਜੀਓ ਆਪ ਬੁਝਾਏ, ਸੱਚ ਨਾਮ ਸੋਈ ਜਨ।

ਸੋ ਸਮਦਰਸੀ ਤਤ ਕਾ ਬੇਤਾ, ਨਾਨਕ ਸਗਲ ਸ੍ਰਿਸ਼ਟ ਕਾ ਜੇਤਾ, ਜੀ ਜੰਤਰ ਸਭ ਤਾਂ ਕੇ ਹਾਥ, ਦੀਨ ਦਿਆਲ ਅਨਾਥ ਕੋ ਨਾਥ, ਜਿਸ ਰਾਖੈ ਤਿਸ ਕੋਈ ਨ ਮਾਰੈ, ਸੋ ਮੂਆ ਜਿਸ ਮਨੋ ਵਿਸਾਰੈ, ਤਿਸ ਤਜ ਅਵਰ ਕਹਾਂ ਕੋ ਜਾਏ, ਸਭ ਸਿਰ ਏਕ ਨਿਰੰਜਨ ਰਾਏ, ਜੀ ਕੀ ਜੁਗਤ ਜਾ ਕੈ ਸਭ ਹਾਥ, ਅੰਤਰ ਬਾਹਰ ਜਾਨੋ ਸਾਥ, ਗੁਣ ਨਿਧਾਨ ਬੇਅੰਤ ਅਪਾਰ, ਨਾਨਕ ਦਾ ਸਦਾ ਬਲਿਹਾਰ, ਪੂਰਨ ਪੂਰ ਰਹੇ ਦਇਆਲ, ਸਭ ਉਪਰ ਹੋਵਤ ਕਿਰਪਾਲ, ਆਪਣੇ ਕਰਤਬ ਜਾਣੈ ਆਪ, ਅੰਤਰਜਾਮੀ ਰਹਿਓ ਵਿਆਪ, ਪ੍ਰਤਪਾਲੈ ਜੀ ਅਨੁਭਵ ਭਾਂਤ, ਜੋ ਜੋ ਹੋ ਰਚਿਓ ਸੋ ਤਿਸੈ ਧਿਆਤ, ਪ੍ਰਤਪਾਲੈ ਜੀ ਅਨੁਭਵ ਭਾਂਤ, ਜੋ ਜੋ ਰਚਿਓ ਸੋ ਤਿਸੈ ਧਿਆਤ, ਜਿਸ ਭਾਵੈ ਤਿਸ ਲਏ ਮਿਲਾਏ, ਭਗਤ ਕਰੈ ਹਰ ਕੇ ਗੁਣ ਗਾਏ, ਮਨ ਅੰਤਰ ਵਿਸ਼ਵਾਸ ਕਰ ਮੰਨਿਆ, ਕਰਨਹਾਰ ਨਾਨਕ ਇੱਕ ਜਾਣਿਆ, ਜਨ ਲਾਗਾ ਹਰ ਇੱਕ ਨਾਏ, ਤਿਸ ਕੀ ਆਸਨ ਬਿਰਥੀ ਜਾਏ, ਸੇਵਕ ਕੋ ਸੇਵਾ ਬਨਿਆਈ, ਹੁਕਮ ਬੂਝ ਪਰਮ ਪਦ ਪਾਈ, ਇਸ ਤੇ ਉਪਰ ਨਹੀਂ ਵਿਚਾਰ, ਜਾ ਕੇ ਮਨ ਬਸਿਆ ਨਿਰੰਕਾਰ, ਬੰਧਨ ਤੋਰ ਭਏ ਨਿਰਵੈਰ, ਆਨ ਦੇਨ ਪੂਜੈ ਗੁਰ ਕੇ ਪੈਰ, ਇਹ ਲੋਕ ਸੁਖੀਏ ਪਰਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪੇ ਮੇਲੇ, ਸਾਧ ਸੰਗ ਮਿਲ ਕਰੋ ਆਨੰਦ, ਗੁਣ ਗਾਵੋ ਪ੍ਰਭ ਪਰਮਾਨੰਦ, ਰਾਮ ਨਾਮ ਤਤ ਕਰੋ ਵਿਚਾਰ, ਦੁਰਲਭ ਦੇਕਾ ਕਰੋ ਉਧਾਰ, ਅੰਮ੍ਰਿਤ ਬਚਨ ਹਰ ਕੇ ਗੁਣ ਗਾਓ, ਪ੍ਰਾਣ ਤਰਨ ਕਾ ਹੈ ਸੁਆਓ, ਆਠ ਪਹਿਰ ਪ੍ਰਭ ਪੇ ਖੂਹ ਨੀਰਾ, ਮਿਟੈ ਅਗਿਆਨ ਬਿਨਸੈ ਅੰਧੇਰਾ, ਸੁਣ ਉਪਦੇਸ਼ ਹਿਰਦੈ ਬਸਾਵੋ, ਮਨ ਇੱਛੇ ਨਾਨਕ ਫਲ ਪਾਵੋ, ਹਲਤ ਪਲਤ ਦੋਏ ਲਿਹੁ ਸਵਾਰ, ਰਾਮ ਨਾਮ ਅੰਤਰ ਉਰਤਾਰ, ਪੂਰੇ ਗੁਰ ਕੀ ਪੂਰੀ ਦੀਖਿਆ, ਜਿਸ ਮਨ ਬਸੈ ਤਿਸ ਸਾਚ ਪਰਿਖਿਆ, ਮਨ ਤਨ ਨਾਮ ਜਪੋ ਲਿਵਲਾਏ, ਦੁਖ ਦਰਦ ਮਨ ਤੇ ਭਉ ਜਾਏ, ਸੱਚ ਵਾਪਾਰ ਕਰੋ ਵਾਪਾਰੀ, ਦਰਗਹਿ ਨਿਭ ਹੈ ਖੇਪ ਤੁਮਾਰੀ, ਕਾਟੇ ਕਰ ਖੂ ਮਨ ਮਾਹੇ, ਨਾਨਕ ਬਹੁਰ ਨਾ ਆਵੈ ਜਾਏ, ਤਿਸ ਤੇ ਦੂਰ ਕਾਹਾ ਕੋ ਜਾਏ, ਉਬਰੈ ਰਾਖਨ ਹਾਰ ਤੇ ਆਏ, ਨਿਰਭਉ ਜਪੈ ਸਗਲ ਭਉ ਮਿਟੈ, ਪ੍ਰਭ ਕਿਰਪਾ ਤੇ ਪ੍ਰਾਣੇ ਛੁਟੈ, ਜਿਸ ਪ੍ਰਭ ਰਾਖੈ ਤਿਸ ਨਾਹੀ ਦੁਖ, ਨਾਮ ਜਪਤ ਮਨ ਹੋਵਤ ਸੁਖ, ਚਿੰਤਾ ਜਾਏ ਮਿਟੈ ਅਹੰਕਾਰ, ਤਿਸ ਜਨ ਕੋ ਕੋਈ ਨਾ ਪਹੁੰਚਨ ਹਾਰ, ਸਿਰ ਉਪਰ ਠਾਡਾ ਗੁਰਸੂਰਾ, ਨਾਨਕ ਤਾ ਕੇ ਕਾਰਜ ਪੂਰਾ, ਮਤ ਪੂਰੀ ਅੰਮ੍ਰਿਤ ਜਾ ਕੀ ਦ੍ਰਿਸ਼ਟ, ਦਰਸ਼ਨ ਪੇਖਤ ਉਧਰਤ ਸ੍ਰਿਸ਼ਟ, ਚਰਨ ਕਮਲ ਜਾ ਕੇ ਅਨੂਪ, ਸਫਲ ਦਰਸ਼ਨ ਸੁੰਦਰ ਹਰ ਰੂਪ, ਧਨ ਸੇਵਾ ਸੇਵਕ ਪਰਵਾਨ, ਅੰਤਰ ਜਾਮੀ ਪੁਰਖ ਪ੍ਰਧਾਨ, ਜਿਸ ਮਨ ਬਸੈ ਸੋਹੋਤ ਨਿਹਾਲ, ਤਾਕੈ ਨਿਕਟ ਨ ਆਵਤ ਕਾਲ, ਅਮਰ ਪਹਿ ਅਮਰਾ ਪਦ ਪਾਇਆ, ਸਾਧ ਸੰਗ ਨਾਨਕ ਹਰ ਧਿਆਇਆ ਸਲੋਕ, ਗਿਆਨ

ਭੇਟਿਆ ਨਾਨਕ ਮਨ ਪ੍ਰਗਾਸ ਅਸ਼ਟਪਦੀ ਸੰਤ ਸੰਗ ਅੰਤਰ ਪ੍ਰਭ ਡੀਠਾ ਨਾਮ ਪ੍ਰਭੂ ਕਾ ਲਾਗਾ ਮੀਠਾ ਸਗਲ ਸਮਿਗਰੀ ਏਕ ਸਕਟ ਮਾਹੇ ਅਨਕ ਰੰਗ ਨਾਨਾ ਦ੍ਰਿਸ਼ਟਾਏ ਨਾਉ ਨਿਧਿ ਅੰਮ੍ਰਿਤ ਪ੍ਰਭ ਕਾ ਨਾਮ ਦੇਹੀ ਮੈਂ ਇਸ ਕਾ ਬਿਸਰਾਮ ਸੁਨ ਸਮਾਧ ਅਨਹਤ ਤਹਿ ਨਾਦ ਕਹਿ ਨਾ ਜਾਈ ਅਚਰਜ ਬਿਸਮਾਦ ਤਿਨ ਦੇਖਿਆ ਜਿਸੇ ਆਪ ਦਿਖਾਏ ਨਾਨਕ ਤਿਸ ਜਨ ਸੋ ਜੀ ਪਾਏ ਸੋ ਅੰਤਰ ਸੋ ਬਾਹਰ ਅਨੰਤ ਘਟ ਘਟ ਵਿਆਪ ਰਹਿਆ ਭਗਵੰਤ ਤਰਨ ਮਾਹੇ ਆਕਾਸ਼ ਪਿਆਲ ਸਰਬ ਲੋਕ ਪੂਰਨ ਪ੍ਰਤਪਾਲ ਬਾਨ ਤਿਨ ਪਰਬਤ ਹੈ ਪਹਿ ਪਾਰ ਬ੍ਰਹਮ ਜੈਸੀ ਆਗਿਆ ਤੈਸਾ ਕਰਮ ਪਾਉਣ ਪਾਣੀ ਬੈਸੰਤਰ ਮਾਹੇ ਚਾਰ ਕੁੰਟ ਦਹਿ ਦਿਸੇ ਸਮਾਹੇ ਤਿਸ ਤੇ ਭਿੰਨ ਨਹੀਂ ਕੋਠਾਓ ਗੁਰਪ੍ਰਸਾਦ ਨਾਨਕ ਸੁਖ ਪਾਓ ਵੇਦ ਪੁਰਾਣ ਸਿਮਰਤ ਮੈਂ ਦੇਖ ਸਸੀ ਅਰ ਸੂਰ ਨਖਿਅਤਰ ਮੈਂ ਏਕ ਬਾਣੀ ਪ੍ਰਭ ਕੀ ਸਭ ਕੋ ਬੋਲੇ ਆਪ ਅਡੋਲ ਨਾ ਕਬ ਹੂੰ ਡੋਲੇ ਸਰਬ ਕਲਾ ਕਰ ਖੇਲੈ ਖੇਲ ਮੋਲ ਨਾ ਪਾਈਐ ਗੁਣੈ ਅਮੋਲ ਸਰਬ ਜੋਤ ਮੈਂ ਜਾਕੀ ਜੋਤ ਧਾਰ ਰਹਿਓ ਸੁਆਮੀ ਓਤ ਪੋਤ ਗੁਰਪ੍ਰਸਾਦ ਭਰਮ ਕਾ ਨਾਸ ਨਾਨਕ ਤਿਨ ਮੈਂ ਇਹੋ ਬਿਸਾਸ ਸੰਤ ਜਨਾ ਕਾ ਪੇਖਣ ਸਭ ਬ੍ਰਹਮ ਸੰਤ ਜਨਾ ਕੈ ਹਿਰਦੈ ਸਭ ਧਰਮ ਸੰਤ ਜਨਾ ਸੁਨੈ ਸੁਭ ਬਚਨ ਸਰਬ ਵਿਆਪੀ ਰਾਮ ਸੰਗ ਰਚਨ ਜਿਨ ਜਾਤਾ ਤਿਸ ਕੀਏ ਰਹਿਤ ਸਤ ਬਚਨ ਸਾਧੂ ਸਭ ਕਹਿਤ ਜੋ ਜੋ ਹੋਏ ਸੋਈ ਸੁਖ ਮਾਨੈ ਕਰਨ ਕਰਾਵਣ ਹਾਰ ਪ੍ਰਭ ਜਾਨੈ ਅੰਤਰ ਬਸੇ ਬਾਹਰ ਪੀ ਉਹੀ ਨਾਨਕ ਦਰਸ਼ਨ ਦੇਖ ਸਭ ਮੋਹੀ ਆਪ ਸਤ ਕੀਆ ਸਭ ਸਤ ਤਿਸ ਪ੍ਰਭ ਤੇ ਸਗਲੀ ਉਤਪਤ ਤਿਸ ਭਾਵੈ ਤਾਂ ਕਰੇ ਬਿਸਥਾਰ ਤਿਸ ਭਾਵੈ ਤਾਂ ਏਕੰਕਾਰ ਅਨੇਕ ਕਲਾ ਲਖੀ ਨਹਿ ਜਾਏ ਜਿਸ ਭਾਵੈ ਤਿਸ ਲਏ ਮਿਲਾਏ ਕਵਨ ਨਿਕਟ ਕਵਨ ਕਹੀਐ ਦੂਰ ਆਪੇ ਆਪ ਆਪ ਭਰਪੂਰ ਅੰਤਰਗਤ ਜਿਸ ਆਪ ਜਨਾਏ ਨਾਨਕ ਤਿਸ ਜਨ ਆਪ ਬੁਝਾਏ ਸਰਬ ਭੂਤ ਆਪ ਵਰਤਾਰਾ ਸਰਬ ਨੈਣ ਆਪ ਪੇਖਣ ਹਾਰਾ ਸਗਲ ਸਮਗਰੀ ਜਾ ਕਾ ਤਨਾ ਆਪਨ ਜਸ ਆਪ ਹੀ ਸੁਣਾ ਆਵਨ ਜਾਨ ਇੱਕ ਖੇਲ ਬਨਾਇਆ ਆਗਿਆਕਾਰੀ ਕੀ ਨੀ ਮਾਇਆ ਸਭ ਕਹਿ ਮੱਧ ਅਲਿਪ ਤੋ ਰਹਿ ਜੋ ਕਿਛ ਕਹਿਣਾ ਸੋ ਆਪੇ ਕਹਿ ਆਗਿਆ ਆਵੈ ਆਗਿਆ ਜਾਏ ਨਾਨਕ ਜਾ ਭਾਵੈ ਤਾਂ ਲਏ ਸਮਾਏ ਇਸ ਤੇ ਹੋਏ ਸੁਨਾਹੀ ਬੁਰਾ ਓਰੈ ਕਹੋ ਕਿਨੇ ਕਾਸ਼ ਕਰਾ ਆਪ ਭਲਾ ਕਰਤੂਤ ਅਤੁ ਨੀਕੀ ਆਪੇ ਜਾਣੈ ਆਪਣੇ ਜੀ ਕੀ ਆਪ ਸਾਚ ਤਾਰੀ ਸਭ ਸਾਚ ਓਤ ਪੋਤ ਆਪਨ ਸੰਗ ਰਾਚ ਤਾ ਕੀ ਗਤ ਮਿਤ ਕਹੀ ਨਾ ਜਾਏ ਦੂਸਰ ਹੋਏ ਤਾਂ ਸੋਜੀ ਪਾਏ ਤਿਸ ਕਾ ਕੀਆ ਸਭ ਪ੍ਰਵਾਨ ਗੁਰ ਪ੍ਰਸਾਦ ਨਾਨਕ ਇਹੋ ਜਾਨ ਜੋ ਜਾਣੈ ਤਿਸ ਸਦਾ ਸੁਖ ਹੋਏ ਆਪ ਮਿਲਾਏ ਲਏ ਪ੍ਰਭ ਸੋਏ ਉਹ ਧਨਵੰਤ ਕੁਲਵੰਤ ਪਤਵੰਤ ਜੀਵਨ ਮੁਕਤ ਜਿਸ ਹਿਰਦੈ ਭਗਵੰਤ ਧਨ ਧਨ ਧਨ ਜਨ ਆਇਆ ਜਿਸ ਪ੍ਰਸਾਦ ਸਭ ਜਗਤ ਤਰਾਇਆ ਜਨ ਆਵਨ ਕਾ ਇਹੈ ਸੁਆਉ ਜਨ ਕੈ ਸੰਗ ਚਿਤ ਆਵੈ ਨਾਉ ਆਪ ਮੁਕਤ ਮੁਕਤ ਕਰੈ ਸੰਸਾਰ ਨਾਨਕ ਤਿਸ ਜਨ ਕੋ ਸਦਾ ਨਮਸਕਾਰ ਸਲੋਕ ਪੂਰਾ ਪ੍ਰਭ ਆਰਾਧਿਆ ਪੂਰਾ ਜਾ ਕਾ ਨਾਉ ਨਾਨਕ ਪੂਰਾ ਪਾਇਆ ਪੂਰੇ ਕੇ ਗੁਣ ਗਾਉ ਅਸ਼ਟਪਦੀ ਪੂਰੇ ਗੁਰ ਕਾ ਸੁਨ ਉਪਦੇਸ਼ ਪਾਰ ਬ੍ਰਹਮ ਨਿਕਟ ਕਰ ਪੇਖ ਸਾ ਸਾ ਸਿਮਰੋ ਗੋਬਿੰਦ ਮਨ ਅੰਤਰ ਕੀ ਉਤਰੈ ਚਿੰਦ ਆਸ ਅਨਿਤ ਤਿਆਗਹੁ ਤਰੰਗ ਸੰਤ ਜਨਾ ਕੀ ਧੂਰ ਮਨ ਮੰਗ ਆਪ ਛੋੜ ਬੇਨਤੀ ਕਰੋ ਸਾਧ ਸੰਗ ਅਗਨ ਸਾਗਰ ਤਰਹੋ ਹਰ ਤਨ ਕੇ ਭਰ ਲਿਹੋ ਭੰਡਾਰ ਨਾਨਕ ਗੁਰ ਪੂਰੇ ਨਮਸਕਾਰ ਖੇਮ ਕੁਸ਼ਲ ਸਹਿਜ ਆਨੰਦ ਸਾਧ ਸੰਗ ਭਜ ਪਰਮਾਨੰਦ ਨਰਕ ਨਿਵਾਰ ਉਧਾਰੋ ਜੀਓ ਗੁਣ ਗੋਬਿੰਦ ਅੰਮ੍ਰਿਤ ਰਸ ਪੀਓ ਚਿਤ ਚਿਤ ਵਾਹੋ ਨਾਰਾਇਣ ਏਕ ਏਕ ਰੂਪ ਜਾ ਕੇ ਰੰਗ ਅਨੇਕ ਗੋਪਾਲ ਦਮੋਦਰ ਦੀਨ ਦਿਆਲ ਦੁ
ਜਤਨ ਪੂਰਨ ਕਿਰਪਾਲ। ਸਿਮਰ ਸਿਮਰ ਨਾਮ ਬਾਰੰਬਾਰ, ਨਾਨਕ ਜੀ ਕਾ ਇਹ ਹੈ ਆਧਾਰ। ਉੱਤਮ ਸਲੋਕ ਸਾਧਕੇ ਬਚਨ, ਅਮੁਲੀਕ ਲਾਲ ਇਹ ਰਤਨ। ਸੁਨਤ ਕਮਾਵਤ ਹੋਤ ਉਧਾਰ, ਆਪ ਤਰੈ ਲੋਕਾਹ ਨਿਸਤਾਰ। ਸਫਲ ਜੀਵਨ ਸਫਲਤਾ ਕਾ ਸੰਗ, ਜਾ ਕੈ ਮਨ ਲਾਗਾ ਹਰ ਰੰਗ। ਜੈ ਜੈ ਸ਼ਬਦ ਅਨਾਹਦ ਵਾਜੈ, ਸੁਨ ਸੁਨ ਆਨੰਦ ਕਰੇ ਪ੍ਰਭ ਗਾਜੈ। ਪ੍ਰਗਟੇ ਗੋਪਾਲ ਮਹਾਂਤ ਕੈ ਮਾਥੇ, ਨਾਨਕ ਉਦਰੇ ਤਿਨ ਕੈ ਸਾਥੇ। ਸਰਨ ਜੋਗ ਸੁਨ ਸਰਣੀ ਆਏ, ਕਰ ਕਿਰਪਾ ਪ੍ਰਭ ਆਪ ਮਿਲਾਏ। ਮਿਟ ਗਏ ਬੈਰ ਭਏ ਸਭ ਰੇਨ, ਅੰਮ੍ਰਿਤ ਨਾਮ ਸਾਧ ਸੰਗ ਲੈਨ। ਸੁਪ੍ਰਸੰਨ ਭਏ ਗੁਰਦੇਵ, ਪੂਰਨ ਹੋਈ ਸੇਵਕ ਕੀ ਸੇਵ। ਆਲ ਜੰਜਾਲ ਬਿਕਾਰ ਤੇ ਰਹਤੇ, ਰਾਮ ਨਾਮ ਸੁਨ ਰਸਨਾ ਕਹਤੇ। ਕਰ ਪ੍ਰਸਾਦ ਦਇਆ ਪ੍ਰਭ ਧਾਰੀ, ਨਾਨਕ ਨਿਭ ਹੀ ਖੇਪ ਹਮਾਰੀ। ਪ੍ਰਭ ਕੀ ਉਸਤਤ ਕਰੋ ਸੰਤ ਮੀਤ, ਸਾਵਧਾਨ ਏਕਾਗਰ ਚੀਤ। ਸੁਖ ਮਨੀ ਸਹਿਜ ਗੋਬਿੰਦ ਗੁਣ ਨਾਮ, ਜਿਸ ਮਨ ਬਸੈ ਸੋ ਹੋਤ ਨਿਧਾਨ। ਸਰਬ ਇੱਛਾ ਤਾ ਕੀ ਪੂਰਨ ਹੋਏ, ਪ੍ਰਧਾਨ ਪੁਰਖ ਪ੍ਰਗਟ ਸਭ ਲੋਏ। ਸਭ ਤੇ ਉਚ ਪਾਏ ਅਸਥਾਨ, ਬਹੁਰ ਨਾ ਹੋਵੇ ਆਵਨ ਜਾਨ। ਹਰ ਤਨ ਖਾਟ ਚਲੈ ਜਨ ਸੋਏ, ਨਾਨਕ ਜਿਸੈ ਪ੍ਰਾਪਤ ਹੋਏ। ਖੇਮ ਸਾਂਤ ਰਿਦ ਨਵ ਨਿਧ, ਬੁੱਧ ਗਿਆਨ ਸਰਬ ਤਹਿ ਸਿੱਧ। ਵਿਦਿਆ ਤਪ ਜੋਗ ਪ੍ਰਭ ਧਿਆਨ, ਗਿਆਨ ਸ੍ਰੇਸ਼ਟ ਉਤਮ ਇਸਨਾਨ। ਚਾਰ ਪਦਾਰਥ ਕਮਲ ਪ੍ਰਗਾਸ, ਸਭ ਕੈ ਮਦ ਸਗਲ ਕੈ ਉਦਾਸ। ਸੁੰਦਰ ਚਤੁਰ ਤਤ ਕਾ ਬੇਤਾ, ਸਮਦਰਸੀ ਏਕ ਦ੍ਰਿਸ਼ਟਿਤਾ। ਇਹ ਫਲ ਤਿਸ ਜਨ ਕੈ ਮੁਖ ਭਨੇ, ਗੁਰੂ ਨਾਨਕ ਨਾਮ ਬਚਨ ਮਨ ਸੁਨੇ। ਇਹੋ ਨਿਧਾਨ ਜਪੈ ਮਨ ਕੋਏ, ਸਭ ਯੁਗ ਮੈਂ ਤਾਕੀ ਗਤ ਹੋਏ। ਗੁਣ ਗੋਬਿੰਦ ਨਾਮ ਧੁਨ ਬਾਣੀ, ਸਿਮਰਤ ਸ਼ਾਸਤਰ ਬੇਦ ਬਖਾਣੀ। ਸਗਲ ਮਤਾਂਤ ਕੇਵਲ ਹਰ ਨਾਮ, ਗੋਬਿੰਦ ਭਗਤ ਕੈ ਮਨ ਬਿਸਰਾਮ। ਕੋਟ ਅਪਰਾਧ ਸਾਧ ਸੰਗ ਮਿਟੈ, ਸੰਤ ਕਿਰਪਾ ਤ੍ਰਿਜਮ ਤੇ ਛੁਟੈ। ਜਾ ਕੈ ਮਸਤਕ ਕਰਮ ਪ੍ਰਭ ਪਾਏ, ਸਾਧ ਸਰਣ ਨਾਨਕ ਤੇ ਆਏ। ਜਿਸ ਮਨ

ਵਾਹਿਗੁਰੂ ਸਾਹਿਬ ਜੀਓ ਇੱਕੋ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤਿ ਅਜੂਨੀ ਸੈਭੰ ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਸੋਚੈ ਸੋਚ ਨ ਹੋਵਈ ਜੇ ਸੋਚੀ ਲਖ ਵਾਰ ਚੁੱਪੈ ਚੁੱਪ ਨ ਹੋਵਈ ਜੇ ਲਾਏ ਰਹਾਂ ਲਿਵਤਾਰ ਭੁੱਖਿਆ ਭੁੱਖ ਨ ਉਤਰੀ ਜੇ ਬੰਨਾ ਪੁਰੀਆਂ ਭਾਰ ਸਹਿਸ ਸਿਆਣਪਾ ਲਖ ਹੋਏ ਤਾਂ ਇੱਕ ਨ ਚੱਲੈ ਨਾਲ ਕਿਵ ਸਚਿਆਰਾ ਹੋਈ ਹੈ ਕਿਵ ਕੂੜੈ ਤੁੱਟੈ ਪਾਲ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ ਹੁਕਮੀ ਹੋਵਨ ਆਕਾਰ ਹੁਕਮ ਨ ਕਹਿਆ ਜਾਈ ਹੁਕਮੀ ਹੋਵਨ ਜੀ ਹੁਕਮ ਮਿਲੈ ਵਡਿਆਈ ਹੁਕਮੀ ਉੱਤਮ ਨੀਚ ਹੁਕਮ ਲਿਖ ਦੁੱਖ ਸੁਖ ਪਾਈ ਹੈ ਇੱਕ ਨਾ ਹੁਕਮੀ ਬਖਸੀਸ ਇੱਕ ਹੁਕਮੀ ਸਦਾ ਪਵਾਈ ਹੈ ਹੁਕਮ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ ਨਾਨਕ ਹੁਕਮੈ ਜੇ ਬੁਝੈ ਤਾਂ ਹਉਮੈ ਕਹਿ ਨ ਕੋਏ ਗਾਵੈ ਕੋ ਤਾਣ ਹੋਵੈ ਕਿਸੈ ਤਾਣ

ਵਧਾਇਆ ਖੇਲੈ ਸਗਲ ਜਗਤ ਚੰਗਿਆਈਆਂ ਬੁਰਿਆਈਆਂ ਵਾਚੈ ਧਰਮ ਹਦੂਰ ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ ਜਿਨੀ ਨਾਮ ਧਿਆਇਆ ਗਏ ਮਸਕਤ ਕਾਲ ਨਾਨਕ ਤੇ ਮੁਖ ਉਜਲੇ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਓਅੰਕਾਰ ਸਤਿਗੁਰ ਪ੍ਰਸਾਦ ਪਾਤਸ਼ਾਹੀ ਦਸਵੀਂ ਤੈ ਪ੍ਰਸਾਦ ਸਵਈਏ ਸ਼ਰਾਵਕ ਸ਼ੁੱਧ ਸਮੂਹ ਸਿਧਾਨ ਕੇ ਦੇਖ ਫਿਰਿਓ ਘਰ ਜੋਗ ਜਤੀ ਕੇ ਸੂਰ ਸੁਰਾਰਦਨ ਸ਼ੁੱਧ ਸੁਧਾਤਿਕ ਸੰਤ ਸਮੂਹ ਅਨੇਕ ਮਤੀ ਕੇ ਸਾਰੇ ਹੀ ਦੇਸ਼ ਕੋ ਦੇਖ ਰਹੇ ਹੋ ਮਤ ਕੋ ਨ ਦੇਖਿਤ ਪ੍ਰਾਣਪਤੀ ਕੇ ਸ੍ਰੀ ਭਗਵਾਨ ਕੀ ਭਾਈ ਕਿਰਪਾ ਹੂ ਤੇ ਏਕ ਰਤੀ ਬਿਨ ਏਕ ਰਤੀ ਕੇ ਮਾਧਿਮ ਤੰਗ ਜਰੇ ਜਰ ਸੰਗ ਅਨੂਪ ਉਤੰਗ ਸੁਰੰਗ ਸੁਵਾਰੇ ਕੂਟ ਤੁਰੰਗ ਕੁਰੰਗ ਸੇ ਕੂਦਤ ਪੌਣ ਕੇ ਗੌਨ ਕੋ ਜਾਤ ਨਿਵਾਰੇ ਪਾਰੀ ਭੁਜਾਨ ਕੇ ਭੂਪ ਭਲੀ ਬਿਦ ਨਿਆਵਤ ਸੀਸ ਨ ਜਾਤ ਵਿਚਾਰੇ ਏਤੇ ਭਏ ਤੋ ਕਹਾ ਭਏ ਭੂਪਤ ਅੰਤ ਕਉ ਨਾਂਗੇ ਪਾਏ ਪਧਾਰੇ ਜੀਤ ਫਿਰੈ ਸਭ ਦੇਸ਼ ਦਿਸਾਨ ਕੋ ਬਾਜਤ ਢੋਲ ਮਿਰਦੰਗ ਨਗਾਰੇ ਗੁੰਜਤ ਗੂਢ ਗਜਾਨ ਕੀ ਸੁੰਦਰ ਹਿੰਸਤ ਹੀ ਹੈ ਰਾਜ ਹਜ਼ਾਰੇ ਭੂਤ ਭਵਿੱਖ ਭਵਾਨ ਕੇ ਭੂਪਤ ਕੌਣ ਗਣੈ ਨਹੀਂ ਜਾਤ ਵਿਚਾਰੇ ਸ੍ਰੀ ਪਾ ਸ੍ਰੀ ਭਗਵਾਨ ਭਜੇ ਬਿਨ ਅੰਤ ਕੋ ਅੰਤ ਕੇ ਧਾਮ ਸਿਧਾਰੇ ਤੀਰਥ ਨਾਨ ਦਇਆ ਦਮ ਦਾਨ ਸੁਸੰਜਮ ਨਿਮ ਅਨੇਕ ਵਿਸੇਖੈ ਵੇਦ ਪੁਰਾਣ ਕਤੇਵ ਕੁਰਾਨ ਜਮੀਨ ਜ਼ਮਾਨ ਸੁਬਾਨ ਕੇ ਭੇਖੈ ਪਾਉਨ ਆਹਾਰ ਜਤੀ ਜਤ ਧਾਰ ਸਭੈ ਸੁਵਿਚਾਰ ਹਜ਼ਾਰ ਕੇ ਦੇਖੈ ਸ੍ਰੀ ਭਗਵਾਨ ਭਜੇ ਬਿਨ ਭੂਪਤ ਏਕ ਰਤੀ ਬਿਨ ਏਕ ਨ ਲੇਖੈ ਸ਼ੁੱਧ ਸਿਪਾਹਾ ਦੁਰੰਤ ਦੁਬਾਹਾ ਸੁਸ਼ਾਸਨਾ ਦੁਰਜਾਨ ਦਲੈਂਗੇ ਭਾਰੀ ਗੁਮਾਨ ਭਰੇ ਮਨ ਮੈਂ ਕਰ ਪਰਬਤ ਪੰਖ ਹਲੇ ਨਾ ਲੈਂਗੇ ਤੋਰ ਹਰੀਨ ਮਰੂਰ ਮਵਾਸਨ ਮਾਤਿਮ ਤੰਗਨ ਮਾਨ ਮਲੈਂਗੇ ਸ੍ਰੀ ਪਾ ਸ੍ਰੀ ਭਗਵਾਨ ਕਿਰਪਾ ਬਿਨ ਤਿਆਗ ਜਹਾਨ ਨਿਦਾਨ ਚਲੈਂਗੇ ਵੀਰ ਅਪਾਰ ਬੜੇ ਬਰਿਆਰ ਬਚਾਰੈ ਸਾਰ ਕੀ ਧਾਰ ਪਛਈਆ ਤੋਰਤ ਦੇਸ਼ ਮਲਿੰਦ ਮਵਾਸਨ ਮਾਤਿਗ ਜਾਨ ਕੇ ਮਾਨ ਮਲਈਆ ਗਾੜੇ ਗਡਾਨ ਕੇ ਤੋੜਨ ਹਾਰ ਸੋ ਬਤ ਨਹੀਂ ਚਕਚਾਰ ਲਵਈਆ ਸਾਹਿਬ ਸ੍ਰੀ ਸਭ ਕੋ ਸਰਨਾਇਕ ਚਾਚਕ ਨੇਕ ਸੁਵੇਕ ਦਿਵਈਆ ਦਾਨਵ ਦੇਵ ਫਨਿੰਦਨ ਸਾਚਰ ਭੂਤ ਭਵਿੱਖ ਭੁਆਨ ਜਪੈਂਗੇ ਜੀਵ ਜਿਤੇ ਚਲ ਮੈਂ ਥਲ ਮੈਂ ਪਲ ਹੀ ਪਲ ਮੈਂ ਸਭ ਥਾਪ ਥਪੈਂਗੇ ਪੁਨ ਪ੍ਰਤਾਪਨ ਬਾੜ ਜੈ ਤੁਨ ਪਾਪਨ ਕੇ ਬੁੰਜ ਖਪੈਂਗੇ ਸਾਧ ਸਮੂਹ ਪ੍ਰਸੰਨ ਫਿਰੈ ਜਗ ਸਤਰ ਸਬੈ ਅਵਲੋਕ ਚਪੈਂਗੇ ਮਾਨਵਿੰਦਰ ਜਿੰਦਰ ਨਿਰਾਦ ਭਜੋਂ ਤ੍ਰਲੋਕ ਕੋ ਰਾਜ ਕਰੇਂਗੇ ਕੋਟ ਇਸ਼ਨਾਨ ਗਜਾਦਿਕ ਦਾਨ ਅਨੇਕ ਸਵੰਬਰ ਸਾਜ ਭਰੇਂਗੇ ਬ੍ਰਹਮ ਮਹੇਸ਼ਰ ਵਿਸ਼ਨ ਸਚੀਪਤ ਅੰਤ ਫਸੇ ਜਮਫਾਸ ਭਰੇਂਗੇ ਜੇ ਨਰ ਸ੍ਰੀਪਤ ਕੇ ਪ੍ਰਸ ਹੈ ਪਗ ਤੇ ਨਰ ਫੇਰ ਨ ਦੇਹ ਧਰੇਂਗੇ ਕਹਾ ਭਇਓ ਜੋ ਦੋ ਲੋਚਨ ਮੂੰਦ ਕੈ ਬੈਠ ਰਹੋ ਬਖਤਿਆਨ ਲਗਾਇਓ ਨਾਥ ਫਿਰਿਓ ਲੀਏ ਸਾਧ ਸਮੁੰਦਰਨ ਲੋਕ ਗਇਓ ਪਰਲੋਕ ਗਵਾਇਓ ਬਾਸ ਕੀਓ ਬਖਿਆਨ ਸੋ ਬੈਠ ਕੈ ਐਸੇ ਹੀ ਐਸੇ ਸੋ ਬੈਸ ਬਿਤਾਇਓ ਸਾਚ ਕਹੂੰ ਸੁਨ ਲਿਹੋ ਸਬੈ ਜਿਨ ਪ੍ਰੇਮ ਕੀਓ ਤਿਨ ਹੀ ਪ੍ਰਪਾਇਓ ਕਾਹੂ ਲੈ ਪਾਹਨ ਪੂਜ ਧਰਿਓ ਸਿਰ ਕਾਹੂ ਲੈ ਲਿੰਗ ਗਰੇ ਲਟਕਾਇਓ ਕਾਹੂ ਲਖਿਓ

ਇੱਕ ਓੰਕਾਰ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਏ ਵਾਰ। ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ। ਫਿਰ ਅੰਗਦ ਗੁਰੂ ਤੇ ਅਮਰਦਾਸ ਰਾਮਦਾਸੈ ਹੋਈ ਸਹਾਏ। ਅਰਜਨ ਹਰ ਗੋਬਿੰਦ ਨੂੰ ਸਿਮਰੋ ਸ੍ਰੀ ਹਰਿ ਰਾਏ। ਸ੍ਰੀ ਹਰਿ ਕ੍ਰਿਸ਼ਨ ਧਿਆਈ ਹੈ ਜਿਸ ਡਿੱਠੈ ਸਭ ਦੁਖ ਜਾਏ। ਤੇਗ ਬਹਾਦਰ ਸਿਮਰਿਆ ਘਰ ਨਾਉ ਨਿਧਾਵੈ ਧਾਏ। ਸਭ ਥਾਈ ਹੋਏ ਸਹਾਏ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ। ਸਭ ਥਾਈ ਹੋਏ ਸਹਾਏ ਦਸਾਂ ਪਾਤਸ਼ਾਹੀਆਂ ਦੀ ਜੋਤ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕੇ ਪਾਠ ਦਰਸ਼ਨ ਦੀਦਾਰ ਦਾ ਧਿਆਨ ਕਰਕੇ ਬੋਲੋ ਜੀ ਵਾਹਿਗੁਰੂ। ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤੀਆਂ ਹੱਠੀਆਂ ਜੱਪੀਆਂ ਤੱਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਖ ਚਲਾਈ ਤੇ ਵਾਹੀ ਦੇਖ ਕੇ ਅੰਡਿਠ ਕੀਤਾ ਤਿੰਨਾਂ ਪਿਆਰਿਆਂ ਸੁਚਿਆਰਿਆਂ ਦੀ ਕਮਾਈ ਦਾ ਧਿਆਨ ਕਰਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ। ਜਿਨ੍ਹਾਂ ਸਿੰਘਾਂ ਸਿੰਘਣੀਆਂ ਧਰਮ ਹੇ ਸੀ ਦਿੱਤੇ ਬੰਦ ਬੰਦ ਕਟਵਾਏ ਖੋਖਰੀਆਂ ਲੁਹਾਈਆਂ ਚਰਖੜੀਆਂ ਤੇ ਚੜੇ ਹਾਰਿਆਂ ਨਾਲ ਚਿਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਈ ਤਿੰਨਾਂ ਦੀ ਕਮਾਈ ਦਾ ਧਿਆਨ ਕਰਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਕਰਕੇ ਬੋਲੋ ਜੀ ਵਾਹਿਗੁਰੂ। ਪ੍ਰਿਥਵੀ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਚਿਤ ਆਵੇ ਚਿਤਾਵਨ ਕਾ ਸਦਕਾ ਸਰਬ ਸੁਖ ਹੋਵੇ। ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਚਿਆ ਰਿਆਏ। ਦੇਖ ਤੇਗ ਫਤਿਹ ਬਿਰਧ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਏ। ਖਾਲਸੇ ਜੀ ਕੇ ਬੋਲ ਬਾਲੇ ਬੋਲੋ ਜੀ ਵਾਹਿਗੁਰੂ। ਸਿੱਖਾਂ ਨੂੰ ਸਿੱਖੀ ਦਾਨ ਕੇਸ਼ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹੁ ਦਾਨ ਭਰੋਸਾ ਦਾਨ ਦਾਨਾ ਸਿਰਦਾਨ ਨਾਮ ਦਾਨ। ਸ੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ। ਬੋਲੋ ਜੀ ਵਾਹਿਗੁਰੂ। ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਪਤ ਦੇ ਰੱਖ ਆਪ। ਵਾਹਿਗੁਰੂ ਹੈ ਅਕਾਲ ਪੁਰਖ ਆਪਣੇ ਪੰਥ ਦੇ ਸਹਾਈ ਦਾਤਾ ਜੀਓ। ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰੇ ਗੁਰਧਾਮ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਖੁੱਲੇ ਦਰਸ਼ਨ ਦੀਦਾਰ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ਿਸ਼ ਕਰੋ। ਹੇ ਨਿਮਾਣਿਆਂ ਦੇ ਮਾਣ ਸਤਿਗੁਰੂ ਨਿਤਾਣਿਆਂ ਦੇ ਤਾਰ ਨਿਉਟਿਆਂ ਦੀ ਓਟ ਗੁਰੂ ਗਰੀਬ ਨਿਵਾਜ ਧੰਨ ਧੰਨ ਧੰਨ। ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਆਪ ਜੀ ਨੇ ਅਪਾਰ ਕਿਰਪਾ ਕੀਤੀ ਰਹਿਮਤ ਕੀਤੀ ਅੰਮ੍ਰਿਤ ਵੇਲੇ ਸਮੂਹ ਸੰਗਤਾਂ ਨੂੰ ਖੁੱਲ੍ਹੇ ਦਰਸ਼ਨ ਦੇ ਦੁਆਰੇ ਬਖਸ਼ਿਸ਼ ਕੀਤੇ ਨਦਰੋ ਨਦਰੀ ਨਿਹਾਲ ਕੀਤਾ ਆਪ ਜੀ ਕਾ ਕੋਟਾਨ ਕੋਟ ਸ਼ੁਕਰ ਹੈ। ਸਤਿਗੁਰੂ ਜੀ ਆਪ ਜੀ ਦੀ ਕਿਰਪਾ ਸਦਕਾ ਪਾਵਨ ਪਵਿੱਤਰ ਹਜ਼ੂਰੀ ਵਿੱਚ ਅੰਮ੍ਰਿਤ ਵੇਲੇ ਦੇ ਦੀਵਾਨ ਸਜੇ ਸਜੇ ਦੀਵਾਨਾਂ ਅੰਦਰ ਆਪ ਜੀ ਕੀ ਅੰਮ੍ਰਿਤਮਈ ਬਾਣੀ ਸ੍ਰੀ ਸੁਖਮਨੀ ਸਾਹਿਬ ਜੀ ਕੇ ਪਾਠ ਨਿਤਨੇਮ ਬਾਣੀਆਂ ਦੇ ਪਾਠ ਹੋਏ ਗਰੀਬ ਨਿਵਾਜ ਆਪ ਜੀ ਕੀ ਅਗਾਧ ਬੋਧ ਬਾਣੀ ਪੜ੍ਹਦੇ ਹਾਂ। ਆਪ ਜੀ ਕੇ ਦੱਸ ਰਿਹਾ ਪਾਸੋਂ ਬੇਅੰਤ ਭੁੱਲਾਂ ਹੋਈਆਂ ਆਪ ਜੀ ਨੂੰ ਮੁਆਫ਼ ਕਰ ਦੇਣੀ ਅੱਗੇ ਤੋਂ ਸਾਵਧਾਨਤਾ ਬਖਸ਼ਿਸ਼ ਕਰਨੀ ਰਹਿਮਤ ਕਿਰਪਾ ਕਰਕੇ ਨਿਵਾਜਨਾ ਬਾਣੀ ਸੁਧ ਅਤੇ ਸਪਸ਼ਟ ਪੜ੍ਹਨ ਸੁਣਨ ਅਤੇ ਵਿਚਾਰਨ ਦੀ ਦਾਤ ਆਪ ਜੀ ਨੇ ਪ੍ਰਦਾਨ ਕਰਨੀ। ਗਰੀਬ ਨਿਵਾਜ ਅੰਮ੍ਰਿਤ ਵੇਲੇ ਸੰਗਤਾਂ ਨੇ ਆਪ ਜੀ ਕੇ ਦਰ ਘਰ ਦੀਆਂ ਹਾਜ਼ਰੀਆਂ ਭਰੀਆਂ ਭੇਟਾਵਾਂ ਆਪ ਜੀ ਕੇ ਚਰਨਾਂ ਵਿੱਚ ਭੇਟ ਕੀਤੀਆਂ। ਕਿਰਪਾ ਕਰਨੀ ਦਰ ਆਈਆਂ ਸਮੂਹ ਸੰਗਤਾਂ ਦੀਆਂ ਹਾਜ਼ਰੀਆਂ ਭੇਟਾਵਾਂ ਦਰ ਤੇ ਪ੍ਰਵਾਨ ਕਰ ਲੈਣੀਆਂ ਸਭਨਾਂ ਨੂੰ ਦਰੋਂ ਕਰੋਂ ਨਾਮਦਾਨ ਗੁਰਸਿੱਖੀ ਜੀਵਨ ਚੜ੍ਹਦੀ ਕਲਾ ਬਖਸ਼ਿਸ਼ ਕਰਕੇ ਨਿਵਾਜਨਾ ਕਿਰਤ ਕਮਾਈਆਂ ਵਿੱਚ ਵਾਧੇ ਬਖਸ਼ਿਸ਼ ਕਰਨੇ ਘਰਾਂ ਵਿੱਚ ਸੁੱਖ ਵਰਤਾਉਣੀ ਬੱਚਿਆਂ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣਾ ਗੁਰਸਿੱਖੀ ਦੀ ਦਾਤ ਵਿੱਦਿਆ ਦੀ ਦਾਤ ਕਾਰੋਬਾਰ ਦੀ ਦਾਤ ਬਖਸ਼ਿਸ਼ ਕਰਕੇ ਨਿਵਾਜਨਾ ਸਤਿਗੁਰੂ ਜੀ ਰਹਿਮਤਾਂ ਕਰਨੀਆਂ। ਬੇਅੰਤ ਸੰਗਤਾਂ ਨੇ ਮੀਡੀਏ ਦੇ ਮਾਧਿਅਮ ਰਾਹੀਂ ਹਾਜ਼ਰੀਆਂ ਭਰੀਆਂ ਸੇਵਾਵਾਂ ਭੇਜੀਆਂ ਆਪ ਜੀ ਨੇ ਸਮੂਹ ਸੰਗਤ ਦੀਆਂ ਸੇਵਾਵਾਂ ਹਾਜ਼ਰੀਆਂ ਥਾਂ ਪਾਉਣੀਆਂ ਤਨ ਮਨ ਧਨ ਕਰਕੇ ਕੀਤੀਆਂ ਸੇਵਾਵਾਂ ਸਫਲ ਕਰਨੀਆਂ। ਗੁਰੂ ਕੇ ਲੰਗਰਾਂ ਵਿੱਚ ਬੇਅੰਤ ਸੰਗਤਾਂ ਵੱਲੋਂ ਰਸਦਾਂ ਦੇ ਨਾਲ ਸੇਵਾ ਕੀਤੀ ਜਾ ਰਹੀ ਹੈ। ਰਹਿਮਤਾਂ ਕਰਨੀਆਂ ਤਨ ਮਨ ਧਨ ਦੇ ਨਾਲ ਕੀਤੀਆਂ ਸੇਵਾਵਾਂ ਆਪ ਜੀ ਨੇ ਥਾਂ ਪਾਉਣੀਆਂ। ਗਰੀਬ ਨਿਵਾਜ ਆਪਣੇ ਟਹਿਲੀਆਂ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣਾ ਕਾਮ ਕ੍ਰੋਧ ਲੋਭ ਹੰਕਾਰ ਤੋਂ ਬਚਾਉਣਾ ਸ਼ਰਧਾ ਭਾਵਨਾ ਸਹਿਤ ਆਪਣੇ ਦਰ ਘਰ ਦੀ ਸੇਵਾ ਦੇ ਯੋਗ ਬਣਾ ਲੈਣਾ ਸਤਿਗੁਰੂ ਜੀ ਹਰ ਮੈਦਾਨ ਫਤਿਹ ਬਖਸ਼ਿਸ਼ ਕਰਨੀ ਚੜ੍ਹਦੀ ਕਲਾ ਬਖਸ਼ਿਸ਼ ਕਰਕੇ ਨਿਵਾਜਣਾ ਸਦਾ ਅੰਗ ਸੰਗ ਵਰਤਣਾ। ਗਰੀਬ ਨਿਵਾਜ ਆਪ ਜੀ ਕੇ ਹਜ਼ੂਰ ਦੀਵਾਨਾਂ ਦੀ ਸੰਪੂਰਨ ਤਨ ਮੁੱਖ ਰੱਖਦਿਆਂ ਕੜਾ ਪ੍ਰਸ਼ਾਦੀ ਦੇਗ ਹਾਜ਼ਰ ਹੈ ਦਰ ਪ੍ਰਵਾਨ ਹੋਵੇ ਜੀ। ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤੇ ਆਪ ਜੀ ਕਿਰਪਾ ਕਰੋ ਪਾਵਨ ਪਵਿੱਤਰ ਹੁਕਮ ਬਖਸ਼ੋ
ਹੁਕਮ ਤੇ ਚੱਲਣ ਦੀ ਮਤ ਬੁੱਧ ਪ੍ਰਦਾਨ ਕਰੋ, ਅਗਲੇ ਦੀਵਾਨ ਸਜਾਉਣ ਦੀ ਆਗਿਆ ਹੋਵੇ, ਸਿੱਖ ਪੜ੍ਹਦੇ ਸੁਣਦੇ ਸਰਬੱਤ ਲਾਹੇਵੰਦ ਹੋਵਣ, ਗੁਰੂ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਗਿਆ ਭਈ ਅਕਾਲ ਕੀ, ਤਬੈ ਚਲਾਇਓ ਪੰਥ ਸਭ ਸਿੱਖਣ।

तुम ही सज्जन सुहेले रखहु रखनहार दयाला नानक।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੂਹੀ ਮਹੱਲਾ ਪਹਿਲਾ। ਭਾਂਡਾ ਹੱਛਾ ਸੋਏ ਜੋ ਤਿਸ ਭਾਵ ਸੀ, ਭਾਂਡਾ ਆਤਮਲੀਨ ਧੋਤਾ ਹੱਛਾ ਨਾ ਹੋਏ ਸੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਗੁਰੂ ਰੂਪ ਸਾਧ ਸੰਗਤ ਜੀ, ਆਪ ਜੀ ਵਡਭਾਗੀ ਹੋ ਜੋ ਗੁਰੂ ਚਰਨਾਂ ਵਿੱਚ ਬੈਠ ਕੇ ਅੰਮ੍ਰਿਤ ਵੇਲੇ ਦੇ ਦੀਵਾਨਾਂ ਦੀਆਂ ਹਾਜ਼ਰੀਆਂ ਭਰ ਕੇ ਸਤਿਗੁਰੂ ਜੀ ਦੇ ਦਰ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰ ਰਹੇ ਹੋ। ਸਤਿਗੁਰੂ ਜੀ ਨੇ ਕਿਰਪਾ ਕੀਤੀ ਹੈ ਪਾਵਨ ਦੀਵਾਨਾਂ ਦੀ ਸੰਪੂਰਨਤਾ ਤੇ ਅੱਜ ਦੇ ਇਲਾਹੀ ਦਰਗਾਹੀ ਸ੍ਰੀ ਮੁਖਵਾਕ ਬਖਸ਼ਿਸ਼ ਕੀਤੇ ਹਨ, ਜੋ ਸੂਹੀ ਰਾਗ ਅੰਦਰ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦੀ ਅੰਮ੍ਰਿਤ ਰਸਨਾ ਤੋਂ ਉਚਾਰਨ ਸ਼ਬਦ ਸਤਿਗੁਰਾਂ ਦੇ ਪਾਵਨ ਅੰਗ 730 ਉੱਪਰ ਸੁਭਾਇਮਾਨ ਹੈ। ਗੁਰਦੇਵ ਜੀ ਨੇ ਇਹ ਬਖਸ਼ਿਸ਼ ਰਹਿਮਤ ਕੀਤੀ ਹੈ ਕਿ ਇਹ ਭਾਈ ਇਹ ਮਨ ਰੂਪੀ ਬਰਤਨ, ਮਨ ਰੂਪੀ ਭਾਂਡਾ ਮਨੁੱਖ ਆਪਣੀ ਸਮਝ ਦੁਆਰਾ, ਆਪਣੀ ਸਿਆਣਪ ਦੁਆਰਾ ਜਿਤਨਾ ਮਰਜ਼ੀ ਸੋਧਣ ਦਾ ਯਤਨ ਕਰੇ, ਸਾਫ਼ ਕਰਨ ਦਾ ਯਤਨ ਕਰੇ, ਪਰ ਆਪਣੀ ਮਤ ਕਰਕੇ, ਆਪਣੀ ਹਉਮੈ ਕਰਕੇ, ਆਪਣੀ ਸਿਆਣਪ ਚਤੁਰਾਈ ਕਰਕੇ ਇਹ ਕਦੀ ਵੀ ਨਿਰਮਲ ਨਹੀਂ ਹੋ ਸਕਦਾ, ਅੱਛਾ ਨਹੀਂ ਹੋ ਸਕਦਾ। ਇਹ ਵਾਹਿਗੁਰੂ ਦੀ ਕਿਰਪਾ ਦੇ ਨਾਲ ਜੇ ਉਸ ਮਾਲਕ ਨੂੰ, ਉਸ ਗੁਰੂ ਨੂੰ ਪਾ ਜਾਏ, ਉਹਦੀ ਨਜ਼ਰ ਵਿੱਚ ਮਨ ਦਾ ਇਹ ਭਾਂਡਾ ਪ੍ਰਵਾਨ ਹੋ ਜਾਏ ਤਾਂ ਫਿਰ ਇਹ ਧੋਤਾ ਪ੍ਰਵਾਨ ਹੈ, ਇਹ ਸਵੱਛ ਹੈ, ਇਹ ਨਿਰਮਲ ਹੈ। ਗੁਰੂ ਦੁਆਰੇ ਆ ਕਰਕੇ, ਗੁਰੂ ਚਰਨਾਂ ਵਿੱਚ ਬੈਠ ਕੇ, ਸਤਸੰਗਤ ਵਿੱਚ ਬੈਠ ਕੇ ਹੀ ਇਸ ਮਨ ਨੂੰ ਧੋਤਾ ਜਾ ਸਕਦਾ, ਇਸ ਮਨ ਨੂੰ ਸਵਾਰਿਆ ਜਾ ਸਕਦਾ ਹੈ। ਸੋ ਇਹ ਸਤਿਗੁਰਾਂ ਨੇ ਪਾਵਨ ਪਵਿੱਤਰ ਸ਼ਬਦ ਵਿੱਚ ਕਿਰਪਾ ਬਖਸ਼ਿਸ਼ ਰਹਿਮਤ ਕੀਤੀ ਹੈ। ਗੁਰੂ ਕਿਰਪਾ ਕਰੇ, ਦਰੋਂ ਘਰੋਂ ਚੜ੍ਹਦੀਆਂ ਕਲਾ ਬਖਸ਼ਿਸ਼ ਕਰਕੇ ਨਵਾਜਨ ਜੀ ਆਓ। ਆਸਾ ਕੀ ਵਾਰ ਦੇ ਕੀਰਤਨ ਦਾ ਸਮਾਂ ਹੋਇਆ ਹੈ। ਭਾਈ ਸਾਹਿਬ ਭਾਈ ਓਂਕਾਰ ਸਿੰਘ ਜੀ ਅਤੇ ਉਹਨਾਂ ਦਾ ਜਥਾ ਆਪ ਜੀ ਨੂੰ ਅੰਮ੍ਰਿਤ ਗੁਰਬਾਣੀ ਦੇ ਕੀਰਤਨ ਨਾਲ ਜੋੜੇਗਾ। ਪਿਆਰ ਸਤ ਸਰਵਨ ਕਰੀਏ, ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ

ਸਾਰੀਆਂ ਸੰਗਤਾਂ ਭਾਗਾਂ ਵਾਲੇ ਹੋ, ਕਰਮਾਂ ਵਾਲੇ ਹੋ, ਦਿਨ ਦੀ ਸ਼ੁਰੂਆਤ ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਤਿਨ੍ਹਾਂ ਦੇ ਸੋਹਣੇ ਦਰਬਾਰ ਵਿੱਚ ਗੋਦ ਵਿੱਚ ਬੈਠ ਕੇ ਹਾਜ਼ਰੀਆਂ ਭਰ ਰਹੇ ਹੋ। ਸਤਿਗੁਰਾਂ ਦਾ ਬਚਨ ਹੈ, ਜਪਿਓ ਜਿਨ ਅਰਜਨ ਦੇਵ ਗੁਰੂ, ਫਿਰ ਸੰਕਟ ਜੋਨ ਗਰਭ ਨਾ ਆਇਓ। ਮਹਾਰਾਜ ਦਾ ਕੋਈ ਪਿਆਰ ਵਿੱਚ ਆ ਕੇ ਨਾਮ ਲੈ ਲਏ, ਉਹਨਾਂ ਨੂੰ ਯਾਦ ਕਰੇ,

ਉਹਨਾਂ ਦੀ ਬਾਣੀ ਗਾਏ, ਉਹਨਾਂ ਦਾ ਸਿਮਰਨ ਕਰੇ। ਸਤਿਗੁਰੂ ਕਹਿ ਰਹੇ ਨੇ, ਜਪਿਓ ਜਿਨ ਅਰਜਨ ਦੇਵ ਗੁਰੂ, ਫਿਰ ਸੰਕਟ ਨਾ ਕੋਈ ਸੰਕਟ ਆਉਂਦਾ ਹੈ, ਨਾ ਉਹ ਜੂਨੀਆਂ ਵਿੱਚ ਜਾਂਦੇ ਨੇ, ਨਾ ਉਹ ਵਾਰ ਵਾਰ ਗਰਭ ਦੀ ਜੂਨੀਆਂ ਵਿੱਚ ਗਰਭ ਦਾ ਦੁੱਖ ਸਹਾਰਦੇ ਨੇ। ਜਪਿਓ ਜਿਨ ਅਰਜਨ ਦੇਵ ਗੁਰੂ, ਫਿਰ ਸੰਕਟ ਜੋਨ ਗਰਭ ਨਾ ਆਇਓ। ਸੱਚੇ ਪਾਤਸ਼ਾਹ, ਤੁਹਾਡੀ ਸ਼ਹਾਦਤ ਨੂੰ ਸਦਾ ਹੀ ਨਮਸਕਾਰ ਹੈ, ਜਿਨ੍ਹਾਂ ਨੇ ਜੀਣਾ ਵੀ ਸਿਖਾਇਆ, ਮਰਨਾ ਵੀ ਸਿਖਾਇਆ। ਜਹਾਂਗੀਰ ਨੇ ਕੋਸ਼ਿਸ਼ ਕਰ ਲਈ, ਪਰ ਤੇਰਾ ਕੀ ਆ ਮਿੱਠਾ ਲੱਗੇ, ਹਰ ਨਾਮ ਪਦਾਰਥ ਨਾਨਕ ਮੰਗੇ ਭੁੱਖੇ ਭਾਣੇ। ਅਸੀਂ ਤਾਂ ਕੱਲੀ ਇਹ ਗੱਲ ਕਰਦੇ ਹਾਂ ਨਾ ਵੀ ਤੱਤੀ ਤਵੀ ਤੇ ਬਹਿ ਗਏ, ਰੇਤ ਪਾਇਆ। ਮਹਾਰਾਜ ਨੇ ਕਈ ਦਿਨ ਕੈਦ ਹੋ ਕੇ ਭੁੱਖੇ ਭਾਣੇ ਬਤੀਤ ਕੀਤੇ, ਪਰ ਉਸ ਨਿਰੰਕਾਰ ਦੇ ਗੁਣਾਂ ਨੂੰ ਗਾਇਨ ਕੀਤਾ ਹੈ। ਰਹਿੰਦੇ ਗੁਰਦਰਿਆਓ ਵਿੱਚ ਉਹ ਅੱਜ ਵੀ ਤੁਹਾਡੇ ਸਾਡੇ ਨਾਲ ਨੇ। ਫਿਰ ਇਸ਼ਨਾਨ ਕੀਤਾ, ਫਿਰ ਸੂਰਜ ਕਿਰਨ ਮਿਲੇ, ਜਲ ਕਾ ਜਲ ਹੋਆ ਰਾਮ, ਜੋਤੀ ਜੋਤ ਰਲੀ ਸੰਪੂਰਨ ਥੀਆ ਰਾਮ। ਕੈਸੇ ਸੂਰਬੀਰ ਨੇ, ਕੈਸੇ ਮਹਾਨ ਨੇ, ਜਿਨ੍ਹਾਂ ਦਾ ਪੋਤਰਾ ਗੁਰੂ ਤੇਗ ਬਹਾਦਰ ਸਾਹਿਬ ਜੀ। ਕੈਸੀ ਕਮਾਈ ਹੈ ਜਿਨ੍ਹਾਂ ਦੇ ਪੜਪੋਤਰੇ ਬਾਬਾ ਅਜੀਤ ਸਿੰਘ, ਬਾਬਾ ਜੁਝਾਰ ਸਿੰਘ, ਬਾਬਾ ਜ਼ੋਰਾਵਰ ਸਿੰਘ, ਬਾਬਾ ਫਤਿਹ ਸਿੰਘ। ਕੈਸੀ ਕਮਾਈਆਂ ਨੇ ਜਿਨ੍ਹਾਂ ਦੇ ਪੋਤਰੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ, ਔਰ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਫਾਦਰ ਸਾਹਿਬ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਨੇ। ਇਹ ਧੁਰੋਈ ਬਖਸ਼ਿਸ਼ਾਂ ਲੈ ਕੇ ਆਏ ਹੋਏ ਮਹਾਨ ਗੁਰੂਆਂ ਨੇ ਸਾਡੇ ਜੀਵਨ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਨੂੰ, ਸਾਨੂੰ ਗੁਰੂ ਨਾਲ ਜੋੜਿਆ ਕਿ ਜਿਹੜਾ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਗਾਏਗਾ ਜਪੇਗਾ, ਇਹ ਲੋਕ ਸੁਖੀ ਏ ਪਰ ਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪੇ ਮੇਲੇ ਦੀ ਦਾਤ ਉਹਨਾਂ ਨੂੰ ਪ੍ਰਾਪਤ ਹੋ ਜਾਏਗੀ। ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ, ਮਿਹਰ ਕਰਿਓ, ਬਖਸ਼ਿਸ਼ ਕਰਿਓ, ਸਾਨੂੰ ਸਬਰ, ਸੰਤੋਖ, ਸਹਿਨਸ਼ੀਲਤਾ, ਨਿਮਰਤਾ, ਪ੍ਰੇਮਾ, ਭਗਤੀ। ਤੁਸੀਂ ਤੱਤੀ ਤਵੀ ਕੀਤੇ, ਤੁਸੀਂ ਤੱਤੀ ਤਵੀ ਤੇ ਬਹਿ ਕੇ ਵੀ ਸ਼ੁਕਰ ਮਨਾਇਆ, ਖੁਸ਼ੀਆਂ ਦੇ ਗੀਤ ਗਾਏ। ਅਸੀਂ ਲੱਖਾਂ ਸੁੱਖ ਲੈ ਕੇ ਵੀ ਪਰੇਸ਼ਾਨ ਹਾਂ, ਇਹ ਆਪਣੇ ਆਪ ਨੂੰ ਗੁਰੂ ਅੱਗੇ ਅਰਦਾਸ ਕਰਨੀ ਹੈ। ਮਹਾਰਾਜ ਕਹਿ ਰਹੇ ਨੇ, ਮੈਂ ਤੱਤੀ ਤਵੀ ਤੇ ਵੀ ਉਹਦਾ ਸ਼ੁਕਰ ਮਨਾਇਆ, ਪਰ ਤੂੰ ਏਸੀ ਰੂਮ ਵਿੱਚ ਬੈਠ ਕੇ ਵੀ ਪਰੇਸ਼ਾਨ ਕਿਉਂ ਹੈ? ਤਾਂ ਕਿ ਹਲੇ ਕਮਾਈ ਨਹੀਂ। ਮਹਾਰਾਜ ਕੋਲੋ ਉਹਦਾ ਨਾਮ ਮੰਗੋ, ਸਿਮਰਨ ਮੰਗੋ, ਸਵਾਸ ਸਵਾਸ ਭਜਨ ਬੰਦਗੀ ਦਾ ਪ੍ਰਤਾਪ ਮੰਗੀਏ ਜੀ। ਭੁੱਲ ਚੁੱਕ ਦੀ ਖਿਮਾ, ਆਓ ਭਾਈ ਸਾਹਿਬ ਜੀ, ਸਨਮਾਨਯੋਗ ਗਿਆਨੀ ਸਕੱਤਰ ਸਾਹਿਬ ਸਿੰਘ ਜੀ, ਸਕੱਤਰ ਸਿੰਘ ਜੀ, ਉਹ ਆਪ ਜੀ ਦੇ ਸਨਮੁੱਖ ਗੁਰਮਤਿ ਵਿਚਾਰਾਂ, ਗੁਰੂ ਅਰਜਨ ਦੇਵ ਜੀ ਦੀਆਂ ਬਖਸ਼ਿਸ਼ਾਂ ਝੋਲੀ ਪਾਉਣਗੇ। ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।

डोलन ते राखो प्रभु नानक दे कर हाथ सूरा सो पहचानी है।

जो तिस भाव से भांडा आत्मलीन

ਭਾਂਡਾ ਅਤ ਮਲੀਣ ਧੋਤਾ ਹੱਛਾ ਨਾ ਹੋਏ ਸੀ ਗੁਰੂ ਦੁਆਰੇ ਹੋਏ।

ਪਰਮ ਸਨਮਾਨਯੋਗ ਧੰਨ ਧੰਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਗੋਦੀ ਚ ਸਭਾਏ ਮਾਨ ਗੁਰੂ ਸਵਾਰੀ ਸਤਸੰਗ ਜੀ ਕਰੋ ਰਸਨਾ ਪਿੱਤਰ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਾਤਸ਼ਾਹ ਜੀ ਤੁੱਠੇ ਹਨ, ਰਹਿਮਤ ਕੀਤੀ ਹੈ ਸਾਡੇ ਤੇ। ਸਾਨੂੰ ਕੁਝ ਘੜੀਆਂ ਗੁਰੂ ਕੀ ਗੋਦੀ ਅੰਦਰ ਸਭਾਏਮਾਨ ਹੋ ਕਰਕੇ ਧੁਰਕੀ ਬਾਣੀ ਦੇ ਅੰਮ੍ਰਿਤਮਈ ਕੀਰਤਨ ਅਤੇ ਬਾਬਾਣੀਆਂ ਕਹਾਣੀਆਂ ਨਾਲ ਜੁੜਨ ਦਾ ਸੁਭਾਗ ਮਾਲਕ ਜੀ ਨੇ ਬਖਸ਼ਿਸ਼ ਕੀਤਾ ਹੈ। ਕੋਟਾਨ ਕੋਟ ਧੰਨਵਾਦ ਹੈ ਗੁਰੂ ਕੇ ਕੀਰਤਨੀਏ ਭਾਈ ਓਂਕਾਰ ਸਿੰਘ ਜੀ, ਬੜੇ ਪਿਆਰ ਨਾਲ ਆਪ ਜੀ ਨੂੰ ਕੀਰਤਨ ਸਰਵਣ ਕਰਵਾ ਰਹੇ ਸਨ। ਉਪਰੰਤ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਤੁੱਟ ਕੇ ਜੋ ਅੰਮ੍ਰਿਤ ਵੇਲੇ ਸਾਡੇ ਨਾਮ ਸਿੱਖ ਸੰਗਤਾਂ ਦੇ ਨਾਮ ਹੁਕਮਨਾਮਾ ਜਾਰੀ ਕੀਤਾ ਹੈ, ਉਸ ਦੀ ਵਿਚਾਰ ਕਰਨ ਦਾ ਯਤਨ ਕਰਾਂਗੇ ਰੋਜ਼ਾਨਾ ਦੀ ਤਰ੍ਹਾਂ। ਅੱਜ ਦਾ ਇਹ ਪਾਵਨ ਸ਼ਬਦ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀ ਉਹਨਾਂ ਦਾ ਉਚਾਰਨ ਕੀਤਾ ਹੋਇਆ ਸੂਹੀ ਰਾਗ ਦਾ ਇਹ ਪਾਵਨ ਸ਼ਬਦ ਹੈ ਤੇ ਸਤਿਗੁਰੂ ਸੱਚੇ ਪਾਤਸ਼ਾਹ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਅੰਗ 730 ਤੇ ਸਭਾਏਮਾਨ ਹੈ। ਇਸ ਸਮੁੱਚੇ ਸ਼ਬਦ ਦੀ ਵਿਚਾਰ ਕਰਨ ਤੋਂ ਪਹਿਲਾਂ ਧੰਨ ਧੰਨ ਸ਼ਹੀਦਾਂ ਦੇ ਸਰਤਾਜ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀ, ਜਿਨ੍ਹਾਂ ਨੇ ਮਨੁੱਖਤਾ ਦੀ ਖਾਤਰ ਬੇਅੰਤ ਤਸੀਹੇ ਸਹੇ ਤੇ ਆਉਣ ਵਾਲੇ ਆਪਣੇ ਜਿਹੜੇ ਉਹਨਾਂ ਦੇ ਸ਼ਰਧਾਲੂ ਸਨ, ਜਿਹੜੇ ਉਹਨਾਂ 'ਤੇ ਵਿਸ਼ਵਾਸ ਕਰਨ ਵਾਲੇ ਸਨ, ਉਹਨਾਂ ਨੂੰ ਆਉਣ ਵਾਲੇ ਭਿਅੰਕਰ ਸਮੇਂ ਦੇ ਲਈ ਤਿਆਰ ਕਰਨ ਦੇ ਲਈ ਇੱਕ ਨਮੂਨੇ ਦੇ ਤੌਰ 'ਤੇ ਸ਼ਹਾਦਤ ਪੇਸ਼ ਕੀਤੀ ਹੈ ਤਾਂ ਕਿ ਮੁਸੀਬਤ ਵੇਲੇ ਗੁਰੂ ਕਾ ਸਿੱਖ ਜਿਹੜਾ ਹੈ, ਜਿਹਦਾ ਮਕਸਦ ਕੇਵਲ ਤੇ ਕੇਵਲ ਸਰਬੱਤ ਦਾ ਭਲਾ ਹੈ, ਉਹ ਸਮੁੱਚੀ ਮਨੁੱਖਤਾ ਨੂੰ ਨਾਲ ਲੈ ਕਰਕੇ ਚੱਲਣ ਵਾਲਾ, ਕਾਇਨਾਤ ਦੀ ਕੁਦਰਤ ਦਾ ਸਨਮਾਨ ਕਰਨ ਵਾਲਾ ਅਤੇ ਜਿਸ ਦੀ ਭਾਵਨਾ ਨਾ ਕੋ ਵੈਰੀ ਨਹੀਂ ਬਗਾਨਾ ਵਾਲੀ ਹੈ, ਜਿਹੜਾ ਇਨਸਾਨ ਜਿਹੜਾ ਸਿੱਖ ਨੇ ਸਾਰੀ ਕਾਇਨਾਤ ਨੂੰ ਇਸ ਢੰਗ ਨਾਲ ਸਵੀਕਾਰ ਕਰਨਾ ਹੈ, ਏਕ ਪਿਤਾ ਏਕ ਸਿੱਖੇ ਹੰਬਾਰਕ ਤੇ ਨਾਲ ਨਾਲ ਇਹ ਸਿਖਾਉਣਾ ਕੀਤਾ ਸੀ ਕਿ ਸਮੇਂ ਦੀਆਂ ਹਕੂਮਤਾਂ ਜਿਹੜੀਆਂ ਨੇ ਜ਼ੁਲਮ ਤਸ਼ੱਦਦ ਕਰਦੀਆਂ ਨੇ ਤੇ ਕਰਦੀਆਂ ਰਹਿਣਗੀਆਂ। ਮਰਜੀਬੜੇ ਗੁਰੂ ਕੇ ਸਿੱਖ ਪ੍ਰੇਮ ਦੇ ਮਾਰਗ ਦੇ ਪਾਂਧੀ ਬਣਦੇ ਹੋਏ ਸੀਸ ਤਲੀ ਤੇ ਧਰ ਕੇ ਹਮੇਸ਼ਾ ਜੂਝਦੇ ਰਹਿਣਗੇ, ਜੂਝ ਰਹੇ ਹਨ ਤੇ ਜੂਝਦੇ ਰਹੇ ਹਨ। ਸਤਿਗੁਰ ਸੱਚੇ ਪਾਤਸ਼ਾਹ ਦੀ ਇਸ ਮਹਾਨ ਸ਼ਹਾਦਤ ਨੇ ਵੱਖਰੀਆਂ ਪੈੜਾਂ ਛੱਡੀਆਂ, ਵੱਖਰੇ ਪੋਰ ਨੇ ਪਾਏ ਤੇ ਕਿੰਨੀ ਵੀ ਵਿਰੋਧਤਾ ਕਿਉਂ ਨਾ ਹੋਵੇ, ਭਾਵੇਂ ਉਹ ਘਰ ਵੱਲੋਂ ਹੈ, ਭਾਵੇਂ ਕਹੇ ਜਾਂਦੇ ਕਥਿਤ ਤੌਰ ਤੇ ਧਾਰਮਿਕ ਲੋਕਾਂ ਵੱਲੋਂ ਹੋਵੇ ਜਾਂ ਰਾਜਨੀਤਿਕ ਲੋਕਾਂ ਵੱਲੋਂ ਹੋਵੇ, ਉਹਦੇ ਅੱਗੇ ਝੁਕਣਾ ਨਹੀਂ ਬਲਕਿ ਦੀਵਾਰ ਬਣ ਕੇ ਅੱਗੇ ਖੜ ਜਾਣਾ ਹੈ। ਅੰਜਾਮ ਕੁਝ ਵੀ ਹੋਵੇ ਭਲਾ ਹੀ ਹੋਵੇਗਾ। ਉਸ ਮਹਾਨ ਸ਼ਹਾਦਤ ਨੂੰ ਕੋਟਾਨ ਕੋਟ ਪ੍ਰਣਾਮ ਹੈ। ਸ਼ਾਮ ਨੂੰ ਰਹਿਰਾ ਸਾਹਿਬ ਜੀ ਦੇ ਜਾਪ ਸੰਗਤੀ ਤੌਰ ਤੇ ਪਿਛਲੇ ਕੁਝ ਦਿਨਾਂ ਤੋਂ ਪ੍ਰੰਭ ਹੋਏ ਨੇ,
ਵਡਭਾਗੇ ਜਿਹੜੇ ਲਾਹਾ ਲੈਣ ਦਾ ਯਤਨ ਕਰਦੇ ਨੇ ਤੇ ਆਪਾਂ ਵੀ ਸ਼ਾਮ ਦੀ ਹਾਜ਼ਰੀ ਭਰਨ ਦਾ ਯਤਨ ਕਰੀਏ। ਅੱਜ ਦਾ ਦਿਨ ਆਖਰੀ ਹੈ ਤੇ ਕੱਲ ਨੂੰ ਸਾਰਾ ਦਿਨ ਸਤਿਗੁਰ ਸੱਚੇ ਪਾਤਸ਼ਾਹ ਮਹਾਰਾਜ ਸ਼ਹਾਦਤ ਨੂੰ ਸਮਰਪਿਤ ਦੀਵਾਨ ਸਜਾਏ ਜਾਣੇ ਨੇ। ਉਹਨਾਂ ਦੇ ਜੀਵਨ ਗਾਥਾ, ਉਹਨਾਂ ਦੇ ਪਿਆਰ ਭਰੇ ਜੋ ਬਚਨ ਨੇ, ਉਹਨਾਂ ਦੀ ਵਿਚਾਰ ਚਰਚਾ ਕੱਲ ਸਾਰਾ ਦਿਨ ਚੱਲਣੀ ਹੈ ਤੇ ਪਰਿਵਾਰਾਂ ਸਮੇਤ ਸਭ ਗੁਰਸਿੱਖਾਂ ਨੇ ਹਾਜ਼ਰੀ ਭਰਨੀ ਹੈ। ਭਾਈ ਗੁਰਦਾਸ ਜੀ ਪਾਵਨ ਬਚਨ ਕਹਿੰਦੇ ਨੇ, ਕੁਰਬਾਨੀ ਤਿੰਨਾਂ ਗੁਰਸਿੱਖਾਂ ਭਾਏ ਭਗਤ ਗੁਰਪੁਰਬ ਕਰਨ ਦੇ, ਜਿਹੜੇ ਭਾਵਨਾ ਤਹਿਤ ਸਤਿਗੁਰਾਂ ਦੇ ਪਾਵਨ ਦਿਹਾੜਿਆਂ ਨੂੰ ਮਨਾਉਂਦੇ ਨੇ, ਉਹਦੇ ਵਿੱਚ ਯੋਗਦਾਨ ਪਾਉਂਦੇ ਨੇ, ਸੇਵਾ ਕਰਦੇ ਨੇ, ਗੁਰਬਾਣੀ ਸਰਵਣ ਕਰਦੇ ਨੇ, ਪੜ੍ਹਦੇ ਨੇ, ਹੋਰਨਾਂ ਨੂੰ ਇਸ ਰਾਹ ਤੇ ਮਾਰਗ ਦਾ ਪੰਥੀ ਬਣਾਉਣ ਦਾ ਯਤਨ ਕਰਦੇ ਨੇ, ਉਹਨਾਂ ਤੋਂ ਵਾਰ ਨੇ ਜਾਵਾਂ, ਮੈਂ ਕੁਰਬਾਨ ਜਾਵਾਂ, ਬਲਹਾਰ ਨੇ ਜਾਵਾਂ। ਸਤਿਗੁਰ ਰਹਿਮਤ ਕਰਨ, ਉਹਨਾਂ ਮਹਾਨ ਸ਼ਹੀਦਾਂ ਨੂੰ ਕੋਟੀ ਕੋਟੀ ਪ੍ਰਣਾਮ ਹੈ। ਉਪਰੰਤ ਅੱਜ ਦਾ ਹੁਕਮਨਾਮਾ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਉਚਾਰਨ ਕੀਤਾ ਹੋਇਆ। ਗੁਰੂ ਨਾਨਕ ਦੇਵ ਮਹਾਰਾਜ ਜੀ ਜਿਨ੍ਹਾਂ ਨੇ ਬੜੇ ਸੁਖੈਣ ਢੰਗ ਦੇ ਨਾਲ ਸੰਸਾਰ ਵਿੱਚ ਰਹਿੰਦਿਆਂ ਹੋਇਆਂ ਇਸ ਤੋਂ ਨਿਰਲੇਪ ਰਹਿਣ ਦੀ ਯੁਗਤੀ ਹੈ ਗੁਰਸਿੱਖਾਂ ਨੂੰ ਸਿਖਾਈ ਹੈ। ਧਰਮ ਦੇ ਨਾਂ ਤੇ ਕੀਤੇ ਜਾਂਦੇ ਕਠਿਨ ਤਪ, ਘਰ ਬਾਰ ਤਿਆਗਣਾ, ਧੂਣੀਆਂ ਤਪਾਉਣੀਆਂ, ਮੁੜੀਆਂ ਮਸਾਣਾਂ ਵਿੱਚ ਜਾ ਕਰਕੇ ਵਸਣਾ, ਘਰ ਬਾਰ ਤਿਆਗ ਦੇਣਾ, ਸਭ ਕੁਝ ਨੂੰ ਲੱਤ ਮਾਰ ਕੇ ਭੱਜ ਜਾਣਾ, ਇਹ ਬੜਾ ਕਠੈਣ ਜਿਹੇ ਮਾਰਗ ਸਨ। ਉਦੋਂ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਸੁਖੈਨ ਕੀਤਾ ਹੈ। ਜਦੋਂ ਗੁਰਸਿੱਖਾਂ ਨੇ ਆ ਕਰਕੇ ਸਵਾਲ ਕਰਨੇ ਨੇ ਭਈ ਸਾਡਾ ਉਧਾਰ ਕਿਵੇਂ, ਕਿਉਂਕਿ ਬੜਾ ਖੁੱਲ੍ਹਾ ਜਿਹਾ ਸੱਚੇ ਪਾਤਸ਼ਾਹ ਦਾ ਪੰਡਾਲ ਸੀ ਅਤੇ ਇਹ ਨਹੀਂ ਵੀ ਬੜੇ ਬਾਡੀਗਾਰਡ ਸਨ। ਗੁਰੂ ਤੱਕ ਪਹੁੰਚ ਬੜੀ ਔਖੀ ਸੀ। ਅੱਜ ਦੇ ਆ ਜਿਹੜੇ ਠੱਗ ਜਿਹੇ ਸਾਡੇ ਡੇਰੇ ਬਣਾ ਕਰਕੇ ਬੈਠੇ ਨੇ, ਕਹਿੰਦੇ ਤੇ ਆਪਣੇ ਆਪ ਨੂੰ ਧਰਮੀ ਨੇ, ਪਰ ਧਰਮ ਦਾ ਚੋਲਾ ਹੈ, ਧਰਮ ਦੇ ਨਾਂ ਤੇ ਇੱਕ ਵੱਡਾ ਪਿੰਜਰਾ ਬਣਾਇਆ ਹੋਇਆ ਲੋਕਾਂ ਲੁੱਟਣ ਦੇ ਲਈ, ਤੇ ਉਹਨਾਂ ਨੂੰ ਮਿਲਣਾ ਕੋਈ ਸੌਖੀ ਬਾਤ ਥੋੜ੍ਹਾ। ਜਿਹੜੇ ਬਾਹਰ ਪਹਿਰੇਦਾਰੇ ਖਿਲਾਰੇ ਨੇ ਉਹ ਵੇਖ ਲੈਂਦੇ ਨੇ ਵੀ ਗਰੀਬ ਜਿਹੇ ਸਿੱਖ ਨੂੰ ਤਾਂ ਉੱਥੇ ਪਹੁੰਚਣ ਦੇਣਾ ਹੀ ਨਹੀਂ, ਹਾਂ ਅਮੀਰ ਹੈ ਕਿਸੇ ਭੇਟਾ ਦੇਣੀ, ਕਿਸੇ ਕੋਈ ਵੱਡੀ ਰਕਮ ਦੇਣੀ, ਕੋਈ ਵੱਡਾ ਚੈੱਕ ਦੇਣਾ, ਉਹਨੂੰ ਪਹੁੰਚਾ ਦਿੰਦੇ ਨੇ, ਉਹਨੂੰ ਮਿਲਵਾ ਦਿੰਦੇ ਨੇ, ਉਹਦੇ ਲਈ ਸਮਾਂ ਬੜਾ ਹੈ, ਗਰੀਬ ਲਈ ਨਹੀਂ। ਲੇਕਿਨ ਸਤਿਗੁਰ ਸੱਚੇ ਪਾਤਸ਼ਾਹ ਗਰੀਬ ਨਿਵਾਜ ਨੇ, ਇੱਥੇ ਅਮੀਰ ਨਾਲ ਤੇ ਕੋਈ ਸਾਂਝ ਬਣਦੀ ਨਹੀਂ, ਗਰੀਬ ਨਾਲ ਬਣਦੀ। ਮਨ ਕਰਕੇ ਗਰੀਬ ਹੋਵੇ, ਤਨ ਕਰਕੇ ਗਰੀਬ ਹੋਵੇ, ਮਾਨਸਿਕ ਤੌਰ ਤੇ ਕੋਈ ਪਛੜਿਆ ਹੋਵੇ, ਗੁਰੂ ਕਾ ਘਰ ਉਹਦੇ ਲਈ ਹੈ, ਉਹਦੇ ਸਹਾਰਾ ਬਣਦਾ ਹੈ, ਉਹਦੇ ਜੀਵਨ ਜਿਉਣ ਦਾ ਢੰਗ ਉਹਨੂੰ ਸਿਖਾ ਦਿੰਦਾ ਹੈ। ਕਰਤਾਰਪੁਰ ਦੀ ਪਾਵਨ ਧਰਤੇ ਭਾਈ ਕਾਲੂ ਤੇ ਉਹਦੇ ਨਾਲ ਗੁਰਸਿੱਖ ਆਏ ਤੇ ਸਤਿਗੁਰ ਸੱਚੇ ਪਾਤਸ਼ਾਹ ਦੇ ਸਨਮੁਖ ਹਾਜ਼ਰ ਹੋਏ। ਕਹਿਣ ਲੱਗੇ, ਸਤਿਗੁਰ ਜੀ ਉਧਾਰ ਕੀ ਕਿਉਂ ਹੋਵੇ, ਜੀਵਨ ਕਿਵੇਂ ਗੁਜ਼ਾਰਿਆ ਜਾਵੇ, ਕੀ ਕੀਤਾ ਜਾਏ, ਕਿਵੇਂ ਕਿਵੇਂ ਅਸੀਂ ਇਸ ਜੀਵਨ ਨੂੰ ਸਫਲਿਆ ਕਰ ਸਕਦੇ ਹਾਂ, ਕੁਝ ਸਿਖੈਨ ਮਾਰਗ ਦੱਸੋ। ਸਤਿਗੁਰੂ ਜੀ ਨੇ ਕਿਹਾ, ਮਨਮੁੱਖਾਂ ਵਾਲੇ ਕਰਮ ਨਹੀਂ ਕਰਨੇ। ਹੁਣ ਕਹਿਣ ਲੱਗੇ, ਮਨਮੁੱਖਾਂ ਦੇ ਕਰਮ ਕਿਹੜੇ ਨੇ, ਸਾਨੂੰ ਤਾਂ ਇਹ ਵੀ ਨਹੀਂ ਪਤਾ ਕਿਹੜਾ ਮਨਮੁੱਖ ਦਾ ਕਰਮ ਹੈ, ਕਿਹੜਾ ਸਨਮੁੱਖ ਦਾ ਕਰਮ ਹੈ। ਤੇ ਸਤਿਗੁਰੂ ਜੀ ਨੇ ਕਿਹਾ, ਮਨਮੁੱਖ ਦੇ ਕਰਮ ਨੇ ਕਿ ਕਿਸੇ ਤੇ ਵੇਖ ਕੇ ਕਿਸੇ ਦਾ ਦੁੱਖ ਦਰਦ ਤੇ ਜਰਾ ਜਿੰਨਾ ਉਹਦੇ ਤੇ ਦਰਵਣਾ ਨਹੀਂ। ਕਹਿਣਗੇ, ਇੱਕ ਤਰੀਕਾ ਹੈ, ਮੈਤਰੀ ਭਾਵ ਪੈਦਾ ਕੀਤਾ ਜਾਏ ਕਿ ਸਾਰੇ ਸੰਸਾਰ ਨੂੰ, ਸਾਰੇ ਲੋਕਾਂ ਨੂੰ ਆਪਣੇ ਬਰਾਬਰ ਸਮਝਿਆ ਜਾਏ, ਮਿੱਤਰ ਬਣਾ ਲਿਆ ਜਾਏ,
ਜਦੋਂ ਮਿੱਤਰ ਬਣਾ ਲਵਾਂਗੇ ਤੇ ਕਿਸੇ ਨਾਲ ਸਾਡੀ ਵਿਰੋਧਤਾ ਨਹੀਂ ਰਹੇਗੀ। ਮਿੱਤਰ ਨਾਲ ਕਾਹਦੀ ਵਿਰੋਧਤਾ, ਜਿਹੜਾ ਹੈ ਹੀ ਸਾਡਾ ਮਿੱਤਰ, ਜਿਹੜਾ ਸਾਡਾ ਸੰਗੀ ਬਣ ਗਿਆ। ਇਹ ਬਾਤ ਚੇਤੇ ਰੱਖਣ ਯੋਗ ਹੈ। ਸਤਿਗੁਰੂ ਜੀ ਨੇ ਕਿਹਾ ਸੀ, ਕਹਿਣ ਲੱਗੇ ਵੀ ਸਭ ਕੁਝ ਹਰ ਬੰਦੇ ਦੀ, ਇਨਸਾਨ ਦੀ ਇਹ ਭਾਵਨਾ ਹੈ ਕਿ ਸਾਰੇ ਸੁੱਖ ਮੇਰੇ ਕੋਲ ਹੋਣ, ਪਰ ਇਹ ਸੁਭਾਵਨਾ ਨਹੀਂ, ਇਹ ਸੁਭਾਵਕ ਨਹੀਂ ਹੈ ਕਿ ਸਾਰੇ ਸੁੱਖ ਮੇਰੇ ਕੋਲ ਹੋਣ। ਹਰ ਇੱਕ ਨੂੰ ਸੁੱਖ ਉਹਦੇ ਕਰਮਾਂ ਮੁਤਾਬਕ ਮਿਲਣੇ ਨੇ, ਤੇ ਬਗਾਨੇ ਸੁੱਖ ਵੇਖ ਕੇ ਜੇ ਮਨਮੁਖ ਸੜੀ ਜਾਂਦਾ ਹੈ, ਭੁੱਜੀ ਜਾਂਦਾ ਹੈ, ਕੁੜੀ ਜਾਂਦਾ ਹੈ, ਇਹ ਕਰਮ ਤਿਆਗ ਕੇ ਸੰਸਾਰ ਨੂੰ ਤੁਸੀਂ ਆਪਣਾ ਮਿੱਤਰ ਸਮਝ ਲਓ। ਜੇ ਮਿੱਤਰ ਖੁਸ਼ ਹੈ, ਮਿੱਤਰ ਦੀ ਖੁਸ਼ੀ ਹੈ, ਮਿੱਤਰ ਸੁਖੀ ਹੈ, ਤੇ ਸਾਨੂੰ ਸੁੱਖ ਆਟੋਮੈਟਿਕਲੀ ਪਹੁੰਚ ਜਾਣਾ ਹੈ। ਹਰ ਇੱਕ ਨੂੰ ਆਪਣਾ ਸਮਝ ਲੈਣਾ। ਮਨਮੁਖ ਹਰ ਇੱਕ ਨੂੰ ਬਗਾਨਾ ਸਮਝਦਾ ਹੈ। ਤੇ ਦੂਸਰਾ, ਸੱਚੇ ਪਾਤਸ਼ਾਹ ਨੇ ਕਿਹਾ, ਇੱਕ ਬੜਾ ਸੌਖਾ ਢੰਗ ਤਰੀਕਾ ਹੈ, ਜਿਹੜੇ ਪਛੜ ਗਏ ਨੇ ਤੁਹਾਡੇ ਨਾਲੋਂ, ਕਿਤੇ ਆਪਣੇ ਆਂਢ ਗੁਆਂਢ ਵੇਖਣ ਦਾ ਯਤਨ ਕਰੀਏ। ਸਾਨੂੰ ਤੇ ਬਹੁਤ ਹੀ ਉਹਦੀ ਜਾਪਦਾ ਵੀ ਦੁਨੀਆਂ ਸੌਖੀ ਜ਼ਿਆਦਾ ਹੀ ਹੈ ਤੇ ਮੈਂ ਹੀ ਇਕੱਲਾ ਦੁਖੀ ਹਾਂ। ਨਹੀਂ ਭਾਈ, ਕਿਸੇ ਨਾਲ ਆਪਣਾ ਦੁਖੜਾ ਸਾਂਝਾ ਕਰਕੇ ਵੇਖੋ, ਉਹ ਆਪਣਾ ਦੁੱਖ ਦੀਆਂ ਪੰਡਾਂ ਖੋਲ ਕੇ ਬਹਿ ਜਾਂਦਾ ਹੈ। ਸਾਨੂੰ ਆਪਣੇ ਦਾ ਪਤਾ ਹੁੰਦਾ ਹੈ, ਸਾਨੂੰ ਦੂਸਰੇ ਦੇ ਸੁੱਖ ਦੇਖਦੇ ਨੇ, ਆਪਣਾ ਦੁੱਖ ਦੇਖਦਾ ਹੈ। ਨਹੀਂ ਭਾਈ, ਦੂਸਰੇ ਦੁੱਖ ਵੇਖਣ ਦੀ ਯਾਦ ਸਿੱਖ ਲਓ, ਫਿਰ ਕਰਨਾ ਉਪਜੇਗੀ, ਫਿਰ ਦਇਆ ਉਪਜੇਗੀ। ਕਹਿਣ ਲੱਗੇ ਜੋ ਸਾਡੇ ਨਾਲੋਂ ਮਨ ਕਰਕੇ ਪਛੜ ਗਏ ਨੇ, ਬੁੱਧ ਕਰਕੇ ਪਛੜ ਗਏ ਨੇ, ਧਨ ਕਰਕੇ ਪਛੜ ਗਏ ਨੇ, ਸਰੀਰ ਕਰਕੇ ਪਛੜ ਗਏ ਨੇ, ਉਹਨਾਂ ਤੇ ਦਇਆ ਕਰਨੀ ਸਿੱਖ ਲਓ। ਦਇਆ ਕਰਨ ਦਾ ਕਰਮ ਅਪਣਾ ਲਓ, ਤੁਹਾਡਾ ਜੀਵਨ ਸੁਖੀ ਹੋ ਜਾਏਗਾ। ਇੱਕ ਤੇ ਸਭ ਨੂੰ ਆਪਣਾ ਮਿੱਤਰ ਬਣਾ ਲਓ, ਦੂਸਰਾ ਜਿਹੜਾ ਪਿੱਛੇ ਰਹਿ ਗਿਆ ਉਹਨਾਂ ਨੂੰ ਪਿਆਰ ਕਰਨਾ, ਉਹਨਾਂ ਦੀ ਬਾਂਹ ਫੜਨੀ, ਉਹਨਾਂ ਨਾਲ ਵੰਡ ਕੇ ਛਕਣਾ ਹੈ, ਉਹਨਾਂ ਦਾ ਦੁੱਖ ਵਡਾਉਣਾ ਹੈ। ਇਹ ਦੂਸਰਾ ਕਰਮ ਕਰਨ ਯੋਗ ਹੈ। ਮਨਮੁਖ ਇਹ ਕਰਮ ਨਹੀਂ ਕਰ ਸਕਦਾ। ਤੀਸਰਾ ਕਰਮ ਹੈ, ਜੋ ਸਾਡੇ ਤੋਂ ਗੁਣ ਕਰਕੇ ਵੱਡੇ ਨੇ, ਗੁਣ ਕਰਕੇ, ਧਨ ਕਰਕੇ, ਮਨ ਕਰਕੇ ਸਿਆਣੇ ਨੇ ਸਾਡੇ ਨਾਲੋਂ, ਉਹਨਾਂ ਦੀ ਕਦਰ ਕਰਨੀ ਸਿੱਖ ਲਓ। ਮਨਮੁਖ ਨਹੀਂ ਜੇ ਕਰਦਾ, ਉਹਦੇ ਲਾਗੇ ਕਿਸੇ ਦੀ ਸਿਫਤਸਲਾਹ ਕੀਤੀ ਜਾਏ, ਉਹ ਦੁਖੀ ਹੁੰਦਾ ਹੈ। ਹਾਂ, ਕਿਸੇ ਦੀ ਨਿੰਦਿਆ ਹੋਵੇ ਤਾਂ ਬੜਾ ਖੁਸ਼ ਹੁੰਦਾ ਹੈ। ਕਿਸੇ ਦਾ ਸ਼ਦਰ ਵੇਖੇ, ਕਿਸੇ ਦੇ ਛੇਕ ਵੇਖੇ, ਜੀ ਬੜੀ ਖੁਸ਼ੀ ਹੁੰਦੀ ਵੀ ਫਲਾਣੇ 'ਚ ਇੰਨੇ ਘਾਟ ਨੇ, ਉਹਨੂੰ ਤਸੱਲੀ ਮਿਲਦੀ ਹੈ ਵੀ ਮੇਰੇ ਨਾਲ ਉਹ ਨੀਵਾਂ ਹੈ, ਉਹਦੇ ਵਿੱਚ ਵੀ ਔਗਣ ਨੇ, ਮੇਰੇ ਵਿੱਚ ਵੀ ਔਗਣ। ਕਿਸੇ ਦੇ ਗੁਣ ਵੇਖ ਕੇ ਸੜਨਾ ਨਹੀਂ, ਬਲਕਿ ਉਹਨਾਂ ਦੀ ਇੱਜ਼ਤ ਕਰਨੀ ਹੈ, ਉਹਨਾਂ ਦੀ ਪੱਤ ਕਰਨੀ, ਉਹਨਾਂ ਦੇ ਵਰਗੇ ਹੋਣ ਦਾ ਯਤਨ ਕਰਨਾ ਹੈ। ਗੁਰੂ ਨਾਨਕ ਦੇਵ ਮਾਜ ਦੇ ਪਾਵਨ ਬਚਨ ਨੇ। ਤੇ ਅਗਲਾ ਸ਼ਬਦ ਕਹਿਣ ਲੱਗੇ ਉਪੇਖਿਆ ਹੈ, ਜਿਹੜੇ ਤੁਹਾਡੇ ਨਾਲੋਂ ਪਛੜ ਗਏ ਉਹਨਾਂ ਨੂੰ ਸਮਝਾਉਣਾ, ਗੁਰੂ ਕੋਲੋਂ ਸਿੱਖ ਕੇ, ਵੱਡਿਆਂ ਕੋਲੋਂ ਸਿੱਖ ਕੇ, ਤੇ ਇਸ ਸਿੱਖਿਆ ਨੂੰ ਤਨ, ਮਨ, ਧਨ ਤਿੰਨਾਂ ਤਰ੍ਹਾਂ ਦੇ ਨਾਲ ਅਗਾਂਹ ਵੰਡਣ ਦਾ ਯਤਨ ਕਰਨਾ ਹੈ। ਤੇ ਉਪਦੇਸ਼ ਦੇਣਾ, ਉਪਦੇਸ਼ ਦਿੰਦਿਆਂ ਜੇ ਕੋਈ ਨਹੀਂ ਮੰਨਦਾ ਨਾ, ਹੱਠ ਨਹੀਂ ਕਰਨਾ ਵੀ ਧੱਕੇ ਨਾਲ ਮਨਾਉਣ ਵਾਲੀ ਗੱਲ ਨਹੀਂ ਕਰਨੀ। ਮਨਮੁੱਖ ਧੱਕੇ ਨਾਲ ਆਪਣੀ ਬਾਤ ਮਨਾਉਂਦਾ ਹੈ, ਪਿਆਰ ਨਾਲ ਗੁਰੂ ਕੇ ਬਚਨ ਕਹਿ ਲੈਣੇ। ਅਗਲਾ ਮੰਨਦਾ ਉਹਦੀ ਖੁਸ਼ੀ, ਨਹੀਂ ਮੰਨਦਾ ਉਹਦੀ ਖੁਸ਼ੀ, ਤੁਸੀਂ ਗੁਰੂ ਵੱਲੋਂ ਸੁਰਖਰੂ ਹੋ ਗਏ। ਸਤਿਗੁਰ ਸੱਚੇ ਪਾਤਸ਼ਾਹ ਹਰ ਆਏ ਸਵਾਲੀ ਦੇ ਸਵਾਲ ਦਾ ਜਵਾਬ ਦਿੰਦੇ ਨੇ, ਔਰ ਦੇ ਰਹੇ ਨੇ ਤੇ ਦਿੰਦੇ ਰਹਿਣਗੇ। ਸਮੇਂ ਦੀਆਂ ਹਕੂਮਤਾਂ ਨੇ ਉਦੋਂ ਵੀ ਇਹ ਯਤਨ ਕੀਤਾ ਹੈ, ਕਿਉਂਕਿ ਬਾਬੇ ਕਿਤੇ ਬਾਬਰ ਕੇ ਹਮੇਸ਼ਾ ਰਹੇ ਨੇ ਤੇ ਰਹਿਣਗੇ। ਇੱਕ ਪਾਸੇ ਬਾਬਰ ਕੇ ਨੇ ਆਈ ਵੀ ਤਕਰੀਬਨ ਦੋਵੇਂ ਸ਼ਕਤੀਆਂ ਇਕੱਠੀਆਂ ਹੀ ਪ੍ਰਵੇਸ਼ ਕਰਦੀਆਂ ਨੇ ਭਾਰਤ ਦੀ ਦੁਨੀਆਂ ਤੇ। ਇੱਕ ਪਾਸੇ ਬਾਬਰ ਆ ਜਾਂਦਾ, ਇੱਕ ਪਾਸੇ ਬਾਬਾ ਆ ਜਾਂਦਾ ਹੈ।
ਇਹ ਦੋਵਾਂ ਦਾ ਪਰਸਪਰ ਵਿਰੋਧ ਲਗਾਤਾਰ ਪੀੜ੍ਹੀ ਦਰ ਪੀੜ੍ਹੀ ਚੱਲਦਾ ਹੈ। ਇੱਕ ਪਾਸੇ ਬਾਬਰ ਕੇ ਆਪਣਾ ਜ਼ੁਲਮ ਕਰੀ ਜਾਂਦੇ ਨੇ, ਰਾਜ ਭਾਗ ਦੇ ਮਾਲਕ ਨੇ, ਇੱਕ ਬਾਬਰ ਬਾਬੇ ਕੇ ਗੁਰਗੱਦੀ ਦੇ ਸਭਾਇਮਾਂ ਨੇ, ਦੋਵਾਂ ਦਾ ਟਾਕਰਾ ਹੈ। ਇੱਕ ਜ਼ੁਲਮ ਤਸ਼ੱਦਦ ਨਾਲ ਰਾਜ ਭਾਗ ਕਾਇਮ ਕਰਨਾ ਚਾਹੁੰਦਾ, ਇੱਕ ਪਿਆਰ ਦੀ ਦੁਨੀਆਂ ਨਾਲ ਅਜਿਹਾ ਰਾਜ ਭਾਗ ਕਾਇਮ ਕਰਨਾ ਚਾਹੁੰਦਾ ਜਿੱਥੇ ਸਭੇ ਬਰਾਬਰ ਹੋਣ, ਜਿੱਥੇ ਊਚ ਨੀਚ ਮਿਟ ਜਾਏ, ਜਿੱਥੇ ਇੱਕ ਤੋਂ ਬਿਨਾਂ ਦੂਜੀ ਦੀ ਬਾਤ ਹੀ ਨਾ ਹੋਵੇ, ਜਿੱਥੇ ਇੱਕ ਨੰਬਰ ਦੇ ਸਹਿਰੀ ਸਾਰੇ ਮੰਨੇ ਜਾਣ, ਉਹਨੂੰ ਬੇਗਮਪੁਰਾ ਕਿਹਾ ਜਾ ਸਕਦਾ। ਔਰ ਇਹ ਟੱਕਰ ਵਾਰ ਵਾਰ ਹੋਈ ਹੈ। ਗੁਰੂ ਨਾਨਕ ਦੇਵ ਮਹਾਰਾਜ ਜੀ ਜਿੱਥੇ ਮਨੁੱਖਤਾ ਨੂੰ ਇਸ ਰਾਜਨੀਤੀ ਤੋਂ ਵੀ ਸੁਚੇਤ ਕਰਦੇ ਨੇ, ਉੱਥੇ ਨਾਲ ਨਾਲ ਸਾਡੇ ਜੀਵਨ ਨੂੰ ਸਖੈਨ ਕਰਨ ਲਈ ਮਾਰਗ ਦੱਸਦੇ ਨੇ ਆਪਣੇ ਆਪ ਨੂੰ ਸੁਧਾਰਨ ਤੇ। ਕਿਉਂਕਿ ਜਦੋਂ ਵੀ ਸੰਸਾਰ ਸੁਧਰਨਾ ਹੈ, ਆਪਣੇ ਤੋਂ ਬਾਤ ਬਣਨੀ ਹੈ। ਜੇ ਆਪ ਨਹੀਂ ਸੁਧਰੇ ਤਾਂ ਮਤਲਬ ਕੋਈ ਨਹੀਂ। ਜੇ ਮੇਰਾ ਘਰ ਨਹੀਂ ਸੁਧਰਿਆ ਤੇ ਮੈਂ ਸੰਸਾਰ ਨੂੰ ਸੁਧਰਨ ਨੂੰ ਤੁਰ ਪਾਂ, ਸੁਧਾਰ ਨੂੰ ਤੁਰ ਪਾਂ, ਇਹ ਗੱਲ ਹੋਣੀ ਨਹੀਂ। ਤੇ ਜੇ ਆਪੋ ਆਪਣਾ ਸਵਾਰ ਲਈਏ, ਮੈਂ ਸੁਧਰਿਆ ਨਾ ਆਪਣੇ ਘਰਦਿਆਂ ਨੂੰ ਸਵਾਰਨ ਦਾ ਯਤਨ ਕਰਾਂ, ਨਹੀਂ ਗੱਲ ਬਣੀ। ਮੈਂ ਤੋਂ ਸ਼ੁਰੂ ਹੋਣੀ ਹੈ, ਆਪਣੇ ਆਪ ਤੋਂ ਸ਼ੁਰੂ ਹੋਣੀ ਹੈ ਤੇ ਇਹ ਹੁਣ ਤੋਂ ਸ਼ੁਰੂ ਹੋਣੀ ਹੈ, ਵਰਤਮਾਨ ਤੋਂ ਸ਼ੁਰੂ ਹੋਣੀ। ਇਸ ਲਈ ਆਪਾ ਭਾਵ ਜਿੱਦਾਂ ਦੇ ਵੀ ਹੈ, ਉੱਦਾਂ ਦਾ ਸਰੀਰ ਲੈ ਕੇ ਗੁਰੂ ਅੱਗੇ ਅਰਦਾਸ ਬੇਨਤੀ, ਜੋ ਅਧਿਕਾਰ ਨਹੀਂ ਸੱਚੇ ਪਾਤਸ਼ਾਹ ਤੇਰੇ ਦਰ ਤੇ ਆ ਗਏ ਹਾਂ, ਤੂੰ ਰਹਿਮਤ ਕਰ, ਮੇਰੇ ਆਪਣੇ ਵੱਸ ਦੀ ਬਾਤ ਨਹੀਂ। ਹਮ ਅਵਗਣ ਭਰੇ ਏਕ ਗੁਣ ਨਾਹੀਂ, ਅੰਮ੍ਰਿਤ ਛਾੜ ਬਿਖੇ ਬਿਖ ਖਾਈ, ਤੇ ਭੱਜ ਭੱਜ ਕੇ ਵਿਸ਼ਿਆਂ ਨੂੰ ਵਕਾਰਾਂ ਨੂੰ ਧਾ ਧਾ ਕੇ ਪੈਨੇ। ਸੋਜੀ ਦਿਓ ਇਹ ਸਤਿਗੁਰੂ ਜੀ ਹਰ ਸ਼ਬਦ ਵਿੱਚ, ਹਰ ਸਲੋਕ ਰਾਹੀਂ ਸਾਨੂੰ ਸੋਝੀ ਦਿੰਦੇ ਨੇ। ਤੇ ਅੱਜ ਦੇ ਇਸ ਪਾਵਨ ਸਲੋਕ ਸ਼ਬਦ ਵਿੱਚ ਵੀ ਮੇਰੇ ਮਾਲਕ ਸੂਹੀ ਰਾਗ ਵਿੱਚ ਗੁਰੂ ਨਾਨਕ ਦੇਵ ਮਹਾਰਾਜ ਜੀ ਸਾਨੂੰ ਗਿਆਨ ਦੇ ਰਹੇ ਨੇ, ਬਖਸ਼ਿਸ਼ ਕਰ ਰਹੇ ਨੇ ਕਿ ਇਸ ਸੰਸਾਰ ਦੇ ਲੋਕੋ ਸਰੀਰ ਰੂਪੀ ਭਾਂਡਾ ਸਾਨੂੰ ਮਿਲਿਆ ਹੋਇਆ ਹੈ, ਭਾਂਡਾ ਉਹ ਵੀ ਮਿੱਟੀ ਦੇ ਕੱਚਾ ਭਾਂਡਾ ਹੈ। ਧੂਰ ਨੂੰ ਸਕੇਲ ਕੇ ਤੇ ਪੁਰੀਆਂ ਇੱਕ ਪੁੜੀ ਬੰਨ ਦਿੱਤੀ, ਇਹ ਦੇਹ ਬਣ ਗਈ। ਐਸਾ ਭਾਂਡਾ ਪਤਾ ਨਹੀਂ ਕਿਹੜੇ ਵਕਤ ਇਹਨੂੰ ਮਾੜਾ ਜਿਹਾ ਠੇਡਾ ਲੱਗ ਜਾਣਾ ਹੈ ਤੇ ਇਹਨੇ ਖੇਰੂ ਖੇਰੂ ਹੋ ਜਾਣਾ ਨੇ। ਠੀਕਰ ਠੀਕਰ ਜਾਂ ਭੱਜੇ ਤਾਂ ਠੀਕਰ ਹੋਵੇ, ਘਾੜਤ ਘੜੀ ਨਾ ਜਾਏ। ਘਾੜਤ ਕਰਨ ਵਾਲੇ ਨੇ ਕਈ ਚਿਰ ਲਾ ਦਿੱਤਾ ਭੱਜਣ ਲੱਗਿਆਂ, ਸਕਿੰਟ ਲੱਗਦਾ ਮੱਤ ਕੇ ਜਾਪੇ ਸਾ ਆਵੇ ਕੇ ਨਾ ਆਵੇ ਰਾਮ। ਨਿਰੰਕਾਰ ਨੇ ਭਾਂਡੇ ਘੜ ਦਿੱਤੇ, ਕਈ ਤਰ੍ਹਾਂ ਦੇ ਘੜ ਦਿੱਤੇ, ਵੱਖੋ ਵੱਖਰੇ ਸਰੂਪ ਦੇ ਉੱਤੇ ਵੱਖੋ ਤਰ੍ਹਾਂ ਦਾ ਮਨ ਪਾਤਾ। ਤੇ ਇੱਥੇ ਮੇਰੇ ਮਾਲਕ ਕਹਿਣ ਲੱਗੇ, ਇਸ ਭਾਂਡੇ ਨੂੰ ਸਾਫ਼ ਸੁਥਰਾ ਰੱਖਣਾ ਹੈ, ਕਿਵੇਂ ਰੱਖਣਾ ਹੈ, ਇਹ ਮੈਲਾ ਕਿਵੇਂ ਹੁੰਦਾ ਹੈ, ਜੂਠਾ ਕਿਵੇਂ ਹੁੰਦਾ ਹੈ, ਜ਼ਿਕਰ ਹੈ। ਭਾਂਡਾ ਹੱਸਾ ਸੋਏ ਜੋ ਤਿਸ ਭਾਵ ਸੀ, ਕਹਿਣ ਲੱਗੇ ਇਹ ਸਰੀਰ ਰੂਪੀ ਭਾਂਡਾ ਉਹੀ ਚੰਗਾ ਹੈ, ਉਹੀ ਸਾਫ਼ ਹੈ, ਉਹੀ ਧੋਤਿਆ ਹੋਇਆ, ਉਹੀ ਮਾਂਜਿਆ ਹੋਇਆ ਮੰਨਿਆ ਜਾਣਾ ਚਾਹੀਦਾ ਹੈ, ਜੋ ਨਿਰੰਕਾਰ ਨੂੰ ਭਾ ਜਾਏ, ਉਹਨੂੰ ਚੰਗਾ ਲੱਗ ਜਾਏ। ਤੇ ਉਹਨੂੰ ਚੰਗਾ ਕਿਹੜਾ ਲੱਗੇਗਾ, ਜਿਹੜਾ ਉਹਦੇ ਹੁਕਮ ਅਨੁਸਾਰੀ ਹੋਵੇਗਾ, ਉਹਦੇ ਵਰਗਾ ਹੋਵੇਗਾ, ਨਿਰਮਲ ਹੋਵੇਗਾ, ਕਿਉਂਕਿ ਉਹ ਨਿਰੰਕਾਰ ਨਿਰਮਲ ਹੈ। ਜਿਹਨੂੰ ਜਰਾ ਜਿੰਨੀ ਮੈਲ ਨਾ ਲੱਗੀ ਹੋਵੇ, ਜਿਹਦੇ ਨੇੜੇ ਵਿਕਾਰ ਆਉਂਦੇ ਨਾ ਹੋਣ, ਜਿਹੜਾ ਵਿਕਾਰਾਂ ਨੂੰ ਆਪਣੇ ਤੇ ਭਾਰੂ ਨਾ ਹੋਣ ਦੇਵੇ, ਇਸ ਤਰ੍ਹਾਂ ਦੇ ਭਾਂਡੇ ਬਣਨਾ ਹੈ, ਸਾਫ਼ ਸੁਥਰੇ ਤੇ ਮਾਂਜਣਾ ਨੂੰ ਗਣਾ ਗੁਰੂ ਗਿਆਨ ਦੇ ਸਾਬਣ ਨਾਲ ਮਾਂਜਣਾ ਹੈ, ਗੁਰੂ ਦੇ ਨਾਮ ਦੇ ਸਾਬਣ ਨਾਲ ਮਾਂਜਣਾ ਹੈ। ਜਦੋਂ ਮੈਲ ਆਉਂਦੀ ਹੈ, ਅਸੀਂ ਸਾਬਣ ਨਾਲ ਸਰੀਰ ਦੀ ਲਾਹ ਦਿੰਦੇ, ਕੱਪੜਿਆਂ ਦੀ ਲਾਹ ਦਿੰਦੇ ਹਾਂ ਸਾਬਣ ਨਾਲ, ਸਰਫਾਂ ਨਾਲ, ਮਨ ਦੀ ਮੈਲ ਲੈਂਦੀ ਹੈ ਨਿਰੰਕਾਰ ਦੇ ਨਾਮ ਨਾਲ, ਉਸਨੂੰ ਜਪਿਆਂ, ਉਹਦੇ ਗੁਣ ਗ੍ਰਹਿਣ ਕੀਤਿਆਂ, ਔਗੁਣ ਖਤਮ ਹੋ ਜਾਂਦੇ ਨੇ।
ਔਗਣ ਖਤਮ ਹੋਣੇ ਹੀ ਇਸ ਭਾਂਡੇ ਨੂੰ ਸਾਫ਼ ਕਰਨਾ, ਬਸ ਇਹੀ ਯੁਕਤੀ ਹੈ। ਕਹਿਣ ਲੱਗੇ ਭਾਂਡਾ ਹੱਛਾ ਸੋਏ ਜੋ ਤਿਸ ਭਾਵ ਸੀ। ਜਿਹੜਾ ਹੁਕਮ ਰਾਜਾ ਵਿੱਚ ਆ ਗਿਆ ਉਹੀ ਭਾਊ ਨਾ ਮੇਰੇ ਮਾਲਕ ਨੂੰ। ਇਸ ਲਈ ਸਤਿਗੁਰ ਸੱਚੇ ਨੇ ਪਾਤਸ਼ਾਹ ਨੇ ਕਿਹਾ ਹੁਕਮ ਰਾਜਾ ਹੀ ਚੱਲਣਾ ਹੈ। ਰਾਜਾ ਨੂੰ ਪਛਾਣ ਕੇ, ਉਹਦੇ ਹੁਕਮ ਨੂੰ ਪਛਾਣ ਕੇ ਜੋ ਉਹਨੂੰ ਚੰਗਾ ਲੱਗਦਾ ਉਹ ਕਰਾਂਗੇ ਤੇ ਸਚਿਆਰ ਬਣ ਜਾਵਾਂਗੇ। ਸਚਿਆਰ ਬਣਨਾ ਹੀ ਜ਼ਿੰਦਗੀ ਦਾ ਅਸਲ ਮਨੋਰਥ ਹੈ। ਜੋ ਤਿਸ ਭਾਵ ਸੀ, ਜੋ ਉਸਨੂੰ ਭਾ ਜਾਏ ਤੇ ਉਹਨੂੰ ਮਨਮੁਕਤਾਈ ਨਹੀਂ ਪਾਉਂਦੀ, ਉਹਨੂੰ ਸਨਮੁਕਤਾਈ ਪਾਉਂਦੀ ਹੈ, ਉਹਨੂੰ ਗੁਰਮੁਕਤਾਈ ਪਾਉਂਦੀ ਹੈ। ਭਾਂਡਾ ਆਤਮਲੀਨ ਧੋਤਾ ਹੱਛਾ ਨਾ ਹੋਏ ਸੀ। ਸਰੀਰ ਰੂਪੀ ਮਨ ਦਾ ਭਾਂਡਾ ਜਿਹੜਾ ਹੈ ਨਾ, ਇਹ ਮੈਲਾ ਹੁੰਦਾ, ਭੱਜ ਭੱਜ ਕੇ ਮੈਲੇ ਨੂੰ ਕਾਲਕ ਨੂੰ ਜਾਂਦਾ। ਇਹਦੀ ਪ੍ਰੀਤੀ ਵਿਕਾਰਾਂ ਦੇ ਨਾਲ ਹੈ, ਗੰਧਵਾਂ ਨੂੰ ਭੱਜ ਭੱਜ ਕੇ ਜਾਂਦਾ। ਚੰਗੇ ਪਾਸੇ ਨੂੰ ਪ੍ਰੇਰਣਾ ਚਾਹੀਦੀ ਹੈ, ਪ੍ਰੈਸ਼ਰ ਚਾਹੀਦਾ ਹੈ, ਉਪਦੇਸ਼ ਚਾਹੀਦਾ ਹੈ। ਇਸ ਲਈ ਅੱਤ ਮਲੀਨ ਹੋ ਜਾਏ, ਜਦੋਂ ਕੋਈ ਭਾਂਡਾ ਕਹੀ ਜਾਂਦੇ ਅੱਤ ਮਲੀਨ ਹੋ ਜਾਏ ਤੇ ਉਹ ਧੋਣ ਤੋਂ ਵੀ ਰਹਿ ਜਾਂਦਾ ਹੈ। ਹੁਣ ਕਿਸੇ ਤਰ੍ਹਾਂ ਨਿਖਰਦਾ ਨਹੀਂ, ਹਾਰ ਕੇ ਪਰੇ ਕਰਦੀ ਦਾ ਚੰਗਾ ਪਈ, ਇਹ ਸਾਡੇ ਕੰਮ ਦਾ ਨਹੀਂ ਹੈ। ਲੇਕਿਨ ਗੁਰੂ ਕੋਲ ਕਿੰਨਾ ਵੀ ਮਲੀਨ ਵਿਅਕਤੀ ਆ ਜਾਏ, ਆਪਾ ਭਾਵ ਸਮਰਪਣ ਕਰਦਾ, ਗੁਰੂ ਉਹਦੇ ਗੁਨਾਹ ਨਹੀਂ ਗਿਣਦਾ ਵੀ ਕਿੰਨੇ ਗੁਨਾਹ ਕੀਤੇ ਨੇ, ਕਿੰਨਾ ਚਿਰ ਗੁਨਾਹ ਕਰਦਾ ਰਿਹਾ, ਨਹੀਂ, ਛਿੰਨ ਲਾਉਂਦਾ ਉਹਨੂੰ ਸਾਫ਼ ਕਰਨ ਦੇ ਲਈ। ਗੁਰੂ ਕੋਲ ਅਜਿਹਾ ਡਿਟਰਜੈਂਟ ਹੈ, ਇਸੋ ਜਿਹਾ ਪਾਊਡਰ ਹੈ, ਇਹੋ ਜਿਹੀ ਸਰਫ ਹੈ ਨਾਮ ਰੂਪੀ ਕਿ ਉਹ ਮਿੰਟੋ ਮਿੰਟੀ ਜਨਮਾਂ ਜਮਾਂਤਰਾਂ ਦੀ ਇਸ ਤਨ ਨੂੰ ਲੱਗੀ ਹੋਈ ਮੈਲ, ਇਸ ਮਨ ਨੂੰ ਲੱਗੀ ਹੋਈ ਮੈਲ ਲਾ ਕੇ ਤੇ ਆਪਣੇ ਅਨੁਕੂਲ ਕਰ ਲੈਂਦਾ, ਆਪਣੇ ਭਾਣੇ ਵਿੱਚ ਲੈ ਆਉਂਦਾ ਹੈ। ਭਾਂਡਾ ਅੱਤ ਮਲੀਨ ਧੋਤਾ ਹੱਛਾ ਨਾ ਹੋਏ ਸੀ। ਕਹਿਣ ਲੱਗੇ ਜਿਹੜਾ ਭਾਂਡਾ ਹੋਰ ਕਿਤਿਓਂ ਨਾ ਧੁਪੇ, ਉਹ ਧੁੱਪਦਾ ਗੁਰੂ ਦੁਆਰੇ ਹੋਏ ਸੋਝੀ ਪਾਏ ਸੀ। ਗੁਰੂ ਦੇ ਦਰ ਤੋਂ ਇਸ ਮਨ ਰੂਪੀ ਭਾਂਡੇ ਨੂੰ ਧੋਣ ਦੀ ਜਾਚ ਸਿੱਖੀ ਦੀ ਹੈ। ਗੁਰੂ ਨਾਮ ਦੀ ਦਾਤ ਦਿੰਦਾ ਹੈ, ਗੁਰੂ ਗਿਆਨ ਬਖਸ਼ਦਾ ਹੈ, ਗੁਰੂ ਸੋਝੀ ਦਿੰਦਾ ਹੈ। ਵਿਕਾਰਾਂ ਤੋਂ ਕਿਹੜਾ ਕਿਵੇਂ ਛਡਾਉਣਾ, ਗੁਰਦੁਖ ਲਾਈ ਮੋਰੀ ਜਿੱਤ ਮਿਰਗ ਪੜਤ ਹੈ ਚੋਰੀ। ਕਿੱਥੋਂ ਦੀ ਮਿਰਗ ਪੈਂਦੇ ਨੇ ਇਹਨੂੰ, ਕਿੱਥੋਂ ਦੀ ਵਿਕਾਰ ਇਹਦੇ ਵਿੱਚ ਆਉਂਦੇ ਨੇ, ਉਹ ਤਮਾਮ ਮੋਰੀਆਂ ਮੇਰਾ ਮਾਲਕ ਬੰਦ ਕਰ ਦਿੰਦਾ ਹੈ ਤੇ ਅਗਾਂਹ ਨੂੰ ਸਵਾਰ ਕੇ, ਕਿਉਂਕਿ ਜਿੱਥੇ ਪਰਮਾਤਮਾ ਨੇ ਵਸਣਾ ਉਹ ਭਾਂਡਾ ਸਾਫ਼ ਸੁਥਰਾ ਚਾਹੀਦਾ ਹੈ। ਤੇ ਸਾਫ਼ ਕਰਨ ਦਾ ਇੱਕੋ ਤਰੀਕਾ ਕਿ ਸਿਮਰਨ, ਵਾਹਿਗੁਰੂ ਦੀ ਯਾਦ। ਜਦੋਂ ਯਾਦ ਵਿੱਚ ਕੋਈ ਜੁੜ ਗਿਆ, ਸਿਮਰਨ ਵਿੱਚ ਜੁੜ ਗਿਆ, ਚੱਲਦਿਆਂ ਫਿਰਦਿਆਂ ਉੱਠਦਿਆਂ ਬਹਿੰਦਿਆਂ ਉਹਦੀ ਹਜ਼ੂਰੀ ਮਹਿਸੂਸ ਕੀਤੀ, ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚੱਲਦਾ ਰਿਹਾ ਤੇ ਵਿਕਾਰ ਉਸ ਜੀਵ ਦੇ ਨੇੜੇ ਨਹੀਂ ਆਉਣੇ ਤੇ ਭਰੇ ਹੋਏ ਵਿਕਾਰ ਪਹਿਲਾਂ ਵਾਲੇ ਧੁੱਪਣੇ ਸ਼ੁਰੂ ਹੋ ਜਾਣੇ ਨੇ। ਇਹੀ ਇੱਕ ਯੁਗਤੀ ਹੈ ਮਨ ਰੂਪੀ ਭਾਂਡੇ ਨੂੰ ਸਾਫ਼ ਕਰਨ ਦੀ, ਯੁਗਤੀ ਗੁਰੂ ਦੁਆਰੇ ਹੈ। ਗੁਰੂ ਕੋਲ ਆ ਕੇ ਅਸੀਂ ਆਪਣੇ ਗੁਨਾਹ ਤਿਆਗਣੇ ਸ਼ੁਰੂ ਕਰ ਦਈਏ, ਇੱਕ ਛੱਡੀਏ ਅੱਜ, ਇੱਕ ਛੱਡੀਏ ਕੱਲ੍ਹ, ਇੱਕ ਛੱਡੀਏ ਪਰਸੋਂ, ਤੇ ਸਮਾਂ ਥੋੜ੍ਹਾ ਲੱਗਦਾ। ਤੇ ਜੇ ਅਸੀਂ ਜਿਉਂਦੇ ਤਿਉਂ ਆ ਗਏ ਤੇ ਇਹਦਾ ਮਤਲਬ ਅਸੀਂ ਅਜੇ ਗੁਰੂ ਨੂੰ ਆਪਾਂ ਭਾਵ ਮਨ ਮਾਨਣ ਵਾਸਤੇ ਦਿੱਤਾ ਨਹੀਂ। ਜਿੰਨਾ ਚਿਰ ਨਹੀਂ ਦੇਵਾਂਗੇ ਨਹੀਂ ਬਾਤ ਬਣਨੀ। ਹੁਣ ਲੀੜਾ ਕੋਈ ਰੰਗਣਾ ਰਗਾਉਣਾ ਹੋਵੇ, ਕੱਪੜਾ ਚੁੰਨੀ ਰੰਗਣੀ ਹੋਵੇ ਤੇ ਲਾੜੀ ਨੂੰ ਦੇਣੀ ਪੈਂਦੀ ਹੈ ਨਾ, ਉਹ ਆਪਣੇ ਰੰਗ ਵਿੱਚ ਰੰਗ ਦਿੰਦਾ, ਇਹੋ ਜਿਹਾ ਕਹਿ ਦਈਏ। ਇਸ ਤਰ੍ਹਾਂ ਆਪਣਾ ਮਨ ਗੁਰੂ ਨੂੰ ਦੇਣਾ ਪੈਂਦਾ, ਮਨ ਵੇਚੇ ਸਤਿਗੁਰ ਕੇ ਪਾਸ ਤੇ ਸੇਵਕ ਕੇ ਕਾਜ, ਮਨ ਵੇਚ ਕੇ ਗੁਰੂ ਨੂੰ ਦੇ ਕਰਕੇ ਸਵਾਰਨ ਲਈ ਦੇਈਦਾ, ਗੁਰੂ ਸਵਾਰ ਦਿੰਦਾ ਹੈ। ਏਤ ਦੁਆਰੇ ਧੋਏ ਹੱਛਾ ਹੋਏ ਸੀ। ਕਹਿਣ ਲੱਗੇ ਇਸ ਮੈਲੇ ਮਨ ਨੂੰ ਜੇ ਇਸ ਦੁਆਰੇ ਨਾਲ ਧੋਈਏ, ਇਸ ਘਰ ਤੋਂ ਧੁਆ ਲਈਏ ਤਾਂ ਹੱਛਾ ਹੋ ਜਾਂਦਾ ਹੈ, ਚੰਗਾ ਭਲਾ ਹੋ ਜਾਂਦਾ, ਅੰਮ੍ਰਿਤਮਈ ਨਾਮ ਇਹਦੇ ਵਿੱਚ ਟਿਕ ਜਾਂਦਾ ਹੈ। ਮੈਲੇ ਹੱਛੇ ਕਾ ਵਿਚਾਰ ਆਪ ਵਰਤਾਏ ਸੀ, ਕਿਉਂਕਿ ਨਿਰੰਕਾਰ ਜਾਣਦਾ ਵੀ ਕਿਹੜਾ ਭਾਂਡਾ ਗੰਦਾ ਹੈ, ਕਿਹੜਾ ਚੰਗਾ ਹੈ, ਕਿਹੜੇ ਮਨ ਵਿੱਚ ਪਾਪ ਨੇ, ਕਿਹੜਾ ਪਾਪ ਪੁੰਨੀ ਹੈ, ਉਹ ਨਿਰੰਕਾਰ ਅੰਦਰ ਦੀ ਜਾਣਦਾ ਹੈ। ਜਦ ਮਤ ਕੋ ਜਾਣ ਜਾਏ ਅੱਗ ਹੈ ਪਾਏ ਸੀ,
ਅੱਗੇ ਸਾਡੀ ਮਤ ਨਾਲ ਨਹੀਂ ਬਲਕਿ ਸਾਡੇ ਜਿਹੜੇ ਕਰਮ ਨੇ ਨਿਰੰਕਾਰ ਦੇ ਦਰ ਤੇ ਪ੍ਰਵਾਨ ਹੁੰਦੇ ਨੇ, ਉਸ ਢੰਗ ਨਾਲ ਸਾਡਾ ਅਗਲਾ ਜੀਵਨ ਬਣਦਾ ਹੈ। ਜਿਹੇ ਕਰਮ ਕਮਾਏ ਤੇਹਾ ਹੋਈ ਸੀ। ਮੈਂ ਅੱਜ ਜੋ ਹਾਂ ਨਾ, ਆਪਣੇ ਆਪ ਨੂੰ ਵੇਖੀਏ, ਮੈਂ ਆਪਣੇ ਕਰਮਾਂ ਕਰਕੇ ਜਿੰਨਾ ਕੁ ਮੈਂ ਪਾਠ ਕੀਤਾ, ਜਿੰਨਾ ਮੈਂ ਕੁਕਰਮ ਕੀਤਾ, ਉਹਦੇ ਮੁਤਾਬਕ ਅਸੀਂ ਉਹ ਜਾਏ। ਜਿਹਨਾਂ ਚੰਗੇ ਕਰਮ ਕਰ ਲਏ ਉਹ ਚੰਗੇ ਬਣ ਗਏ, ਜਿਹਨਾਂ ਮੰਦੇ ਕਰਮ ਕਰ ਲਏ ਉਹ ਮੰਦੇ ਬਣ ਗਏ, ਜਿਹਨਾਂ ਨਿੰਦਿਆ ਚੁਗਲੀ ਕੀਤੀ ਉਹ ਵੀ ਭਾਂਡੇ ਗੰਦੇ ਹੋ ਗਏ। ਇੱਕਰਾਂ ਨੇ ਗੁਰੂ ਸੁਰਤ ਜੋੜ ਕੇ ਅਤੇ ਆਪਣੇ ਭਾਂਡੇ ਨੂੰ ਸੁਰਤ ਕਾਇਮ ਕਰ ਲਏ, ਇਹ ਸਾਡੇ ਕਰਮਾਂ 'ਤੇ ਹੈ। ਗੁਰੂ ਉਪਦੇਸ਼ ਦੇ ਰਿਹਾ, ਕੋਈ ਮੰਨਦਾ ਕਿ ਨਹੀਂ ਮੰਨਦਾ, ਮੰਨਣ ਵਾਲੇ ਦੇ ਚੰਗੇ ਕਰਮ ਹੋ ਜਾਂਦੇ, ਚੰਗੇ ਕਰਮ ਕਰਨੇ ਸ਼ੁਰੂ ਕਰ ਦਿੰਦਾ ਹੈ ਅਤੇ ਉਹਦਾ ਭਾਂਡਾ ਸਾਫ਼ ਹੋ ਜਾਂਦਾ। ਅੰਮ੍ਰਿਤ ਹਰ ਕਾ ਨਾਉ ਆਪ ਵਰਤਾਏ ਸੀ। ਨਿਰੰਕਾਰ ਦਾ ਅੰਮ੍ਰਿਤ ਦਾ ਨਾਮ ਜਿਹੜਾ ਹੈ ਉਹ ਸੱਚੇ ਪਾਤਸ਼ਾਹ ਆਪ ਬਖਸ਼ ਦਿੰਦਾ ਜਿਹੜੇ ਸਮਰਪਿਤ ਹੋ ਜਾਂਦੇ ਨੇ। ਚੱਲਿਆ ਪਤ ਸਿਉ ਜਨਮ ਸਵਾਰ, ਵਾਜਾ ਵਾਏ ਸੀ ਐਸਾ ਗੁਰਮੁਖ ਪਿਆਰਾ, ਸ਼ੁਭ ਗੁਣਾਂ ਦਾ ਵਾਜਾ ਵਜਾ ਕੇ ਅਤੇ ਸੁਰਖਰੂ ਹੋ ਕੇ ਜਾਂਦਾ ਹੈ। ਮਾਨਸ ਕਿਆ ਵਿਚਾਰਾ ਤੇ ਲੋਕ ਸੁਣਾਏ ਸੀ। ਸੱਚੇ ਪਾਤਸ਼ਾਹ ਕਹਿਣ ਲੱਗੇ, ਮਾਨਸ ਦੇ ਆਪਣੇ ਵਸ ਦੀ ਬਾਤ ਨਹੀਂ, ਹਾਂ ਗੁਰੂ ਅੱਗੇ ਸਮਰਪਿਤ ਕਰ ਦੇਵੇ ਆਪਾ ਭਾਵ ਖਤਮ ਕਰ ਦੇ ਅਤੇ ਫਿਰ ਗੁਰੂ ਸਵਾਰ ਦੇ, ਇਹ ਉਹਦੀ ਰਹਿਮਤ ਹੈ। ਨਾਨਕ ਆਪ ਨਿਹਾਲ ਸਭ ਕੁਲ ਤਾਰ ਸੀ। ਐਸਾ ਗੁਰਮੁਖ ਪਿਆਰਾ ਜਿਹਨੇ ਗੁਰੂ ਅੱਗੇ ਆਪਣਾ ਮਨ ਦਾ ਭਾਂਡਾ ਰੱਖ ਤਾ, ਸੱਚੇ ਪਾਤਸ਼ਾਹ ਨੂੰ ਦੇ ਦਿੱਤਾ ਅਤੇ ਗੁਰੂ ਨੇ ਸਵਾਰ ਕੇ ਮੋੜ ਦਿੱਤਾ, ਉਹਦਾ ਜੀਵਨ ਨਿਹਾਲ ਹੋ ਗਿਆ, ਤਰ ਗਿਆ, ਸਹਾਣਾ ਹੋ ਗਿਆ, ਆਨੰਦਮਈ ਹੋ ਗਿਆ, ਸੁਖਾਮਈ ਹੋ ਗਿਆ, ਸਫਲਾ ਹੋ ਗਿਆ। ਸਭ ਕੁੱਲ ਤਾਰ ਸੀ, ਉਹਦੇ ਨੇੜੇ ਤੇਰੇ ਬਹਿਣ ਵਾਲੇ, ਉਹਦੇ ਸੰਗੀ ਸਾਥੀ, ਕੇਤੀ ਛੁੱਟੀ ਨਾਲ ਵਾਲੀ ਅਵਸਥਾ, ਔਰ ਕਿੰਨਿਆਂ ਦਾ ਉਦਾਹਰਣ ਦਾ ਕਾਰਨ ਉਹ ਬਣ ਜਾਂਦਾ ਹੈ। ਗੁਰੂ ਕਿਰਪਾ ਕਰੇ ਅਸੀਂ ਗੁਰੂ ਘਰ ਆ ਕੇ ਆਪਣੇ ਮਨ ਨੂੰ ਗੁਰੂ ਦੇ ਰੰਗ ਵਿੱਚ ਰੰਗ ਲਈਏ, ਮਨਮੁਖਤਾਈ ਤੋਂ ਸਾਡਾ ਖਹਿੜਾ ਛੁੱਟ ਗਏ। ਅਰਦਾਸ ਬੇਨਤੀ ਕਰੀਏ, ਵਿਸਰ ਨਾਹੀਂ ਦਾਤਾਰ ਆਪਣਾ ਨਾਮ ਦੇਹੋ, ਗੁਣ ਗਾਵਾਂ ਦਿਨ ਰਾਤ ਨਾਨਕ ਚਾਹੋ ਵੇਹੋ। ਉਹੀਆਂ ਫੁੱਲਾਂ ਦੀ ਖਿਮਾ, ਗੁਰੂ ਕਿਰਪਾ ਕਰੇ ਸਭ ਦੀਆਂ ਹਾਜ਼ਰੀਆਂ ਲੇਖੇ ਲੱਗ ਜਾਣ, ਦਰੋਂ ਕੋਲੋਂ ਨਾਮ ਦੀ ਦਾਤ ਸਭ ਨੂੰ ਪ੍ਰਾਪਤ ਹੋਵੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹਿਲਾ ਤੀਜਾ, ਆਨੰਦ ਇੱਕੋ ਅੰਕਾਰ, ਸਤਿਗੁਰ ਪ੍ਰਸਾਦ ਆਨੰਦ ਪਿਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ ਸਹਿਜ ਸੇਤੀ, ਮਨ ਵਜੀਆਂ ਵਾਧਾਈਆਂ, ਰਾਗ ਰਤਨ ਪਰਿਵਾਰ ਭਰੀਆਂ, ਸ਼ਬਦ ਗਾਵਣਿਆਈਆਂ, ਸ਼ਬਦ ਉਹ ਤੰਗਾਵੋ ਹਰੀ ਕੇਰਾ, ਮਨ ਜਿਨੀ ਵਸਾਇਆ ਕਹੇ ਨਾਨਕ ਆਨੰਦ ਹੋਵਾ। ਸਤਿਗੁਰੂ ਮੈਂ ਪਾਇਆ ਏ ਮਨ ਮੇਰੇ ਆ, ਤੂੰ ਸਦਾ ਰਹੋ ਹਰ ਨਾਲੇ, ਹਰ ਨਾਲ ਰਹੋ ਤੂੰ ਮਨ ਮੇਰੇ, ਦੁੱਖ ਸਭ ਵਿਸਾਰਣਾ, ਅੰਗੀਕਾਰ ਕਰੇ ਤੇਰਾ ਕਾਰ ਸਭ ਸਵਾਰਣਾ, ਸਭਨਾ ਗਲਾਂ ਸਮਰੱਥ ਸੁਆਮੀ।

ਕਰਤੇ ਰਹਿ ਕਰਤਾਂ ਤੇਰੇ ਸਭ ਕੁਛ ਹੈ ਜਿਸ ਦੇ ਸੋ ਪਾਵੇ ਸਦਾ ਸਿਵ ਸਲਾਹ ਤੇਰੀ ਨਾਮ ਮਨ ਵਸਾਵੇ ਨਾਮ ਜਨ ਕੈ ਮਨ ਵਸਿਆ ਵਾਜੇ ਸ਼ਬਦ ਕਲੇਰੇ ਕਹੇ ਨੰਗ ਸੱਚੇ ਸਾਹਿਬ ਕਿਆ ਨਾਹੀ ਕਰ ਤੇਰੇ ਸਾਚਾ ਨਾਮ ਮੇਰਾ ਆਧਾਰੋ ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ ਕਰ ਸਾਂ ਸੁਖ ਮਨ ਆਏ ਵਸਿਆ ਜਿਨ ਇੱਛਾ ਸਭ ਪਜਾਈਆਂ ਸਦਾ ਕੁਰਬਾਨ ਕੀਤਾ ਗੁਰੂ ਵਿਟੋ ਜਿਹਦੀਆਂ ਇਹ ਵਡਿਆਈਆਂ ਕਹੇ ਨਾਨਕ ਸੁਣੋ ਸੰਤੋ ਸ਼ਬਦ ਧਰੋ ਪਿਆਰੋ ਸਾਚਾ ਨਾਮ ਮੇਰਾ ਆਧਾਰੋ ਵਾਜੇ ਪੰਜ ਸ਼ਬਦ ਕਰ ਸਭਾਗੈ ਕਰ ਸਭਾਗੈ ਸ਼ਬਦ ਵਾਜੇ ਕਲਾ ਜਿਤ ਕਰ ਧਾਰੀਆ ਪੰਚ ਦੋ ਤੁਦ ਵਸ ਕੀਤੇ ਕਾਲ ਕੰਠਕ ਮਾਰੇ ਹਾਤੁਰ ਕਰਮ ਪਾਇਆ ਤੁਦ ਜਿਨ ਕਉ ਸੇ ਨਾਮ ਹਰ ਕੇ ਲਾਗੇ ਕਾਹੇ ਨਾਨਕ ਤੈ ਸਕੋ ਵਾਤਿਤ ਕਰ ਅਨੰਦ ਵਾਜੇ ਅਨੰਦ ਸੁਣੋ ਵਡ ਭਾਗੀ ਹੋ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਭ ਪਾਇਆ ਉਤਰੇ ਸਗਲ ਵਸੂਰੇ ਦੁਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ ਸੰਤ ਸਾਜਨ ਭੈ ਸਰਸੇ ਪੂਰੇ ਗੁਰ ਤੇ ਜਾਣੀ ਸੁਣ ਤੇ ਪੁਨੀਤ ਕਹਿ ਤੇ ਪਵਿੱਤਰ

ਸਤਸੰਗਤ ਜੀ ਬੋਲੋ ਜੀ ਵਾਹਿਗੁਰੂ ਵਾਹਿਗੁਰੂ ਇੱਕ ਓਂਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਾਹਿਬ ਆਰਸ਼ੀ ਗੋਦੀ ਪਾਛੇ ਦਸਵੀਂ ਪ੍ਰਿਥਮ ਭਗਵਤੀ ਸਿਮਰ ਕਿਆ ਹੈ ਗੁਰੂ ਨਾਨਕ ਲਈ ਲਿਆ ਹੈ ਫਿਰ ਅੰਕਿਤ ਗੁਰਤੇ ਅਮਰਦਾਸ ਰਾਮਦਾਸ ਹੈ ਅਰਜਨ ਹਰ ਗੋਬਿੰਦ ਸਿਮਰੋ ਸ੍ਰੀ ਹਰ ਰਾਏ ਸ੍ਰੀ ਹਰ ਕ੍ਰਿਸ਼ਨ ਚਾਹੇ ਸਭ ਦੁੱਖ ਜਾਏ ਤੇਗ ਬਹਾਦਰ ਸਿਮਰਿਆ ਕਰਨ ਉਹਨਾਂ ਦਾ ਵਹਿਤਾ ਹੈ ਸਭ ਥਾਈ ਹੋਏ ਸਹਾਏ ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਭ ਥਾਈ ਹੋਏ ਸਹਾਏ ਦਸਾਂ ਪਾਤਸ਼ਾਹੀ ਦੇ ਪੁੱਤਰ ਆਤਮਕ ਸਰੂਪ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪਾਠ ਦਰਦਾ ਤੇ ਅੰਤਰ ਕੇ ਖਾਲਸਾ ਸੇ ਬੋਲੋ ਜੀ ਵਾਹਿਗੁਰੂ ਵੀ ਮਹਾਰਾਜ ਆਪ ਜੀ ਦੇ ਪੰਜ ਪਿਆਰੇ ਚਾਰ ਸਾਹਿਬਜ਼ਾਦੇ ਚਾਲੀ ਮੁਕਤ ਹੱਟੀਆਂ ਜਪੀਆਂ ਦਬੀਆਂ ਜਿਹਨਾਂ ਨਾਮ ਜਪਿਆ ਬਣ ਸਕਿਆ ਦੇ ਚਲਾਈ ਤੇ ਵਾਹਿ ਦੇ ਕੇ ਨਿੜ ਕੀਤਾ ਤੇਰਾ ਪਿਆਰ ਹੈ ਸਜਿਆਰਿਆਂ ਦੀ ਕਮਾਈ ਦਾ ਤੇ ਅੰਤਰ ਕੇ ਬੋਲੋ ਜੀ ਵਾਹਿਗੁਰੂ ਜਿੰਨਾ ਸਿੰਘਾਂ ਸਿੰਘਣੀਆਂ ਧਰਮ ਹੇ ਸੀ ਦਿੱਤੇ ਬੰਦ ਬੰਦ ਕਟਵਾਏ ਖੋਪਰੀਆਂ ਲਵਾਈਆਂ ਚਰਖੜੀਆਂ ਤੇ ਚੜੇ ਆੜੇ ਨਾ ਚੜਾਏ ਗਏ ਗੁਰ ਦੇ ਸਿਆ ਤੇ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਆ ਰਿਹਾ ਸੀ ਕਿਸੇ ਦੇ ਕੇਸਾਂ ਸਵਾਸਾ ਸਿੰਘ ਨਿਭਾਇਆ ਤੇ ਨਵੀਂ ਕਮਾਈ ਦਾ ਧਿਆਨ ਕੇ ਬੋਲੋ ਜੀ ਵਾਹਿਗੁਰੂ ਪੰਜਾਂ ਤਖਤਾਂ ਵਾਹਿਗੁਰੂ ਆਰਿਆਂ ਦਾ ਧਿਆਨ ਕੇ ਬੋਲੋ ਜੀ ਵਾਹਿਗੁਰੂ ਪ੍ਰਥਮ ਹੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਨਾਮ ਚੇਤਾ ਦਾ ਚਿਤ ਆਵਣ ਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਗੁਰੂ ਖਾਲਸਾ ਜੀ ਸਾਹਿਬ ਦਾ ਰਚਿਆ ਜਾਏ ਦੇਖ ਦੇਖ ਕੇ ਫਤਿਹ ਬਿਰਧ ਕੀ ਪਹਿਜ ਪੰਥ ਕੀ ਜੀ ਸ੍ਰੀ ਸਾਹਿਬ ਜੀ ਸਾਹਿਬ ਖਾਲਸਾ ਜੀ ਕੀ ਬੋਲਬਾਲੀ ਬੋਲੋ ਜੀ ਵਾਹਿਗੁਰੂ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਸਾਹ ਦਾਨ ਭਰੋਸਾ ਦਾਨ ਦਾਨਾ ਸਿਰ ਦਾਨ ਨਾਮਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਦਰਸ਼ਨ ਇਸ਼ਨਾਨ ਚੌਂਕੀਆਂ ਚੰਡੇ ਬੂੰਗੇ ਜੁਗ ਜੁਗ ਅਟਲ ਧਰਮ ਕਹਿ ਜਾਕਾ ਬੋਲੋ ਜੀ ਵਾਹਿਗੁਰੂ ਸਿੱਖਾਂ ਦਾ ਮਨ ਨੀਵਾ ਮਤ ਉੱਚੀ ਮਤ ਪੱਧ ਕੇ ਰਾਖੇ ਆਪ ਵਾਹਿਗੁਰੂ ਗੁਰੂ ਜੀ ਮਹਾਰਾਜ ਪੰਥ ਸਦਾ ਸਹਾਇਤਾਦਾਰ ਜੀ ਗੁਰਦੁਆਰਾ ਨਨਕਾਣਾ ਸਾਹਿਬ ਪੰਜਾਬ ਸਾਹਿਬ ਹੋਰ ਗੁਰਦੁਆਰੇ ਗੁਰਧਾਮ ਜਿਹਨਾਂ ਤੋਂ ਆਪ ਜੀ ਪੰਥ ਨੂੰ ਛੋੜਿਆ ਗਿਆ ਉਹਨਾਂ ਦੇ ਖੁੱਲ੍ਹੇ ਦਰਸ਼ਨ ਦੀ ਦਾਤ ਤੇ ਸੇਵਾ ਸੰਭਾਲ ਦਿੱਤਾ ਖਾਲਸਾ ਜੀ ਨੂੰ ਬਖਸ਼ੋ ਹੇ ਨਿਉਟਿਆਂ ਦੀ ਓਟ ਗੁਰੂ ਆਸਰਿਆਂ ਦੇ ਆਸਰੇ ਗੁਰੂ ਧੰਨ ਧੰਨ ਗੁਰੂ ਗੁਰਦਾਰ ਜੀ ਦੋਹੇ ਕਰ ਜੋੜ ਕਰੋ ਅਰਦਾਸ ਤੁਸੀਂ ਭਾਵੇ ਤਾਂ ਨਿਰਾਸ਼ ਹੇ ਗਰੀਬ ਨਵਾਜ ਜੀ ਆਪ ਜੀ ਦੇ ਚੰਨ ਕਾਮਨਾ ਤੇ ਅਰਦਾਸ ਮਿਲਦਾ ਹੈ ਆਪਣੇ ਬਖਸ਼ਿਸ਼ ਕੀਤੀ ਹੈ ਅੰਮ੍ਰਿਤ ਵੇਲੇ ਪ੍ਰਕਾਸ਼ ਮਾਨੋ ਸੰਗਤਾਂ ਨੂੰ ਦਰਸ਼ਨ ਦਰਦੇ ਕੇ ਨਿਹਾਤ ਗੁਰਦਾਰ ਜੀ ਬੇਅੰਤ ਬਾਣੀਆਂ ਦੇ ਪਾਠ ਅੱਜ ਨੂੰ ਰਾਗੀ ਸਿੰਘਾਂ ਨੇ ਆਪਦੇ ਚੰਨਾ ਜਾ ਸਕੀ ਵਾਰ ਕੀਰਤਨ ਕੀਤਾ ਵਿਦਵਾਨ ਵੀਰਾਂ ਨੇ ਅੱਜ ਆਪਣੀ ਨਵੀਂ ਕਥਾ ਚਾਰਤੀ ਕਿਰਪਾ ਕਰੋ ਹੋਈਆਂ ਭੁੱਲ ਚੁੱਕਾਂ ਮਾਫ਼ੀ ਬਖਸ਼ੋ ਪੜੀ ਹੋਈ ਬਾਣੀ ਸੋਚ ਕੇ ਸੱਚ ਕਰੇ ਪ੍ਰਾਂਤ ਗੁਰਬਾਣੀ ਦਾ ਭਾਵ ਸਾਰੀਆਂ ਸੰਗਤਾਂ ਦੇ ਹਿਰਦੇ ਨਿਸ਼ਾਨੀ ਪਾਲਦਾ ਕਰੋ ਜੀ ਅੱਗੋਂ ਤੋਂ ਸ਼ੁੱਧ ਤੇ ਪਿੱਤਰ ਬਾਣੀ ਟਾਰੀ ਬਲ ਬੁੱਧੀ ਬਖਸ਼ਿਸ਼ ਕਰੋ ਵੀ ਮਹਾਰਾਜ ਇਸ ਖੁਸ਼ੀ ਵਿੱਚ ਆਪ ਜੀ ਬਖਸ਼ੀਆਂ ਦਾਤਾਂ ਵਿੱਚ ਪਿੱਤਰ ਕੜਾਪ ਸਾਰੀ ਦੇਗਾ ਤਿਆਰ ਕਰ ਹਾਜ਼ ਦਤਾਰ ਆਪ ਜੀ ਭੋਗ ਲਾਓ ਸ਼ਹੀਦ ਪ੍ਰਸਾਦ ਸਾਧ ਸੰਗਤ ਦੀ ਰਖਣਾ ਲਾਇਕ ਹੋਵੇ ਜੋ ਜੀ ਛਕੇ ਸਵਾਸ ਸਵਾਸ ਆਪ ਜੀ ਦਾ ਪਿੱਤਰ ਨਾਮ ਜਪੋ ਬਖਸ਼ਿਸ਼ ਕਰੋ ਦਤਾਰ ਦੁੱਖਾਂ ਕਲੇਸ਼ਾਂ ਰੋਗਾਂ ਦਾ ਨਾਸ਼ ਕਰੋ ਸੁੱਖਾਂ ਦਾ ਪ੍ਰਕਾਸ਼ ਕਰੋ ਦੇਸ਼ ਪ੍ਰਦੇਸ਼ ਰੱਖਿਆ ਬਖਸ਼ਿਸ਼ ਕਰੋ ਜੀ ਗਰੀਬ ਨਿਵਾਜ ਕਿਰਪਾ ਕਰ ਦਿੱਤਾ ਆਪ ਦੀ ਬਖਸ਼ੀਆਂ ਦਾਤਾਂ ਜਿਹਨਾਂ ਕਰੇ ਤੁਰ ਸੇਵਾ ਪ੍ਰਵਾਨ ਕਰਨੀ ਆਪਦੇ ਚਰਨਾਂ ਸੇਵਾ ਕਰ ਰਹੇ ਸਾਰੇ ਟਹਿਰੀਆਂ ਸਿੰਘਾਂ ਸਿੰਘਣੀਆਂ ਨੂੰ ਤੰਦਰੁਸਤੀ ਬਖਸ਼ੋ ਚਾਦੀ ਗੱਲ ਬਖਸ਼ੋ ਤੇ ਸਦਾ ਇਸ ਤਰ੍ਹਾਂ ਆਪਣੇ ਚਰਨ ਸੇਵਾ ਦੀ ਭਾਵਨਾ ਕਰੋ ਗਰੀਬ ਨਿਵਾਜ ਆਪ ਜਰ ਕਰ ਸੇਵਾਦਾਰ ਬੀਬੀ ਨੇ ਛੱਤਰ ਗੁਰਦਾਰ ਪਿਤਾ ਜੀ ਆਪਣੇ ਮੱਟੀ ਨੂੰ ਮਿਲਦੀ ਖੁਸ਼ੀ ਵਿੱਚ ਦਿੱਤਾ ਜੀ ਧੰਨਵਾਦ ਕਰਦੇ ਹਾਂ ਇੱਕ ਸੌ ਇੱਕ ਡਾਲਰ ਆਪਦੇ ਚਰਨਾਂ ਪੇਟਾਂ ਦੇ ਪ੍ਰਵਾਨ ਦਿੱਤਾ ਗਰੀਬਾਂ ਬੱਚੇ ਨੂੰ ਜਾ ਵਿੱਚ ਚਾਦੀ ਗੱਲ ਬਖਸ਼ੋ ਤਰੱਕੀਆਂ ਬਖਸ਼ੋ ਅਸੀਂ ਕਈ ਵਾਰ ਬੇਨਤੀਆਂ ਦਿੱਤਾ ਜੀ ਬੱਚੇ ਦੇ ਸੰਯੋਗ ਪੜ੍ਹ ਕਰਨ ਦੀ ਕਿਰਪਾਲਤਾ ਕਰੋ ਬੱਚੇ ਦੇ ਸੰਯੋਗ ਬਖਸ਼ੇ ਕਰੋ ਦਿੱਤਾ ਦਾਦਾ ਦੀ ਲਾਜ ਪਾਸ ਰੱਖੋ ਆਪਣੀ ਸੇਵਾ ਕਰੀ ਸ਼ੁਭ ਕਾਮਨਾ ਵਾਸਤੇ ਵੱਧ ਪੂਰੀਆਂ ਕਰੋ ਕਮਾਈਆਂ ਸਬਰ ਕਰੋ ਦਾਦੇ ਲਾਜ ਪ੍ਰਭੂ ਜੀ ਦੀ ਪਰਿਵਾਰ ਆਓ ਝਾਰਖੰਡ ਸੇਵਾਦਾਰ ਭਾਈ ਸਤਨਾਮ ਸਿੰਘ ਪਰਿਵਾਰ ਨੂੰ ਸਾਰੇ ਪਰਿਵਾਰ ਦੀ ਤੰਤ ਸੋਚਿਆ ਚੰਡੀ ਕਲਾ ਵਾਸਤੇ ਗੀਰ ਮਹਾਰਾਜ ਆਓ ਧਿਆਨ ਬੇਨਤੀ ਕਰਦਾ ਇੱਕ ਸਕਦਾਰ ਧਿਆਨ ਪੇਟਾਂ ਚ ਬਣਾ ਦਿੱਤਾ ਭਾਈ ਨਿਰੰਜਨ ਸਿੰਘ ਸਤਨਾਮ ਸਿੰਘ ਦੇ ਸਾਰੇ ਪਰਿਵਾਰ ਵਿੱਚ ਤੰਦਰੁਸਤੀ ਸੁੱਖ ਸ਼ਾਂਤੀ ਚੰਡੀ ਕਲਾ ਕਰੋ ਪਰਿਵਾਰ ਵਿੱਚ ਏਕਤਾ ਸਵਾਗ ਪਿਆ ਅੱਜ ਵੈਸੇ ਕਰਦੇ ਸਤਨ ਰਾਜ ਬਖਸ਼ੋ ਕਮਾਈਆਂ ਸਭ ਕਰੋ ਦਾਤੇ ਰਾਬਤ ਰੱਖੋ ਜੀ ਗੁਰੂ ਗਰੀਬ ਮਹਾਰਾਜ ਅੰਮ੍ਰਿਤ ਵੇਲੇ ਤਰ੍ਹਾਂ ਕੇ ਦਾਤੀਆਂ ਸਾਫ਼ ਸਰਦਾਰ ਜੀ ਦਾ ਪ੍ਰਵਾਨ ਕਰੋ ਘੜੀਆਂ ਕਰਾਓ ਸੰਗਤਾਂ ਦਾ ਤੇਰਾ ਪਿੰਡਾ ਪ੍ਰਵਾਨ ਸ਼ੁਭਕਾਮਨਾ ਪੂਰਨ ਕਰੋ ਜੀ ਗੁਰੂ ਗਰੀਬ ਮਹਾਰਾਜ ਦੋ ਤਿਆਰੇ ਕਰਨ ਮੱਠੀਆਂ ਨੇ ਸਰਵ ਕਰ ਰਹੀਆਂ ਸਾਰੇ ਸਭ ਨਿਹਾਲ ਜੀ ਪ੍ਰਵਾਨ ਕਰੋ ਘੜੀਆਂ ਲੈ ਕਰੋ ਸਤਾਰਾਂ ਮੈਂ ਕਿਰਪਾ ਜੀ ਸਕਦਾ ਬਖਸ਼ਿਸ਼ ਸਕਦਾ ਜੀ ਨੂੰ ਧੰਨਵਾਦ ਕਰਦੇ ਹਾਂ ਸ਼ੁਕਰੀਆ ਅਦਾ ਕਰਦੇ ਹਾਂ ਬੇਹਤ ਗੁਰੂ ਘਰ ਗੁਰੂ ਘਰ ਸੇਵਾ ਸਿੰਘ ਦੱਸ ਸਕਦਾ ਮੈਂ ਪੇਟ ਕਰਨ ਚੰਨ ਪ੍ਰਵਾਨ ਕਰੋ ਬਖਸ਼ਿਸ਼ ਦੇ ਸਮਝੀ ਕਮਾਈਆਂ ਸਭ ਕਰੋ ਕਾਰਜਵਾਜ ਮਦਦਾਰ ਸਭ ਸਕਦਾਂ ਦੀਆਂ ਸ਼ੁਭਕਾਮਨਾ ਵਾਸਤੇ ਮੈਂ ਪੂਜਾ ਕਰੋ ਜੀ ਮਿਹਨਤ ਕਰਿਆਓ ਸੇਵਾ ਪ੍ਰਵਾਨ ਕਰੋ ਭੁੱਲਾ ਚੁੱਕੇ ਮਾਹੀ ਬਖਸ਼ੋ ਪੇਦਰ ਗੁਨਾ ਵੀ ਬੱਚੇ ਕੇ ਬਣ ਲੜੀਵਾਰ ਸਹਿਜ ਪਾਠ ਕਰਨ ਵਾਸਤੇ ਆਗਿਆ ਬਖਸ਼ੋ ਰਹਿੰਦੇ ਕਾਰਜਵਾਰ ਕੇ ਚੰਨ ਸੁਨਾਦ ਬਣਾਓ ਸ਼ੁੱਧ ਤੇ ਪਿੱਤਰ ਸੇਵਾ ਲੈਣ ਦੀ ਕਿਰਪਾ ਦਾ ਤੇ ਹੀ ਪਿਆਰੇ ਮੇਰੇ ਜਿਹਨੇ ਮੇਰਾ ਨਾਂ ਜਿੱਤਾ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਪਾ ਵਾਹਿਗੁਰੂ ਜੀ ਕਾ ਖਾਲਸਾ
वाहेगुरु जी की फतेह। दोहरा आज्ञा भाई अकाल की, तभी चलायो साफ सिखन को हुक्म है। गुरु मान्यो ग्रंथ, गुरु ग्रंथ जी मान्यो, प्रगट गुरां की दे जो प्रभ को मिल बोझ है। खोज शब्द में राज करेगा खालसा, की रहे ना को ख्वार हो ऐसा मिलेंगे। बजे शरण जो वाहेगुरु नाम जहाज है, चढ़े सो तेरे पा जो शरदा कर सहम दे। गुरु पारे उतारन हा खंडा।

ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਿਗੁਰੂ ਦਾਤਾ ਦਇਆਲ ਹੈ, ਜਿਸਨੂੰ ਦਇਆ ਸਦਾ ਹੋਵੇ। ਸਤਿਗੁਰੂ ਅੰਦਰੋਂ ਨਿਰਵੈਰ ਹੈ, ਸਭ ਦੇਖੈ ਬ੍ਰਹਮ ਇੱਕ ਸੋਏ। ਨਿਰਵੈਰਾਂ ਨਾਲ ਜੇ ਵੈਰ ਚਲਾਏਂਦੇ, ਤਿੰਨ ਵਿੱਚੋਂ ਤਿਸਟਿਆ ਨਾ ਕੋਏ। ਸਤਿਗੁਰ ਸਭਨਾ ਦਾ ਭਲਾ ਮਨਾਏਂਦਾ,

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੂਹੀ ਮਹੱਲਾ ਪਹਿਲਾ। ਭਾਂਡਾ ਹੱਛਾ ਸੋਏ ਜੋ ਤਿਸ ਭਾਵਸੀ, ਭਾਂਡਾ ਆਤਮਲੀਣ ਧੋਤਾ ਹੱਛਾ ਨਾ ਹੋਏ ਸੀ। ਵਾਹਿਗੁਰੂ ਜੀ ਕਾ ਖਾਲਸਾ,
1: ਵਾਹਿਗੁਰੂ ਜੀ ਕੀ ਫਤਿਹ। ਸਤਿਕਾਰਯੋਗ ਸਾਧ ਜੀ, ਮਾਰੇ ਕਿਰਪਾ ਸੰਗਤਾਂ ਨੇ ਸ਼ਰਧਾ ਭਾਵਨਾ ਸਹਿਤ ਮਾਰੇ ਨਿੱਘੀ ਉਹ 'ਚ ਬੈਠ ਕੇ ਪਿੱਤਰ ਗਵਾਣੀ ਆਸਾ ਕੇ ਮਾਰੇ ਕੀਰਤਨ ਸਰਵ ਕੀਤੇ ਨੇ। ਅੱਜ ਹੁਕਮ ਨਾਮੇ ਕਥਾ ਵਿਚਾਰ ਦੁਬਾਰਿਆਂ ਤੋਂ ਸਰਵ ਕੀਤੀ ਹੈ। ਰਾਜ ਸਾਹ ਦੀਆਂ ਪਰੀਆਂ ਨੇ ਉਹਨਾਂ ਤੋਂ ਮਹਾਰਾਜ ਬਖਸ਼ੇ ਪਿੱਤਰ ਹੁਕਮਨਾਮੇ ਸਰਵ ਕੀਤੇ ਹਨ। ਸਾਸਤਰੀ ਅੱਜ ਅਸ਼ਪਾਸਮਾ ਗੁਰੂ ਸਾਹਿਬਾਂ ਨੇ ਆਪ ਗੁਰਮੁਖਾ ਤੁਹਾਨੂੰ ਬਖਸ਼ਿਸ਼ ਕੀਤਾ ਹੈ। ਆਸਾ ਕਿ ਪਤਾ ਹੁਣ ਲੜੀ ਵਾਸਤੇ ਅੱਜ ਪਰ ਮਗਰ ਭਾਸ਼ਾ ਠੀਕ ਦਸ ਰਚਾ ਕਰਨਗੇ। ਜੋ ਸਾਫ ਸੰਗਤ ਨਿਵੇਦੀਆਂ ਜ਼ਰੂਰ ਹਰ ਰੋਜ਼ ਜਾ ਕੇ ਹਾਜ਼ਰੀ ਭਰਿਆ ਕਰੋ ਅਤੇ ਮਗਰ ਦੀਆਂ ਖੁਸ਼ੀਆਂ ਪ੍ਰਾਪਤ ਕਰੋ। ਸ਼ਾਸਤਰੀ ਦਾ ਹੁਣ ਤੁਹਾਨੂੰ ਪਤਾ ਹੈ ਕਿ ਨਾਰਥ ਹਾਰ ਸੋਤਾਰ ਜੋ ਡਬਲ ਬਿਲਡਿੰਗਾਂ ਬਣ ਰਹੀਆਂ ਨੇ ਉਹਦੇ ਵਿੱਚ ਬੇਅੰਤ ਮਾਇਆ ਲੱਗ ਰਹੀ ਹੈ। ਜਿਹਨਾਂ ਗੁਰਮੁਖਾਂ ਦੇ ਮਹਾਰਾਜ ਕਿਰਪਾ ਕੀਤੀ ਉਹਨਾਂ ਆਪਣਾ ਦਸੰਦ ਸਫਲ ਕਰਦੇ ਹੋਏ ਮਾ ਗੁਰੂ ਘਰ ਬੇਅੰਤ ਮਾਇਆ ਭੇਟਾ ਕੀਤੀ, ਦਸੰਦ ਸਫਲ ਕੀਤੇ ਨੇ। ਪਰ ਜਿਹਨਾਂ ਜਿਹਨਾਂ ਅੱਜ ਤੱਕ ਮਾਇਆ ਨਹੀਂ ਦਿੱਤੀ ਉਹਨਾਂ ਸਾਰਿਆਂ ਨੂੰ ਬੇਨਤੀ ਕਿ ਆਪਣਾ ਦਸੰਦ ਸਫਲ ਕਰਦੇ ਹੋਏ ਮਾਇਆ ਜ਼ਰੂਰ ਗੁਰੂ ਘਰ ਸੇਵਾ ਕਰਕੇ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰੋ। ਅਸੀਂ ਸਾਰੇ ਮਿਲ ਕੇ ਜੋ ਡਬਲ ਬਿਲਡਿੰਗਾਂ ਚੱਲ ਰਹੀਆਂ ਨੇ, ਇਹਨਾਂ ਕੰਸਟਰਕਸ਼ਨ ਚੱਲ ਰਹੀ ਹੈ, ਇਹਨਾਂ ਨੂੰ ਸੰਪੂਰਨ ਕਰਨ ਵਾਸਤੇ ਅਸੀਂ ਹਰ ਮੁਮਕਿਨ ਕੋਸ਼ਿਸ਼ ਕਰੀਏ, ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰੀਏ। ਪਰ ਸੰਗਤਾਂ ਨੂੰ ਬੇਨਤੀ ਹੈ ਕਿ ਉਹ ਸਹਿਜ ਪਾਠ ਤੁਸੀਂ ਘਰਾਂ ਵਿੱਚ ਬੈਠ ਕੇ ਸੰਗਤਾਂ ਕਰ ਰਹੀ ਹੈ, ਸਾਰਿਆਂ ਨੂੰ ਬੇਨਤੀ ਹੈ ਕਿ ਤੁਸੀਂ ਭਾਈ ਰਜਿੰਦਰ ਸਿੰਘ ਨਾਲ ਰਾਬਤਾ ਕਾਇਮ ਕਰਕੇ ਆਪਣੀ ਅਰਦਾਸ ਬੇਨਤੀ ਜੋ ਹੈ ਉਹਨਾਂ ਨੂੰ ਲਿਖਵਾ ਦਿਓ ਤਾਂ ਕਿ ਸਮੇਂ ਸਿਰ ਭੋਗ ਪੈ ਸਕਣ। ਸੋ ਆਪ ਨਾਲ ਸਹਿਮਤ ਹੋ ਸਕੋ। ਸੋ ਸਤਸੰਗ ਜੀ ਇਹ ਭੋਗ ਸਾਰੇ ਪੈਣਗੇ 21 ਤਰੀਕ ਨੂੰ। ਸੋ ਸਾਰੀ ਸੰਗਤਾਂ ਨੂੰ ਬੇਨਤੀ ਹੈ ਕਿ ਕੱਲ੍ਹ ਨੂੰ ਸਹਿਜ ਪਾਠਾਂ ਦੇ ਭੋਗ ਬਣੇ ਜੋ ਸੰਗਤਾਂ ਘਰਾਂ 'ਚ ਕਰ ਰਹੀਆਂ ਨੇ। ਸੋ ਸਾਰੇ ਆਪ ਆਪਣਾ ਜੋ ਨਾਂ ਨੰਬਰ ਜਿਹੜਾ ਭਾਈ ਰਜਿੰਦਰ ਸਿੰਘ ਨਾਲ ਲਿਖਵਾਉਣ ਦੀ ਕਿਰਪਾਲਤਾ ਕਰਨ। ਸੋ ਸਤਸੰਗ ਜੀ ਆਪ ਸੰਗਤਾਂ ਨੂੰ ਬੇਨਤੀ ਹੈ ਕਿ ਜੂਨ 21 ਨੂੰ ਮਿੰਨੀ ਕਾਨਫਰੰਸ ਹੈ ਕੱਲ੍ਹ ਨੂੰ ਗੁਰੂ ਘਰ, ਠੀਕ 11:30 ਵਜੇ। ਸੋ ਆਪ ਸੰਗਤਾਂ ਜ਼ਰੂਰ ਹਾਜ਼ਰੀਆਂ ਭਰ ਕੇ ਉਹ 'ਚ ਕਿਰਪਾ ਕਰਕੇ ਹਾਜ਼ਰੀਆਂ ਭਰਨ ਦੀ ਕਿਰਪਾਲਤਾ ਕਰੋ। ਸੋ ਸਤਸੰਗ ਜੀ ਜਨਵਰੀ 28 ਨੂੰ ਹੈ ਡਾਕਟਰ ਅਲੰਕਾਰ ਸਿੰਘ ਜੀ ਜੋ ਪਟਿਆਲਾ ਯੂਨੀਵਰਸਿਟੀ ਤੋਂ ਸਾਡੇ ਪਸਾ ਰਹੇ ਨੇ, ਉਹ ਕੀਰਤਨ ਕਰਨਗੇ 11:20 ਤੋਂ 12:30 ਤੱਕ, 11:20 ਤੋਂ 12:30 ਤੱਕ। ਸੋ ਸਤਸੰਗ ਜੀ 26 ਤੋਂ ਲੈ ਕੇ ਜੂਨ 26 ਤੋਂ ਲੈ ਕੇ 28 ਤੱਕ ਵਿਆਹ ਪੁਰਬ ਗੁਰੂ ਅਰਜਨ ਦੇਵ ਜੀ ਮਨਾਇਆ ਜਾ ਰਿਹਾ ਹੈ ਸ੍ਰੀ ਸ਼ੰਕਰ ਦੀਆਂ ਸੰਗਤਾਂ ਵੱਲੋਂ ਹਰ ਸਾਲ ਦੀ ਤਰ੍ਹਾਂ। ਸੋ ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਕਿ 24 ਤੋਂ ਲੈ ਕੇ 28 ਤੱਕ ਆਪ ਹਾਜ਼ਰੀਆਂ ਭਰੋ ਅਤੇ ਗੁਰੂ ਦੀਆਂ ਮੱਖੀਆਂ ਦਾਤਾਂ ਦਾ ਜੋ ਵੀ ਅਸੀਂ ਕਰ ਸਕਦੇ ਹਾਂ ਉਹ ਕਰੀਏ, ਸੇਵਾ ਕਰੀਏ ਅਤੇ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰੀਏ। ਔਰ ਸਤ ਸੰਗਤ ਪੰਜ ਸੌ ਤਿਆਰ ਨੇ ਉਹ ਪਾਠ ਰਾਮ ਕਰਨਗੇ, ਸਾਨੂੰ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਰੂਪ ਸਾਧ ਸੰਗਤ ਜੀ, ਸਮਾਂ ਹੋਇਆ ਅੰਮ੍ਰਿਤ ਬਾਣੀ ਦੇ ਸ੍ਰੀ ਸਹਿਜ ਪਾਠ ਦਾ। ਪਾਵਨ ਅੰਗ 462 ਤੋਂ

ਨਾਨਕ ਸੱਚ ਧਿਆਇਨ ਸੱਚ, ਜੋ ਮਰ ਜੰਮੇ ਸੋ ਕੱਚਨ ਕੱਚ। ਮਹੱਲਾ ਪਹਿਲਾ। ਵੱਡੀ ਵਡਿਆਈ ਜਾਂ ਵੱਡਾ ਨਾਉ, ਵੱਡੀ ਵਡਿਆਈ ਜਾਂ ਸੱਚ ਨਿਆਉ, ਵੱਡੀ ਵਡਿਆਈ ਜਾਂ ਨਿਹਚਲ ਥਾਉ, ਵੱਡੀ ਵਡਿਆਈ ਜਾਣੈ ਆਲਾਉ, ਵੱਡੀ ਵਡਿਆਈ

ਇੱਕ ਨਾ ਭਾਣੇ ਕੱਢ ਲਏ ਇੱਕ ਨਾ ਮਾਇਆ ਵਿੱਚ ਨਿਵਾਸ ਏਵ ਪੇ ਆਖ ਨਾ ਜਾਪਈ ਜੇ ਕਿਸੈ ਆਣੇ ਰਾਸ ਨਾ

ਹੋਏ ਭਸਮੜ ਭੌਰ ਸਿਧਾਇਆ, ਵੱਡਾ ਹੋਆ ਦੁਨੀਦਾਰ, ਗਲ ਸੰਗਲ ਘੱਤ ਚਲਾਇਆ, ਅੱਗੇ ਕਰਨੀ ਕੀਰਤ ਵਾਚੀ ਹੈ, ਬਹਿ ਲੇਖਾ ਕਰ ਸਮਝਾਇਆ।

ਭੈ ਵਿੱਚ ਪਵਨ ਵਹਿ ਸਦ ਵਾਉ, ਭੈ ਵਿੱਚ ਚੱਲੈ ਲਖ ਦਰੀਆਉ, ਭੈ ਵਿੱਚ ਅਗਨ ਕੱਢੈ ਵੇਗਾਰ, ਭੈ ਵਿੱਚ ਧਰਤੀ ਦੱਬੀ ਭਾਰ,

ਵਿੱਚ ਚੰਦ ਕੋਹ ਕਰੋੜੀ ਚਲਤ ਨ ਅੰਤ ਭੈ ਵਿੱਚ ਸਿੱਧ ਬੁੱਧ ਸੁਰਨਾਥ ਭੈ ਵਿੱਚ ਆੜਾਣੇ ਆਕਾਸ ਭੈ ਵਿੱਚ ਜੋਤ ਮਹਾਬਲ ਸੂਰ

ਮਹੱਲਾ ਪਹਿਲਾ ਨਾਨਕ ਨਿਰਭਉ ਨਿਰੰਕਾਰ ਪੂਰ ਕੀਤੇ ਰਾਮ ਰਵਾਲ ਕੀਤੀਆਂ ਕੰਨ ਕਹਾਣੀਆਂ ਕੀਤੇ ਵੇਦ ਵਿਚਾਰ ਕੀਤੇ ਨੱਚਹਿ ਮੰਗਤੇ ਗਿੜ ਮੁੜ ਪੂਰਹਿ ਤਾਲ ਬਾਜ਼ਾਰੀ ਬਾਜ਼ਾਰ ਮਹਿ

ਪੂਰ ਹਿਕਮਤ ਹੁਕਮ ਖੁਆਰ ਪੌੜੀ ਨਦਰ ਕਰਹਿ ਜੇ ਆਪਣੀ ਤਾਂ ਨਦਰੀ ਸਤਿਗੁਰ ਪਾਇਆ ਇਹੋ ਜੀਉ ਬਹੁਤੇ ਜਨਮ ਭ੍ਰਮਿਆ ਤਾਂ ਸਤਿਗੁਰ ਸ਼ਬਦ ਸੁਣਾਇਆ ਸਤਿਗੁਰ ਜੀਵੜ ਦਾਤਾ ਕੋ ਨਹੀਂ ਸਭ ਸੁਣੇ ਹੋ ਲੋਕ ਸੁਭਾਇਆ ਸਤਿਗੁਰ ਮਿਲਿਆ ਸੱਚ ਪਾਇਆ ਜਿਨ ਵਿੱਚੋਂ ਆਪ ਗਵਾਇਆ ਜਿਨ ਸੱਚੋ ਸੱਚ ਬੁਝਾਇਆ ਸਲੋਕ ਮਹੱਲਾ ਪਹਿਲਾ ਘੜੀਆਂ ਸੱਬੇ ਗੋਪੀਆਂ ਪਹਿਰ ਕੰਨ ਗੋਪਾਲ ਗਹਿਣੇ ਪਾਉਣ ਪਾਣੀ ਬੈਸੰਤਰ ਚੰਦ ਸੂਰਜ ਅਵਤਾਰ ਸਗਲੀ ਧਰਤੀ ਮਾਲ ਧਨ ਵਰਤਨ ਸਰਬ ਜੰਜਾਲ ਨਾਨਕ ਮੁੱਸੈ ਗਿਆਨ ਵਿਹੂਣੀ ਖਾਏ ਗਿਆ ਜਮਕਾਲ ਮਹੱਲਾ ਪਹਿਲਾ।

ਆਊ ਸਿੱਖੀ ਸਿੱਖਿਆ ਗੁਰ ਵਿਚਾਰ ਨਦਰੀ ਕਰਮ ਲੰਘਾਏ ਪਾਰ ਕੋਲੂ ਚਰਖਾ ਚੱਕੀ ਚੱਕ ਥਲ ਵਾਰੋਲੇ ਬਹੁਤ ਅਨੰਤ ਲਾਟੂ ਮਾਧਾਣੀਆਂ ਅਨਗਾਹਾ ਪੰਖੀ ਭੌਂਦੀਆਂ ਲੈਣ ਨਸਾਹਾ ਸੂਹੇ ਚਾੜ ਭਵਾਈਏ ਜੰਤ।

ਆਖ ਗਵਾਈਐ ਜੇ ਲੋੜੈ ਚੰਗਾ ਆਪਣਾ ਕਰ ਪੁੰਨੂ ਨੀਚ ਸਦਾਈਐ ਜੇ ਜਰਵਾਣਾ ਪਰ ਹਰੈ ਜਰ ਵੇਸ ਕਰਿੰਦੀ ਆਈਐ ਕੋ ਰਹਿ ਨਾ ਭਰੀਐ ਪਾਈਐ। ਸਲੋਕ ਮਹੱਲਾ ਪਹਿਲਾ।

ਸਾਰ ਨਾਨਕ ਭਗਤਾ ਭੁੱਖ ਸਾਲਾਹਣ ਸੱਚ ਨਾਮ ਆਧਾਰ ਸਦਾ ਆਨੰਦ ਰਹਿ ਦਿਨ ਰਾਤੀ ਗੁਣਵੰਤਿਆਂ ਪਾਚਾਰ ਮਹੱਲਾ ਪਹਿਲਾ

ਨਾਨਕ ਮਤੀ ਮਿਥਿਆ ਕਰਮ ਸੱਚਾ ਨਿਸ਼ਾਨ ਪੌੜੀ। ਸੱਚਾ ਸਾਹਿਬ ਏਕ ਤੂੰ ਜਿਨ ਸੱਚੋ ਸੱਚ ਵਰਤਾਇਆ, ਜਿਸ ਤੂੰ ਦੇਹੇ ਤਿਸ ਮਿਲੈ ਸੱਚ ਤਾਂ ਤਿਨੀ ਸੱਚ ਕਮਾਇਆ।

ਜੇਕ ਹੋਏ ਤਾਂ ਉਗਵੈ ਰੁੱਤੀ ਹੂੰ ਰੁੱਤ ਹੋਏ ਨਾਨਕ ਪਾਹੈ ਬਾਹਰਾ ਕੋਰੈ ਰੰਗ ਨ ਸੋਏ ਭੈ ਵਿੱਚ ਖੁੰਭ ਚੜਾਈਐ ਸ਼ਰਮ ਪਾਹੁ ਤਨ ਹੋਏ ਨਾਨਕ ਭਗਤੀ ਜੇ ਰੱਪੈ ਕੂੜੈ ਸੋਏ ਨ ਕੋਏ ਮਹੱਲਾ ਪਹਿਲਾ ਲੱਭ ਪਾਪ ਦੁਇ ਰਾਜਾ ਮਹਿਤਾ ਕੂੜ ਹੋਆ ਸਿਕਦਾਰ ਕਾਮ ਨੇਬ ਸਦ ਪੁੱਛੀਐ

ਮਹੱਲਾ ਪਹਿਲਾ। ਵਧੀ ਸੁਵਜਗ ਨਾਨਕਾ ਸੱਚਾ ਵੇਖੈ ਸੋਏ, ਸਭਨੀ ਛਾਲਾਂ ਮਾਰੀਆਂ ਕਰਤਾ।

ਤੂੰ ਮੇਲ ਲਹੇ, ਇੱਕ ਆਪੂ ਤੁਧ ਖੁਆਇਆ, ਗੁਰ ਕਿਰਪਾ ਤੇ ਜਾਣਿਆ, ਜਿੱਥੈ ਤੁਧ ਆਪ ਬੁਝਾਇਆ, ਸਹਿਜੇ ਹੀ ਸੱਚ ਸਮਾਇਆ। ਸਲੋਕ ਮਹੱਲਾ ਪਹਿਲਾ।

ਪਹਿਲਾ ਨਾਨਕ ਮੇਰ ਸਰੀਰ ਕਾ ਇੱਕ ਰਥ ਵਾਹੂ ਜੁਗ ਜੁਗ ਫੇਰ ਵਟਾਈ ਹੈ ਗਿਆਨੀ ਬੁੱਝਹਿ ਤਾਹੇ ਸਤ ਜੁਗ ਰਥ ਸੰਤੋਖ ਕਾ ਧਰਮ ਅਗੈ ਰਥ ਵਾਹੂ ਤ੍ਰਿਤੈ ਰਥ ਜਤੈ ਕਾ ਜੂਰ ਅਗੈ ਰਥ ਵਾਹੂ ਦੁਆਪਰ ਰਥ ਤਪੈ ਕਾ ਸਤ ਅਗੈ ਰਥ ਵਾਹੂ ਕਲ ਜੁਗ ਰਥ ਅਗਨ ਕਾ ਕੂੜ ਅਗੈ ਰਥ ਵਾਹੂ ਮਹੱਲਾ ਪਹਿਲਾ ਸਾਮ ਕਹਿ ਸਿਤੰਬਰ ਸਵਾਮੀ ਸੱਚ

ਨਿਰਾਸੀ ਕਿਤ ਫਲ ਫਿੱਕੇ ਫੁੱਲ ਬਕ ਬਕੇ ਕੰਮ ਨਾ ਆਵਹਿ ਪਤ ਮਿੱਠਤ ਨੀਵੀ ਨਾਨਕਾ ਗੁਣ ਚੰਗਿਆਈਆਂ ਤਤ ਸਭ ਕੋ ਨਿਵੈ ਆਪ ਕਉ ਪਰ ਕੋ ਨਿਵੈ ਨ ਕੋਏ ਧਾਰ ਤਾਰਾਜੂ ਤੋਲੀਐ ਨਿਵੈ ਸੋ ਗੌਰਾ ਹੋਏ ਅਪਰਾਧ

ਜਾਹੀ ਮਹੱਲਾ ਪਹਿਲਾ ਪੜ ਪੁਸਤਕ ਸੰਧਿਆ ਬਾਦੰ ਸਿਲ ਪੂਜਸ ਬਗੁਲ ਸਮਾਦੰ ਮੁਖ ਝੂਠ ਬੇਭੂਖਣ ਸਾਰੰ ਤ੍ਰੈਪਾਲ ਤਿਹਾਲ ਵਿਚਾਰੰ ਗਲ ਮਾਲਾ ਤਿਲਕ ਲਿਲਾਟੰ ਦੁਇ ਧੋਤੀ ਬਸਤਰ ਕਪਾਟੰ ਜੇ ਜਾਣ

ਕੀਤਾ ਪਾਵਣਾ, ਹੁਕਮ ਕੀਏ ਮਨ ਭਾਵ ਦੇ, ਰਾਹੇ ਭੀੜੈ ਅੱਗੇ ਜਾਵਣਾ, ਨੰਗਾ ਦੋਜਕ ਚਾਲਿਆ ਤਾਂ ਦਿਸੈ ਖਰਾ ਡਰਾਵਣਾ, ਘਰ ਔਗਣ ਪੱਛੋ ਤਾਵਣਾ। ਸਲੋਕ ਮਹੱਲਾ ਪਹਿਲਾ। ਦਇਆ ਕਪਾਹ ਸੰਤੋਖ ਸੂਤ, ਜਤ ਗੰਢੀ ਸਤ ਵੱਟ, ਇਹੋ ਜਨੇਊ ਜੀ ਕਾ ਹਈ ਤਾਂ ਪਾਡੇ ਘੱਤ, ਨਾ ਇਹੋ ਟੁੱਟੈ ਨਾ ਮਲ ਲੱਗੈ, ਨਾ ਇਹੋ ਜਲੈ ਨਾ ਜਾਏ, ਧਨ ਸੋ ਮਾਣ ਸੁ ਨਾਨਕਾ, ਜੇ ਜੋ ਗਲ ਚੱਲੇ ਪਾਏ, ਚੌਕੜ ਮੁੱਲ ਅਣਾਇਆ ਬਹਿ ਚੌਕੇ ਪਾਇਆ, ਸਿੱਖਾ ਕੰਨ ਚੜਾਈਆ ਗੁਰ ਬ੍ਰਾਹਮਣ ਥੀਆ, ਉਹ ਮੁਆ ਉਹ ਝੜ ਪਿਆ ਵੇ ਤੱਗਾ ਗਿਆ। ਮਹੱਲਾ ਪਹਿਲਾ। ਲੱਖ ਚੋ

ਤਗ ਕਪਾਹੁ ਕੱਤੀਐ ਬਾਹਮਣ ਵਟਿਆਏ ਕੋਹ ਬਕਰਾ ਰਿਨਖਾਇਆ ਸਭ ਕੋ ਆਖੈ ਪਾਏ ਹੋਏ ਪੁਰਾਣਾ ਸੁੱਟੀਐ ਭੀ ਫਿਰ ਪਾਈਐ ਹੂਰ ਨਾਨਕ ਤਗ ਨਾ ਟੁੱਟਈ ਜੇ ਤਗ ਹੋਵੈ ਜੂਰ ਮਹੱਲਾ ਪਹਿਲਾ

ਮਹੱਲਾ ਪਹਿਲਾ, ਤਗ ਨਾ ਇੰਦਰੀ ਤਗ ਨਾ ਨਾਰੀ, ਭਲਕੇ ਥੁੱਕ ਪਵੈ ਨਿਤ ਦਾੜੀ, ਤਗ ਨਾ ਪੈਰੀ ਤਗ ਨਾ ਹੱਥੀ, ਤਗ ਨਾ ਜਿਹਵਾ ਤਗ ਨਾ ਅੱਖੀ, ਵੇ ਤੱਗਾ ਪੇ ਵੱਤੈ, ਵੱਟ ਧਾਗੇ ਅਵਰਾ ਕੱਤੈ,

ਪੌੜੀ ਸਾਹਿਬ ਹੋਏ ਦਇਆਲ ਕਿਰਪਾ ਕਰੇ ਤਾਂ ਸਾਈ ਕਾਰ ਕਰਾਏ ਸੀ ਸੋ ਸੇਵਕ ਸੇਵਾ ਕਰੇ ਜਿਸ ਨਾਉ ਹੁਕਮ ਮਨਾਏ ਸੀ ਹੁਕਮ ਮੰਨਿਆ ਹੋਵੇ ਪਰਵਾਰ ਤਾਂ ਖਸਮੈ ਕਾ ਮਹਿਲ ਪਾਏ ਸੀ ਖਸਮੈ ਭਾਵੈ ਸੋ ਕਰੇ ਮਨੋ ਚਿੰਦਿਆ ਸੋ ਫਲ ਪਾਏ ਸੀ

ਧੋਤੀ ਕਖਾਈ, ਹੱਥ ਛੁਰੀ ਜਗਤ ਕਸਾਈ, ਨੀਲ ਬਸਤਰ ਪਹਿਰ ਹੋਵੈ ਪਰਵਾਨ, ਮਲੇਸ਼ ਧਾਨ ਲੈ ਪੂਜੈ ਪੁਰਾਣ, ਅਭਾਖਿਆ ਕਾ ਕੁੱਠਾ ਬੱਕਰਾ ਖਾਣਾ, ਚੌਕੇ ਉੱਪਰ ਕਿਸੈ ਨਾ ਜਾਣਾ, ਦੇਖੈ ਚੌਕਾ ਕੱਢੀ ਕਾਰ, ਉੱਪਰ ਆਏ ਬੈਠੇ ਕੂੜਿਆਰ, ਮਤ ਭਿੱਟੈ

ਭਰੇਨ ਕਹੁ ਨਾਨਕ ਸੱਚ ਧਿਆਈਐ ਸੁਚ ਹੋਵੈ ਤਾਂ ਸੱਚ ਪਾਈਐ ਪੌੜੀ ਚਿੱਤੇ ਅੰਦਰ ਸਭ ਕੋ ਵੇਖ ਨਦਰੀ ਹੇਠ ਚਲਾਏਦਾ ਆਪੇ ਦੇ ਵਡਿਆਈਆਂ ਆਪੇ ਹੀ ਕਰਮ ਕਰਾਏਦਾ ਵੱਡੋ ਵੱਡਾ ਵੱਡ ਮੇਦਨੀ ਸਿਰੇ ਸਿਰ ਧੰਦੇ ਲਾਏਦਾ ਨਦਰ ਉਪੱਠੀ ਜੇ ਕਰੇ ਸੁਲਤਾਨਾ ਘਾਹ ਕਰਾਏਦਾ ਦਰ ਮੰਗਣ।

ਤਰ ਮੰਗਣ ਭਿੱਖ ਨਾ ਪਾਏਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਗੁਰੂ ਰੂਪ ਸਾਹਿਬ ਸੰਗਤ ਜੀ, ਆਪ ਜੀ ਵਡਭਾਗੀ ਹੋ ਜੋ ਗੁਰੂ ਚਰਨਾਂ ਵਿੱਚ ਬੈਠ ਕੇ, ਘਰਾਂ ਵਿੱਚ ਬੈਠ ਕੇ ਨਿੱਤਾਂ ਪ੍ਰਤੀ ਅੰਮ੍ਰਿਤ ਬਾਣੀ ਦੇ ਸ੍ਰੀ ਸਹਿਜ ਪਾਠ ਨਾਲ ਜੁੜਦੇ ਹੋ। ਸਤਿਗੁਰੂ ਜੀ ਕਿਰਪਾ ਕਰਨ, ਸਮੂਹ ਸੰਗਤ ਦੀਆਂ ਹਾਜ਼ਰੀਆਂ ਦਰ ਤੇ ਪ੍ਰਵਾਨ ਕਰ ਲੈਣ। ਦਰੋਂ ਘਰੋਂ ਨਾਮਦਾਨ, ਗੁਰਸਿੱਖੀ ਜੀਵਨ, ਚੜ੍ਹਦੀ ਕਲਾ ਸਤਿਗੁਰੂ ਜੀ ਬਖਸ਼ਿਸ਼ ਕਰਕੇ ਨਿਵਾਜਨ। ਬਾਣੀ ਦਾ ਭਾਵ ਸਮੂਹ ਹਿਰਦਿਆਂ ਵਿੱਚ ਸਤਿਗੁਰੂ ਜੀ ਵਸਾਣ। ਅਗਾਧ ਬੋਧ ਬਾਣੀ ਪੜ੍ਹਦਿਆਂ ਬੇਅੰਤ ਬੇਅੰਤ ਭੁੱਲਾਂ ਹੋ ਗਈਆਂ ਹਨ। ਆਪ ਸੰਗਤ ਕਿਰਪਾਲੂ ਸਤਿਗੁਰੂ ਜੀ ਬਖਸ਼ਣ ਯੋਗ ਨੇ, ਬਖਸ਼ ਲੈਣਗੇ। ਬੇਅੰਤ ਸੰਗਤਾਂ ਵੱਲੋਂ ਗੁਰਬਾਣੀ ਦਾ ਸਤਿਕਾਰ ਕੀਤਾ ਜਾਂਦਾ ਹੈ। ਸੋ ਸਤਿਗੁਰੂ ਜੀ ਕਿਰਪਾ ਕਰੇ, ਸਭਨਾਂ ਦੀ ਮਾਇਆ, ਸਭਨਾਂ ਦੀ ਕਿਰਤ ਕਮਾਈ ਸਤਿਗੁਰੂ ਜੀ ਸਫਲਿਆਂ ਕਰਨ ਜੀ, ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਪ੍ਰਵਾਈ ਜਾਗ ਇਸ ਕਰਕੇ ਸਿਮਰਨ ਕਰਨਾ ਹੈ ਕਿ ਸੁੱਤਾ ਹੋਇਆ ਮਨ ਜਾਗ ਜਾਵੇ। ਜਦੋਂ ਮਨ ਸੁੱਤਾ ਹੋਇਆ ਜਾਗੇ ਤੇ ਉਸ ਵਕਤ ਇਸ ਦਾ ਪਾਰ ਉਤਾਰਾ ਹੋ ਜਾਵੇ। ਸੋ ਗੁਰੂ ਪਿਆਰੇ ਸਾਧ ਸੰਗਤ, ਆਓ ਪਵਿੱਤਰ ਪਾਵਨ ਸ਼ਬਦ ਸਰਵ ਕਰੀਏ। ਮਨ ਕਿਉਂ ਵੈਰਾਗ ਕਰੇਗਾ, ਸਤਿਗੁਰ ਮੇਰਾ ਪੂਰਾ, ਮਨਸਾ ਕਾ ਦਾਤਾ ਸਭ ਸੁਖ ਨਿਦਾਨ, ਅੰਮ੍ਰਿਤ ਸਰ ਸਦ ਹੀ ਪਰਮ।

0: ਸ੍ਰਿਸ਼ਟ ਕੋ ਰਾਜਾ ਦੁਖੀਆ ਹਰ ਕਾ ਨਾਮ ਜਪਤ ਹੋਏ ਸੁਖੀਆ ਬੰਦ ਨ ਪਰੈ ਹਰ ਕਾ
1: ਪਾਲੀ ਦੀ ਆਵਾਜ਼ ਆ ਰਹੀ ਹੈ।

ਸਤਨਾਮ ਵਾਹਿਗੁਰੂ।

ਵਾਹਿਗੁਰੂ ਵਾਹਿਗੁਰੂ।

ਆਗਿਆ ਸੁਖ ਮੇਰੇ ਮੀਤਾ ਪਾਛੇ ਆਨੰਦ ਭਵ ਕੀਤਾ ਪਰਮੇਸ਼ੁਰ ਬਣਤ ਬਣਾਈ ਫਿਰ ਡੋਲਤ ਕਦੂ ਨਾਹੀ। ਧੰਨ ਧੰਨ ਸਾਹਿਬ ਗੁਰੂ ਗ੍ਰੰਥ ਸਾਹਿਬ ਜੀ ਪਾਵਨ ਪੁੱਤਰ ਅਤੇ ਇਲਾਹੀ ਦਰਬਾਰ ਜੀ ਬੜੇ ਹੀ ਖੁਸ਼ੀ ਭਰੇ ਮੌਕੇ 'ਤੇ ਭਰ ਕੇ ਇਲਾਹੀ ਦਰਬਾਰ ਦੇ ਵਿੱਚ ਸਾਹਿਬਾਂ ਦੀ ਬਖਸ਼ਾਂ ਲਾਰੀ ਪਰਮ ਸਤਿਕਾਰ ਜੀ ਸਾਧ ਸਿੰਘ ਜੀ ਹੋ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਹਿਬਾਂ ਦੀ ਵਾਰ ਬਖਸ਼ਿਸ਼ ਹੋਈ ਹੈ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਕਿ ਜਿਸ ਸਮੇਂ ਨੂੰ ਆਪਾਂ ਉਡੀਕ ਕਰ ਰਹੇ ਸਾਂ ਭਾਵ ਮੇਰਾ ਗਗਨਦੀਪ ਸਿੰਘ ਅਤੇ ਬੱਚੀ ਨੀਰਮ ਕੌਰ ਦੇ ਆਨੰਦ ਕਾਲਜ ਦੀ ਉਹ ਘੜੀ ਗੁਰੂ ਸਾਹਿਬ ਜੀ ਨੇ ਇਸ ਵੇਲੇ ਸਾਨੂੰ ਬਖਸ਼ੀ ਹੈਗੀ ਹੈ। ਇੱਥੇ ਮੈਂ ਬੇਨਤੀ ਕਰਦੇ ਹਾਂ ਗਗਨਦੀਪ ਸਿੰਘ ਹੈਸ ਪੁੱਤਰ ਸਰਦਾਰ ਸੁਰਜੀਤ ਸਿੰਘ ਅਤੇ ਬੀਬੀ ਸ਼ਸ਼ੀ ਸੈਣੀ ਜੀ ਦਾ, ਬੱਚੀ ਨੀਰਮ ਕੌਰ ਗਰੇਵਾਲ ਹੈ ਜੀ, ਬੇਟੀ ਸਰਦਾਰ ਗੁਰਜੀਤ ਸਿੰਘ ਅਤੇ ਬੀਬੀ ਬਲਵਿੰਦਰ ਕੌਰ ਗਰੇਵਾਲ ਦੇ। ਅਤੇ ਸਾਹਿਬਾਂ ਦੀ ਬਖਸ਼ ਦੁਆਰਾ ਆਨੰਦ ਕਾਲਜ ਦੇ ਕੁਝ ਹਿੱਸੇ ਨੇ ਜੋ ਮੈਂ ਸਪਾਕ ਜੋੜੀ ਨਾਲ ਸਾਂਝੇ ਕਰਨਾ ਚਾਹਾਂਗਾ। ਪਹਿਲਾ ਹਿੱਸਾ ਹੋਏਗਾ ਜੀ ਅਤੇ ਬਾਕੀ ਸੰਗਤਾਂ ਲਈ ਵੀ ਕਿ ਰਾਹੀ ਬਾਣੀ ਦੇ ਸ਼ਬਦ ਦਾ ਕੀਰਤਨ ਕੀਤਾ ਲੋੜੀਏ ਕੰਮ ਸਵਾਰ ਪਿਆ ਕਿ ਕਾਲਜ ਦੇ ਸਵਾਰ ਸਤਿਗੁਰ ਸਾਹਿਬ ਸਾਖੀ ਹੈ। ਉਸ ਜਿਸ ਵੇਲੇ ਉਸਦਾ ਕੀਰਤਨ ਭਾਈ ਸਾਹਿਬ ਓਂਕਾਰ ਸਿੰਘ ਜੀ ਉਹਨੇ ਵਾਲਿਆਂ ਨੇ ਸੰਪੂਰਨ ਕਰ ਲਿਆ, ਉਸ ਤੋਂ ਬਾਅਦ ਅਵਤਾਰਸ ਹੋਵੇਗੀ ਜਿਸ ਦੇ ਵਿੱਚ ਸਪਾਕ ਜੋੜੀ ਅਤੇ ਉਹਨਾਂ ਦੇ ਮਾਤਾ ਪਿਤਾ ਖੜ੍ਹੇ ਹੋਣਗੇ ਅਤੇ ਬਾਕੀ ਸੰਗਤਾਂ ਬੜੇ ਪਿਆਰ ਅਤੇ ਸ਼ਰਧਾ ਨਾਲ ਜਿਵੇਂ ਆਪਾਂ ਆਪ ਜੀ ਬਿਰਾਜਮਾਨ ਹੈ ਬੈਠੇ ਹੋ ਉਸੇ ਤਰ੍ਹਾਂ ਹੀ ਬਿਰਾਜਮਾਨ ਰਹਿਣ ਦੀ ਕਿਰਪਾ ਕਰਨੀ, ਬੜੇ ਪਿਆਰ ਅਤੇ ਸਤਿਕਾਰ ਨਾਲ ਚੁੱਪ ਦਾ ਦਾਨ ਬਖਸ਼ਦੇ ਹੋਏ। ਅਰਦਾਸ ਤੋਂ ਉਪਰੰਤ ਹੁਕਮਨਾਮਾ ਲਿਆ ਜਾਏਗਾ, ਭਾਈ ਸਾਹਿਬ ਭਾਈ ਨਵਨੀਤ ਸਿੰਘ ਜੀ ਹੁਕਮਨਾਮਾ ਲੈਣਗੇ। ਹੁਕਮਨਾਮੇ ਤੋਂ ਅੰਤ ਦੇ ਵਿੱਚ ਉਹ ਬੇਨਤੀ ਕਰਨਗੇ ਬੇਟੀ ਦੇ ਪਿਤਾ ਜੀ ਨੂੰ ਕਿ ਉਹ ਬੱਚੇ ਦਾ ਪੱਲਾ ਬੇਟੀ ਨੂੰ ਫਗੜਾਉਣਗੇ ਜੀ। ਪੱਲੇ ਦੀ ਰਸਮ ਹੋਵੇਗੀ, ਨਾਲ ਰਾਗੀ ਸਿੰਘ ਗਾਇਨ ਕਰ ਰਹੇ ਹੋਣਗੇ ਪੱਲੇ ਮੈਂ ਤੈਂਡੇ ਲਾਗੀ। ਅਤੇ ਇੱਥੇ ਮੈਂ ਬੇਨਤੀ ਕਰਦੇ ਹਾਂ ਦੋਹਾਂ ਨੂੰ ਕਿ ਆਪ ਜੀ ਨੇ ਪੱਲਾ ਆਪਣੇ ਆਪਣੇ ਸਿਰ ਤੋਂ ਫੜ ਕੇ ਰੱਖਣਾ, ਇਹ ਜ਼ਰੂਰੀ ਹੈ, ਦੋਨਾਂ ਨੇ ਫੜਨਾ ਹੁੰਦਾ। ਅਤੇ ਸਾਰੇ ਇਸ ਮਰਿਆਦਾ ਦੇ ਅਨੁਸਾਰ ਸਾਰੇ ਪ੍ਰੋਗਰਾਮ ਦੇ ਵਿੱਚ ਸਾਰੇ ਆਨੰਦ ਕਾਲਜ ਦੇ ਵਿੱਚ ਆਪ ਜੀ ਨੇ ਫੜ ਕੇ ਰੱਖਣਾ, ਚਾਰ ਪਰਿਕਰਮਾ ਹੁੰਦੀਆਂ ਉਹ ਅਤੇ ਉਸ ਬਾਅਦ ਤੱਕ ਵੀ। ਅਤੇ ਪੱਲੇ ਦੀ ਰਸਮ ਤੋਂ ਨਾਲ ਹੀ ਫਿਰ ਸ਼ੁਰੂ ਹੋ ਜਾਣਾ ਅਸਲੀ ਹਿੱਸਾ ਵਿਆਹ ਦਾ, ਉਹ ਹੈ ਜੀ ਲਾਵਾਂ। ਚਾਰ ਲਾਵਾਂ ਨੇ, ਕੱਲੀ ਕੱਲੀ ਨਾਮ ਦੇ ਪਾਠ ਵਾਰੀ ਵਾਰੀ ਹੋਣਗੇ, ਪਹਿਲਾਂ ਪਹਿਲੀ ਦਾ, ਫਿਰ ਦੂਸਰੀ ਦਾ, ਫਿਰ ਤੀਸਰੀ ਦਾ, ਫਿਰ ਚੌਥੀ ਦਾ। ਪਹਿਲੀ ਨਾਮ ਦਾ ਪਾਠ ਸੁਣਨ ਵਾਸਤੇ ਪਹਿਲਾਂ ਬੇਨਤੀ ਕਰਦੇ ਹਾਂ ਦੋਨਾਂ ਨੂੰ ਕਿ ਆਪ ਜੀ ਨੇ ਫੈਸਲਾ ਕੀਤਾ ਹੋਣਾ ਕਿ ਆਪ ਜੀ ਨੇ ਖੜ੍ਹੇ ਹੋ ਕੇ ਬਾਣੀ ਸਰਬ ਕਰਨੀ ਆ ਜੇ ਬੈਠ ਕੇ। ਖੜ੍ਹੇ ਹੋ ਕੇ ਜੀ, ਦੋਨੋਂ ਠੀਕ ਆ ਮਰਜ਼ਾਦਾ 'ਚ ਦੋਨੋਂ ਨੇ, ਖੜ੍ਹੇ ਹੋ ਕੇ ਕਰਨੇ ਸੁਣਨੇ ਆ। ਇੰਗਲਿਸ਼ ਦੱਸਦਾ, ਆਰ ਯੂ ਵਾਂਟ ਟੂ ਲਿਸਨ ਗੁਰਬਾਣੀ ਫਾਰ ਯੂਅਰ ਲਾਵਾਂ ਪਾਰਟ ਬਾਈ ਸਟੈਂਡਿੰਗ, ਔਰ ਯੂ ਵਾਂਟ ਟੂ ਸਟੇ ਸੀਟਡ ਐਜ਼ ਯੂ ਆਰ ਔਨ ਦਾ ਫਲੋਰ। ਹਾਂਜੀ ਦੱਸਿਓ, ਮੈਨੂੰ ਕੁਛ ਪਤਾ ਨਹੀਂ ਲੱਗਾ ਜੀ। ਬੈਠੇ ਜੀ, ਅਤੇ ਤੁਸੀਂ ਤੁਸੀਂ ਕਰਨਾ ਦੋਨਾਂ ਨੇ ਫੈਸਲਾ। ਹਾਂਜੀ ਤੁਹਾਨੂੰ ਪੁੱਛ ਰਿਹਾ ਮੈਂ। ਹਾਂਜੀ ਆਵਾਜ਼ ਨਹੀਂ ਆ ਰਹੀ, ਬੈਠ ਕੇ ਠੀਕ ਹੈ ਜੀ। ਚਲੋ ਠੀਕ ਹੈ ਜੀ, ਦੋਨੋਂ ਤਰ੍ਹਾਂ ਠੀਕ ਹੈਗਾ। ਅਤੇ ਸੋ ਆਪ ਜੀ ਨੇ ਪਹਿਲੀ ਲਾਮ ਦਾ ਪਾਠ ਜਦੋਂ ਸ਼ੁਰੂ ਹੋਣਾ, ਹੁਣ ਨਹੀਂ ਸਾਡੇ ਨਹੀਂ, ਜਦੋਂ ਸ਼ੁਰੂ ਹੋਣਾ ਉਸਦੇ ਅਖੀਰ 'ਤੇ ਤੰਤਰ ਗੁਰੂ ਨਾਨਕ ਸਾਹਿਬ ਜੀ ਦਾ ਨਾਂ ਦੋ ਵਾਰੀ ਆ ਜਾਣਾ ਜੀ। ਦੂਸਰੀ ਵਾਰੀ ਭਾਵ ਜਦੋਂ ਆਇਆ ਅਤੇ ਉਸ ਵੇਲੇ ਤੁਸੀਂ ਮੱਥਾ ਟੇਕ ਕੇ ਪ੍ਰਕਰਮ ਸ਼ੁਰੂ ਕਰ ਲੈਣੀ ਆ ਫਸਟ ਰਾਊਂਡ ਮੇਰੇ ਵੱਲ ਨੂੰ ਆ ਕੇ, ਅਤੇ ਜਿਸ ਦੇ ਵਿੱਚ ਗਗਨਦੀਪ ਸਿੰਘ ਨੇ ਲੀਡ ਕਰਨਾ ਹੈਗਾ ਅਤੇ ਬੇਟੀ ਨੀਰਮ ਕੌਰ ਗਰੇਵਾਲ ਨੇ ਉਹਦੇ ਪਿੱਛੇ ਪਿੱਛੇ ਚੱਲਣਾ ਹੈਗਾ ਜੀ। ਸੋ ਸੋਰੀ, ਆਈ ਡੋਂਟ ਲਾਈਕ ਇੰਟਰਪਸ਼ਨਸ, ਦੇ ਆਰ ਨੋਟ ਗੈਟਿੰਗ ਮਾਈ ਅਟੈਂਸ਼ਨ, ਆਈ ਐਮ ਸੋਰੀ। ਥੈਂਕ ਯੂ ਫਾਰ ਦਾ ਪੀਪਲ ਹੂ ਆਰ ਹੈਲਪਿੰਗ ਇਨ ਦਾ ਬੈਕ ਯਾਰਡ। ਸੋ ਜੇ ਨਹੀਂ ਤੁਹਾਨੂੰ ਇੰਗਲਿਸ਼ 'ਚ ਕਰ ਦੇਣਾ, ਮੈਨੂੰ ਕੋਈ ਫਰਕ ਨਹੀਂ ਪੈਂਦਾ, ਆਈ ਕੈਨ ਟਾਕ ਇਨ ਇੰਗਲਿਸ਼ ਔਰ ਪੰਜਾਬੀ, ਵਟ ਐਵਰ ਯੂ ਲਾਈਕ। ਸਮ ਪੀਪਲ ਡੋਂਟ ਅੰਡਰਸਟੈਂਡ, ਆਈ ਹੈਲਪ ਦੈਮ, ਦੈਟਸ ਅ ਪ੍ਰੇਅਰ ਫਾਰ ਮੀ ਟੂ ਡੂ ਇਟ। ਸੋ ਵੈਨ ਯੂ ਹੇਅਰ ਨਾਨਕ ਨੇਮ ਦਾ ਸੈਕਿੰਡ ਟਾਈਮ, ਦੈਨ ਯੂ ਬਾਊ ਟੂ ਗੁਰੂ ਗ੍ਰੰਥ ਸਾਹਿਬ, ਦੈਨ ਸਟਾਰਟ ਯੂਅਰ ਫਸਟ ਪ੍ਰਕਰਮਾ
the first one walking to my side. I already said that. And go back to your place. Out of Guru Sahib, sit down as you are now, and then listen to the recitation of the second Naam. I always tell people recitation, not reading. Please, for respect of Guru Granth Sahib, everything is under the guidance of our Guru, Guru Granth Sahib, according to Rath Mujada. So then you will listen the recitation second Naam again, like the first one you will start after bowing to Guru Granth Sahib Ji, the second Naam, the second Prakarma to my side, likewise the third and the fourth. All the four will be cleared like that. Then you will sit down, listen to few holy hymns sung by the Kisne Jatha. And then we will have, after that, we will have Ardaas. Then we will have Ardaas. Saryan de kade hona ode vich. Ardaas to baad phir baaki hukmnama la jayega. Hukmnama to baad phir aapan. Or thoda baut jo badaiyan deniyan. O hon giyan ji. Bachyan nu samman karna hovega. Sara kuch hovega. So, aao Guru di baksh liye hun. Jis kamde aapan aaye. O khushiyan parya shuru kariye. Guru di paas aapan. I like Shabda Kirti Hoya, Kirti Lodi, Kamsha, Kirti Kalde, Swar, Satru, Satru.

ਧਨ ਧਨ ਗੁਰ ਸੋਈ ਸੁਧ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੇਨਤੀ ਹੈ ਬੱਚੀ ਦੇ ਪਿਤਾ ਜੀ ਨੂੰ ਕਿ ਉਹ ਬੱਚੀ ਨੂੰ ਬੱਚੇ ਦਾ ਪੱਲਾ ਪਕੜਾਉਣਗੇ, ਨਾਲ ਰਾਗੀ ਸਿੰਘ ਪੱਲੇ ਦਾ ਸ਼ਬਦ ਗਾਇਨ ਕਰਨਗੇ ਜੀ। ਬੇਨਤੀ ਹੈ ਪੱਲੇ ਦੀ ਰਸਮ ਅਦਾ ਕੀਤੀ ਜਾਵੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਰੂਪ ਸਾਧ ਸੰਗਤ ਜੀ, ਆਓ ਹੁਣ ਸੁਭਾਗ ਜੋੜੀ ਦੇ ਆਨੰਦ ਕਾਰਜ ਪ੍ਰਾਰੰਭ ਹੋਣਗੇ। ਸਿੱਖ ਧਰਮ ਅੰਦਰ ਆਨੰਦ ਸੰਸਕਾਰ ਇੱਕ ਬਹੁਤ ਪਵਿੱਤਰ ਮਰਿਆਦਾ ਹੈ, ਜਿਸ ਅੰਦਰ ਪਤੀ ਔਰ ਪਤਨੀ ਬਣ ਕੇ ਉਸ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਦੀ ਅਭੇਦਤਾ ਵਾਸਤੇ ਕਿਸ ਤਰ੍ਹਾਂ ਇਸ ਗ੍ਰਿਸ਼ਟ ਮਾਰਗ ਵਿੱਚ ਚੱਲ ਕੇ ਮਨੁੱਖ ਇੱਕ ਗ੍ਰਿਸ਼ਟ ਧਰਮ ਨੂੰ ਪਵਿੱਤਰ ਧਰਮ ਬਣਾ ਸਕਦਾ ਹੈ, ਇਹ ਗੁਰੂ ਸਾਹਿਬਾਨਾਂ ਨੇ ਸਾਨੂੰ ਉਪਦੇਸ਼ ਦਿੱਤਾ ਹੈ। ਸਿੱਖ ਧਰਮ ਵਿੱਚ ਖਾਸ ਕਰਕੇ ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਨੇ ਚਾਰ ਲਾਵਾਂ ਦਾ ਪਾਠ ਬਖਸ਼ਿਸ਼ ਕੀਤਾ ਹੈ। ਸੁਭਾਗ ਜੋੜੀ ਨੂੰ ਬੇਨਤੀ ਹੈ ਕਿ ਆਪ ਜੀ ਨੇ ਬੜੇ ਧਿਆਨ ਨਾਲ ਸਰਵਣ ਕਰਨਾ ਹੈ। ਸੂਹੀ ਰਾਗ ਵਿੱਚ ਗੁਰੂ ਸਾਹਿਬ ਜੀ ਨੇ ਇਹ ਚਾਰ ਲਾਵਾਂ ਬਖਸ਼ਿਸ਼ ਕੀਤੀਆਂ ਹਨ। ਇਹ ਚਾਰੇ ਲਾਵਾਂ ਸਾਡੇ ਮਨ ਦੇ ਭਾਵ, ਸਾਡੇ ਮਨ ਦੀ ਅਵਸਥਾ ਨੂੰ ਬਿਆਨ ਕਰਦੀਆਂ ਹਨ ਕਿ ਕਿਵੇਂ ਜਦੋਂ ਸੰਸਾਰ ਵਿੱਚ ਪ੍ਰਵਿਰਤ ਹੁੰਦਿਆਂ ਮਨੁੱਖ ਨੂੰ ਬੈਰਾਗ, ਵੈਰਾਗ, ਚਾਓ, ਪ੍ਰੇਮ, ਵਿਛੋੜਾ, ਦੁੱਖ ਸੁੱਖ ਦੇ ਵਿੱਚੋਂ ਨਿਕਲਣਾ ਪੈਂਦਾ ਹੈ, ਇਸੇ ਤਰ੍ਹਾਂ ਰੱਬ ਦੇ ਮਾਰਗ 'ਤੇ ਚੱਲਦਿਆਂ ਵੀ ਇਹ ਬੈਰਾਗ ਦੀ, ਚਾਓ ਦੀ, ਦੁੱਖ ਦੀ, ਸੁੱਖ ਦੀ ਅਵਸਥਾ ਬਣੀ ਰਹਿੰਦੀ ਹੈ। ਸੋ ਇਹ ਲਾਵਾਂ ਨੂੰ ਇਕੱਲਾ ਸੰਸਾਰੀ ਤੌਰ 'ਤੇ ਨਹੀਂ ਦੇਖਣਾ, ਇਹ ਨਿਰੰਕਾਰ ਦੇ ਘਰ ਵੀ ਸਾਡੀ ਰਾਹਦਾਰੀ ਕਰਦੀਆਂ ਨੇ। ਇਸ ਕਰਕੇ ਇਹਨਾਂ ਪਾਵਨ ਪਵਿੱਤਰ ਲਾਵਾਂ ਦਾ ਪਾਠ, ਇਹਨਾਂ ਦਾ ਭਾਵ ਸਦਾ ਆਪਣੇ ਹਿਰਦੇ 'ਚ ਵਸਾ ਕੇ ਰੱਖਣਾ ਹੈ। ਜਦੋਂ ਵੀ ਪਹਿਲੀ ਲਾਵ ਦਾ ਪਾਠ ਸਮਾਪਤ ਹੋਏਗਾ, ਆਪ ਜੀ ਨੇ ਮੱਥਾ ਟੇਕਣਾ ਹੈ। ਮੱਥਾ ਟੇਕ ਕੇ ਮੇਰੇ ਰਾਈਟ ਹੈਂਡ ਨੂੰ ਆਪ ਜੀ ਨੇ ਬੜੇ ਪਿਆਰ ਦੇ ਨਾਲ ਪਰਿਕਰਮਾ ਕਰਨੀ ਹੈ ਅਤੇ ਫਿਰ ਮੱਥਾ ਟੇਕ ਕੇ ਬੈਠ ਜਾਣਾ ਹੈ। ਇਸੇ ਤਰ੍ਹਾਂ ਚਾਰ ਵਾਰੀ ਆਪ ਜੀ ਨੇ ਮੱਥਾ ਟੇਕ ਕੇ ਹੀ ਉੱਠਣਾ ਹੈ, ਫਿਰ ਪਰਿਕਰਮਾ ਕਰਨੀ ਹੈ, ਫਿਰ ਮੱਥਾ ਟੇਕ ਕੇ ਬੈਠ ਜਾਣਾ ਹੈ। ਅਖੀਰਲੀਆਂ ਪੰਕਤੀਆਂ ਮੈਂ ਦੋ ਵਾਰੀ ਦੁਹਰਾਵਾਂਗਾ। ਸਮਾਪਤੀ ਤੋਂ ਬਾਅਦ ਆਪ ਜੀ ਨੇ ਉੱਠ ਕੇ ਫਿਰ ਪਰਿਕਰਮਾ ਸ਼ੁਰੂ ਕਰਨੀ ਹੈ। ਆਪ ਜੀ ਨੇ ਧਿਆਨ ਗੁਰੂ ਸਾਹਿਬ ਵਾਲੇ ਪਾਸੇ ਹੀ ਰੱਖਣਾ ਹੈ। ਸੰਗਤ ਨੂੰ ਵੀ ਬੇਨਤੀ ਹੈ ਕਿ ਆਪ ਜੀ ਨੇ ਬੜੇ ਪਿਆਰ ਦੇ ਨਾਲ, ਸ਼ਾਂਤੀ ਦੇ ਨਾਲ ਆਪ ਜੀ ਨੇ ਇਸ ਸਾਰੀ ਮਰਿਆਦਾ ਵਿੱਚ ਸਹਿਯੋਗ ਦੇਣਾ ਹੈ। ਜਿਨ੍ਹਾਂ ਦੇ ਪਾਸ ਬੱਚੇ ਹਨ, ਬੇਨਤੀ ਹੈ ਕਿ ਬੱਚੇ ਥੋੜ੍ਹਾ ਸ਼ੋਰ ਕਰ ਰਹੇ ਨੇ, ਜੇ ਆਪ ਜੀ ਉਹਨਾਂ ਨੂੰ ਸੰਕੋਚ ਲਓ ਤਾਂ ਬੜੀ ਮਿਹਰਬਾਨੀ ਹੋਏਗੀ। ਆਓ ਪਿਆਰ ਸਹਿਤ ਆਪਾਂ ਲਾਵਾਂ ਦਾ ਪਾਠ ਪ੍ਰਾਰੰਭ ਕਰੀਏ ਜੀ।

ਤਪੀਆਂ, ਜਿਨ੍ਹਾਂ ਨਾਮ ਜਪਿਆ ਵੰਡ ਛਕਿਆ, ਦੇਗ ਚਲਾਈ ਤੇਗ ਵਾਹੀ, ਦੇਖ ਕੇ ਅੰਨ ਡਿੱਠ ਕੀਤਾ, ਤਿੰਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ। ਖਾਲਸਾ ਜੀ ਬੋਲੋ ਜੀ। ਜਿਨ੍ਹਾਂ ਸਿੰਘਾਂ ਸਿੰਘਣੀਆਂ ਧਰਮ ਹੇਤ ਸੀਸ ਦਿੱਤੇ, ਬੰਦ ਬੰਦ ਕਟਵਾਏ, ਖੁੱਪਰੀਆਂ ਲੁਹਾਈਆਂ, ਚਰਖੜੀਆਂ ਤੇ ਚੜੇ ਆਰੇ

ਸੁਪੁੱਤਰੀ ਸਰਦਾਰ ਗੁਰਜੀਤ ਸਿੰਘ, ਬੀਬੀ ਬਲਜਿੰਦਰ ਕੌਰ ਗਰੇਵਾਲ ਸਮੂਹ ਪਰਿਵਾਰਾਂ ਨੇ ਸੱਚੇ ਪਾਤਸ਼ਾਹ ਜੀ ਅੱਜ ਹਾਜ਼ਰੀਆਂ ਭਰੀਆਂ ਇਸ ਸੁਭਾਗ ਜੋੜੀ ਨੇ ਆਪ ਜੀ ਕੇ ਪਾਵਨ ਪਵਿੱਤਰ ਦਰਬਾਰ ਅੰਦਰ ਗੁਰਮਰਿਆਦਾ ਅਨੁਸਾਰ ਆਨੰਦ ਕਾਰਜ ਕਰਵਾਏ ਗਰੀਬ ਨਿਵਾਜ ਆਪ ਜੀ ਕੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਮਰਿਆਦਾ ਨੂੰ ਨਿਭਾਉਂਦਿਆਂ ਬੇਅੰਤ ਭੁੱਲਾਂ ਹੋ ਗਈਆਂ ਆਪ ਜੀ ਨੇ ਖਿਮਾ ਕਰਨੀਆਂ ਅੱਗੇ ਤੋਂ ਸਾਵਧਾਨਤਾ ਬਖਸ਼ਿਸ਼ ਕਰਕੇ ਨਿਵਾਜਣਾ ਰਹਿਮਤ ਕਰਨੀ ਸੁਭਾਗ ਜੋੜੀ ਦੇ ਸਿਰ ਤੇ ਸਦਾ ਮਿਹਰਾਂ ਭਰਿਆ ਹੱਥ ਰੱਖਣਾ ਗ੍ਰਿਸ਼ਟ ਧਰਮ ਦੀਆਂ ਸਾਰੀਆਂ ਖੁਸ਼ੀਆਂ ਝੋਲੀ ਵਿੱਚ ਪਾਉਣੀਆਂ।

0: ਵਾਹਿਗੁਰੂ ਜੀ ਕੀ ਫਤਿਹ।
1: ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰ ਨਜ਼ਰ ਕਰੇ ਨਿਮ ਕੇ ਇੱਕ ਹਰ ਨਾਮ ਦੇ ਮੇਰਾ ਮਨ ਤਨ ਸੀਤਲ ਹੋਏ। ਧੰਨ ਧੰਨ ਸਾਹਿਬ ਗੁਰੂ ਗ੍ਰੰਥ ਸਾਹਿਬ ਜੀ ਦੀ ਅਪਾਰ ਬਖਸ਼ਿਸ਼ ਹੋਈ ਹੈ ਕਿ ਕਾਕਾ ਗਗਨਦੀਪ ਸਿੰਘ, ਸਪੁੱਤਰ ਸਰਦਾਰ ਸੁਰਜੀਤ ਸਿੰਘ ਅਤੇ ਬੀਬੀ ਸ਼ਸ਼ੀ ਸੈਣੀ ਜੀ ਦੇ ਆਨੰਦ ਕਾਰਜ ਹੋਏ ਨੇ। ਬੱਚੀ ਨੀਲਮ ਕੌਰ ਗਰੇਵਾਲ ਨਾਲ, ਜੋ ਹੈ ਸਪੁੱਤਰੀ ਸਰਦਾਰ ਗੁਰਜੀਤ ਸਿੰਘ ਅਤੇ ਬੀਬੀ ਬਲਜਿੰਦਰ ਕੌਰ ਗਰੇਵਾਲ ਜੀ ਦੇ। ਇਸ ਖੁਸ਼ੀ ਭਰੇ ਮੌਕੇ 'ਤੇ ਇਸ ਫੁਰਖਸ਼ੀ ਭਰੇ ਮੌਕੇ 'ਤੇ ਜਿੱਥੇ ਮੈਂ ਆਪਣੇ ਵੱਲੋਂ, ਇੱਥੋਂ ਦੀ ਸਮੂਹ ਪ੍ਰਬੰਧਕ ਕਮੇਟੀ ਵੱਲੋਂ, ਇੱਥੋਂ ਦੀ ਸਮੂਹ ਸੰਗਤ ਵੱਲੋਂ ਅਤੇ ਆਪ ਸਭ ਆਇਆਂ ਵੱਲੋਂ ਲੱਖ ਲੱਖ ਵਧਾਈ ਦਿੰਦਾ ਹਾਂ ਜੋੜੀ ਨੂੰ ਅਤੇ ਨਾਲ ਉਹਨਾਂ ਦੇ ਮਾਤਾ ਪਿਤਾ, ਰਿਸ਼ਤੇਦਾਰਾਂ, ਸਾਕ ਸੰਬੰਧੀਆਂ, ਮਿੱਤਰਾਂ, ਦੋਸਤਾਂ ਨੂੰ, ਸਭਨਾਂ ਨੂੰ ਲੱਖ ਲੱਖ ਵਧਾਈ ਦਿੰਦਾ ਹਾਂ ਅਤੇ ਨਾਲ ਅਰਦਾਸ ਕਰਦਾ ਹਾਂ ਕਿ ਅਕਾਲ ਪੁਰਖ ਉਹਨਾਂ ਦੀ ਜੋੜੀ ਸਦਾ ਲਈ ਬਣਾਈ ਰੱਖੇ। ਜੋੜੀ ਜੀਵੈ ਜੁਗ ਚਾਰ ਤਿਹਾਰੀ, ਗੁਰਬਾਣੀ ਦਾ ਫਰਮਾਨ ਹੈ। ਅਤੇ ਆਪ ਦੋਨਾਂ ਨੇ ਅੱਜ ਚਾਰ ਪ੍ਰਕਰਮਾ ਕਰਕੇ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਚੌਗਿਰਦ ਬਿਨਾਂ ਬੋਲੇ ਪ੍ਰਣ ਕੀਤਾ ਹੈ ਇਸ ਜੀਵਨ ਦੇ ਅੰਦਰ ਇੱਕ ਦੂਜੇ ਦਾ ਸਾਥ ਨਿਭਾਉਣ ਦਾ। ਅਤੇ ਮੈਂ ਅਰਦਾਸ ਕਰਦਾ ਅਕਾਲ ਪੁਰਖ ਆਪ ਦਾ ਇਹ ਪ੍ਰਣ ਪੂਰਾ ਕਰਦਾ ਰਹੇ ਅਤੇ ਨਾਲ ਆਪ ਜੀ ਨੂੰ ਵਿਆਹਤਾ ਜੀਵਨ ਦੀਆਂ ਸਾਰੀਆਂ ਖੁਸ਼ੀਆਂ, ਸਫਲਤਾਵਾਂ ਬਖਸ਼ਾਂ ਕਰਦਾ ਰਹੇ, ਤਾਂ ਕਿ ਨਾਲ ਆਪ ਜੀ ਨੂੰ ਜ਼ਿੰਮੇਵਾਰੀਆਂ ਵੀ ਜੋ ਹਨ ਵਿਆਹਤਾ ਜੀਵਨ ਦੀਆਂ, ਮੈਰਿਡ ਲਾਈਫ ਦੀਆਂ, ਉਹ ਵੀ ਨਿਭਾਉਣ ਲਈ ਗੁਰੂ ਤੁਹਾਨੂੰ ਬਲ ਬਖਸ਼ਦਾ ਰਹੇ, ਨਾਲ ਸੇਵਾ ਅਤੇ ਸਿਮਰ ਨਾਲ ਜੋੜਨ ਦਾ ਬਲ ਵੀ ਆਪ ਨੂੰ ਬਖਸ਼ੇ, ਸਮਰੱਥ ਵੀ ਬਖਸ਼ੇ। ਸੋ ਇੱਥੇ ਮੈਂ ਨਾਲ ਅੱਗੇ ਜਾਣ ਤੋਂ ਪਹਿਲਾਂ ਬੇਨਤੀ ਕਰਾਂ ਭਾਈ ਸਭਾ ਨਵਜੀਤ ਸਿੰਘ ਜੀ ਨੂੰ ਕਿ ਉਹ ਵਿਆਹਤਾ ਜੋੜੀ ਨੂੰ ਸਨਮਾਨਿਤ ਕਰਨਗੇ ਜੀ। ਹਾਂਜੀ ਕਰਿਓ ਜੀ। ਹਾਂਜੀ ਹੁਣ ਦੱਸਿਓ ਜੀ ਕੌਣ ਸੀ, ਮੈਨੂੰ ਪਤਾ ਨਹੀਂ ਲੱਗਾ, ਮੇਰੇ ਕੋਲ ਕੋਈ ਆਇਆ ਸੀ ਬੋਲਣ ਅਤੇ ਮੈਂ ਸੌਰੀ ਕਿਉਂਕਿ ਉਹਨਾਂ ਪਾਸੋਂ ਮੰਗਦਾ।

0: ਆਪ ਜੀ ਨੇ ਦੇਖਿਆ ਕਿ ਦੋਨਾਂ ਨੂੰ ਸਨਮਾਨ ਬਰਾਬਰ ਕੀਤਾ ਗਿਆ, ਇਹਦਾ ਕੀ ਹੈ ਭਾਵ? ਵਟ ਇਟ ਮੀਨਸ ਟੂ ਆਨਰ ਦੈਮ ਇਕੁਅਲੀ? ਇਹਦਾ ਭਾਵ ਇਹ ਹੈ ਕਿ ਦੋਨਾਂ ਦਾ ਦਰਜਾ ਜੀਵਨ ਦੇ ਵਿੱਚ ਬਰਾਬਰ ਦਾ ਹੈ, ਦੇ ਹੈਵ ਇਕੁਅਲ ਸਟੈਟਸ ਇਨ ਲਾਈਫ, ਹਸਬੈਂਡ ਐਂਡ ਵਾਈਫ, ਮੀਨਸ ਦੇ ਵਿਲ ਬੀ ਹੈਲਪਿੰਗ ਈਚ ਅਦਰ ਆਲ ਦਾ ਟਾਈਮ। ਦੋਨਾਂ ਨੇ ਇੱਕ ਦੂਜੇ ਦਾ ਸਾਥ ਨਿਭਾਉਂਦਿਆਂ ਹੋਇਆ ਇੱਕ ਦੂਜੇ ਦੀ ਮਦਦ ਕਰਨੀ। ਜੇ ਕਿਤੇ ਗਲਤੀ ਹੋ ਜਾਵੇ ਤਾਂ ਇਹ ਨਹੀਂ ਕਹਿਣਾ ਕਿ ਮੈਂ ਵੱਡਾ ਜਾਂ ਮੈਂ ਛੋਟਾ, ਨਹੀਂ, ਛੋਟੇ ਵੱਡੇ ਦਾ ਫਰਕ ਨਹੀਂ ਹੁੰਦਾ। ਜਦੋਂ ਗਲਤੀ ਮੰਨ ਲਈਏ ਤਾਂ ਫਿਰ ਉਹ ਸਾਰਾ ਕੁਛ ਹੀ ਗੁਰੂ ਬਖਸ਼ ਦਿੰਦਾ ਹੈ, ਇਹ ਗੁਰੂ ਦੀ ਬਖਸ਼ ਹੈ। ਆਪਾਂ ਕਿ ਨਿਸ਼ਚਿਤ ਹੀ ਕੰਮ 'ਤੇ ਕਹਿ ਦਿੰਦੇ ਆਮ ਸੋਰੀ, ਅਤੇ ਕੰਮ ਹੀ ਨਿਬੜ ਗਿਆ, ਸਾਰਾ ਕੁਛ ਹੀ ਮੁੱਕ ਗਿਆ। ਇਹ ਹੋਈ ਵਿਆਹਤਾ ਜੀਵਨ ਦਾ ਬਹੁਤ ਵੱਡਾ ਇੱਕ ਗੁਣ ਹੈ ਇਸ ਨੂੰ ਅਪਣਾਉਣਾ। ਸੋ ਆਸ ਹੈ ਕਿ ਤੁਸੀਂ ਵੀ ਇਸ ਗੁਣ ਨੂੰ ਅਪਣਾਉਂਦੇ ਹੋਏ ਇਸ ਨੂੰ ਬਹੁਤ ਹੀ ਖੁਸ਼ੀਆਂ ਵਾਲਾ ਬਣਾ ਲਓਗੇ। ਅਤੇ ਨਾਲ ਮੈਂ ਕੀਤਾ ਸੀ ਇਹ ਕਿ ਆਪ ਜੀ ਨੇ ਦੋਨਾਂ ਨੇ ਵਿਆਹਤਾ ਜੀਵਨ ਦੀਆਂ ਜ਼ਿੰਮੇਵਾਰੀਆਂ ਦੇ ਵਿੱਚ ਜਦੋਂ ਨਿਭਾਉਣਾ ਅਤੇ ਤੁਹਾਡੀਆਂ ਜ਼ਿੰਮੇਵਾਰੀਆਂ ਅੱਜ ਤੋਂ ਦੁੱਗਣੀਆਂ ਹੋ ਗਈਆਂ, ਡਬਲ ਹੋ ਗਈਆਂ। ਜਿੱਥੇ ਆਪ ਜੀ ਨੇ ਆਪਣੇ ਮਾਤਾ ਪਿਤਾ ਰਿਸ਼ਤੇਦਾਰਾਂ ਸਾਕ ਸੰਬੰਧੀਆਂ ਨੂੰ ਸਨਮਾਨ ਅਤੇ ਸਤਿਕਾਰ ਪਿਆਰ ਦੇ ਕੇ ਨਾਲ ਸੇਵਾ ਵੀ ਕਰਨੀ ਹੈ, ਉੱਥੇ ਆਪ ਜੀ ਨੇ ਆਪਣੇ ਪਾਰਟਨਰ ਦੀ ਵੀ ਇਸੇ ਤਰ੍ਹਾਂ ਮਾਤਾ ਪਿਤਾ ਅਤੇ ਰਿਸ਼ਤੇਦਾਰਾਂ ਦਾ ਸਨਮਾਨ ਪਿਆਰ ਸਤਿਕਾਰ ਸੇਵਾ ਕਰਨੀ। ਇੱਥੇ ਬਸ ਨਹੀਂ, ਆਪਣੇ ਆਪਣੀ ਕਮਿਊਨਿਟੀ ਦੀ ਸੇਵਾ ਕਰਨੀ ਵੀ ਹੈਗੀ ਹੈ, ਉਹ ਵੀ ਇਹਦੇ ਵਿੱਚ ਆਉਂਦੀ ਆ। ਅਤੇ ਮੈਂ ਕਦੇ ਕਦੇ ਕਹਿ ਦਿੰਦਾ ਹੁੰਦਾ ਕਿ ਮੈਂ ਇੱਕ ਬੁੱਕ ਪੜ੍ਹੀ ਸੀ ਜਿਹਦੇ ਵਿੱਚ ਇਹ ਕਿਹਾ ਗਿਆ ਸੀ ਕਿ ਇਟ ਟੇਕਸ ਅ ਵਿਲੇਜ ਟੂ ਬ੍ਰਿੰਗ ਅਪ ਅ ਚਾਈਲਡ ਟੂ ਮੇਕ ਅ ਯੰਗ ਪਰਸਨ। ਇਹਦਾ ਕੀ ਭਾਵ ਹੋਇਆ ਕਿ ਸਾਡਾ ਆਲਾ ਦੁਆਲਾ ਸਾਡੇ 'ਤੇ ਅਸਰ ਪਾਉਂਦਾ, ਇਸ ਕਰਕੇ ਸਾਡਾ ਫਰਜ਼ ਬਣਦਾ। ਜਿੱਥੋਂ ਸਾਨੂੰ ਛੋਟੇ ਹੁੰਦਿਆਂ ਨੂੰ ਆਲੇ ਦੁਆਲੇ ਨੇ ਸਾਨੂੰ ਬਹੁਤ ਕੁਛ ਦਿੱਤਾ, ਅਸੀਂ ਉਹਨੂੰ ਪੇ ਬੈਕ ਹੀ ਵੀ ਕਰੀਏ, ਅਤੇ ਇਹ ਉਸਦਾ ਭਾਵ ਹੁੰਦਾ, ਬਸ ਸੌਖੀ ਗੱਲ। ਅਤੇ ਨਾਲ ਮੈਂ ਇੱਥੇ ਜਿੱਥੇ ਆਪ ਸਮੂਹ ਸੰਗਤਾਂ ਦਾ ਧੰਨਵਾਦ ਕਰ ਰਿਹਾ, ਉੱਥੇ ਨਾਲ ਨਾਲ ਵਿਸ਼ੇਸ਼ ਤੌਰ 'ਤੇ ਮੈਂ ਧੰਨਵਾਦ ਕਰ ਰਿਹਾ ਸਰਦਾਰ ਪ੍ਰੀਤਮ ਸਿੰਘ ਗਰੇਵਾਲ, ਸਰਦਾਰ ਬੂਟਾ ਸਿੰਘ ਗਰੇਵਾਲ, ਦੋਨੇ ਭਾਈ ਨੇ ਉਹਨਾਂ ਦਾ, ਅਤੇ ਨਾਲ ਸਰਦਾਰ ਭੁਪਿੰਦਰ ਸਿੰਘ ਜੀ ਗਿੱਲ ਜਿਨ੍ਹਾਂ ਦੀ ਭਾਣਜੀ ਦਾ ਵਿਆਹ ਹੋ ਰਿਹਾ ਜੀ। ਅਤੇ ਇਹ ਕਿਉਂ, ਬਾਕੀ ਵੀ ਹਨ ਮੇਰੇ ਲਈ ਸਾਰੇ ਸਪੈਸ਼ਲ ਹੋ ਤੁਸੀਂ, ਇਸ ਕਰਕੇ ਕਿ ਇਹ ਗੁਰੂ ਘਰ ਦੀ ਬਹੁਤ ਹੀ ਸੇਵਾ ਕਰ ਰਹੇ ਨੇ ਬੜੇ ਸਾਲਾਂ ਤੋਂ। ਜਦੋਂ ਵੀ ਕਹੀਏ ਇੰਨੇ ਪੈਸੇ ਚਾਹੀਦੇ ਉਨੇ ਹੀ ਆ ਜਾਂਦੇ ਨੇ, ਜਿੱਥੇ ਵੀ ਕੋਈ ਕੰਮ ਕਹੀਏ ਉਹ ਕੰਮ ਕਰਦੇ ਨੇ, ਮਨੋ ਨਾ ਆ ਕੇ ਸੇਵਾ ਕਰ ਰਹੇ ਨੇ ਗੁਰੂ ਘਰ ਦੀ। ਇਸ ਕਰਕੇ ਮੇਰਾ ਸਿਰ ਇਹਨਾਂ ਦੀ ਸੇਵਾ ਅੱਗੇ ਝੁਕਦਾ ਜੀ, ਅਤੇ ਗੁਰੂ ਕਿਰਪਾ ਕਰੇ ਇਹਨਾਂ ਨੂੰ ਗੁਰੂ ਇਸੇ ਤਰ੍ਹਾਂ ਚੜ੍ਹਦੀ ਕਲਾ ਬਖਸ਼ਦਾ ਹੋਇਆ ਸੇਵਾ ਬਖਸ਼ਦਾ ਰਹੇ ਜੀ, ਬਾਕੀਆਂ ਨੂੰ ਵੀ। ਅਤੇ ਨਾਲ ਆਪ ਜੀ ਨੂੰ ਪਤਾ ਹੀ ਹੈ ਕਿ ਆਪਾਂ ਮੰਜੇ ਦੂਸਰੇ ਨੌਰਥ ਹਾਲ ਅਤੇ ਸਾਊਥ ਹਾਲ ਜੋ ਬਣਾ ਰਹੇ ਨੇ ਸੰਗਤਾਂ ਹੀ ਬਣਾ ਰਹੀਆਂ ਨੇ, ਅਸੀਂ ਤਾਂ ਸੇਵਾਦਾਰ ਹਾਂ ਤੁਹਾਡੇ ਜੀ, ਨੌਕਰ ਹਾਂ ਤੁਹਾਡੇ ਪੈਰਾਂ ਦੀ ਜੁੱਤੀ ਜੇ ਵਾਂਗ ਹਾਂ ਬਿਲਕੁਲ। ਅਤੇ ਸਾਨੂੰ ਤਾਂ ਸੇਵਾ ਤੁਸੀਂ ਬਖਸ਼ੀ, ਗੁਰੂ ਦੀ ਬਖਸ਼ ਦੁਆਰਾ ਗੁਰੂ ਨੇ ਬਖਸ਼ੀ, ਨਾਲ ਸੰਗਤਾਂ ਨੇ ਵੀ ਬਖਸ਼ੀ, ਕਿਉਂ ਵਿੱਚ ਸੰਗਤ ਹਰ ਪਾ ਵਸਿਆ ਜੀ। ਇਸ ਕਰਕੇ ਸੋ ਹੁਣ ਮੈਂ ਬੇਨਤੀ ਕਰਾਂ ਬੱਚਿਆਂ ਨੂੰ ਜਿਹੜਾ ਪਿਆਰ ਦੇਣਾ ਉਹਨਾਂ ਦੇ ਮਾਤਾ ਪਿਤਾ ਨੇ ਉਹ ਪਹਿਲਾਂ ਦੇ ਲੈਣ ਜੀ। ਮੈਂ ਪਿਆਰ ਕਹਿੰਦਾ ਤੁਸੀਂ ਸਗਨ ਕਹਿੰਦੇ ਹੋ, ਇੰਨਾ ਕੁ ਫਰਕ ਹੈ, ਗੱਲ ਇੱਕੋ ਹੀ ਆ, ਉਹ ਸੇਮ ਥਿੰਗ। ਹਾਂਜੀ, ਸੋ ਆਪਾਂ ਗੁਰੂ ਦੇ ਦਰਬਾਰ ਅੰਦਰ ਦੋ ਕੰਮ ਨਹੀਂ ਕਰਦੇ ਜਦੋਂ ਸਗਨ ਦਿੰਦੇ ਹਾਂ, ਇੱਕ ਤਾਂ ਹਾਰ ਨਹੀਂ ਪਾਉਂਦੇ ਗ੍ਰਹਿਆਂ 'ਚ, ਦੂਜਾ ਆਪਾਂ ਫੁੱਲ ਨਹੀਂ ਵਰਸਾਉਂਦੇ। ਕਿਉਂ? ਧੰਨ ਧੰਨ ਗੁਰੂ ਗ੍ਰੰਥ ਸਾਹਿਬ ਸਾਡਾ ਸਭ ਤੋਂ ਉੱਚੀ ਥਾਂ ਹੈ, ਸਾਡਾ ਫਰਜ਼ ਬਣਦਾ ਉਹਨਾਂ ਦਾ ਮਾਣ ਸਤਿਕਾਰ ਹਮੇਸ਼ਾ ਬਰਕਰਾਰ ਰੱਖੀਏ, ਅਦਬ ਬਰਕਰਾਰ ਰੱਖੀਏ। ਇਸ ਗੱਲ ਨੂੰ ਮੁੱਖ ਰੱਖਦੇ ਹੋਏ ਗੁਰੂ ਘਰਾਂ 'ਚ ਸਾਰਿਆਂ 'ਚ ਇਹ ਹੈ ਕਿ ਆਪਾਂ ਹਾਰ ਨਹੀਂ ਪਾਉਂਦੇ ਵਿਆਹਤਾ ਜੋੜੀ ਦੇ ਗਲਾਂ 'ਚ ਗੁਰੂ ਸਾਹਿਬ ਦੇ ਦਰਬਾਰ ਅੰਦਰ। ਮੈਂ ਇਹ ਕਦੇ ਕਦੇ ਐਕਸਪਲੇਨ ਕਰਨਾ ਚਾਹੁੰਦਾ ਸੀ ਪਰ ਅੱਜ ਕਰ ਦਿੱਤਾ ਮੈਂ। ਸੋ ਇੱਕ ਵਾਰੀ ਫਿਰ ਆਪ ਸੂ ਸੰਗਤਾਂ ਦਾ ਹਾਰਦਿਕ ਧੰਨਵਾਦ, ਅਤੇ ਭਾਈ ਸਾਹਿਬ ਭਾਈ ਓਂਕਾਰ ਸਿੰਘ ਜੀ ਉਨੇ ਵਾਲਿਆਂ ਦਾ ਜਿਨ੍ਹਾਂ ਨੇ ਕੀਰਤਨ ਦੁਆਰਾ ਸਾਨੂੰ ਨਿਹਾਲ ਕੀਤਾ, ਢੁਕਵਾਂ ਕੀਰਤਨ ਕੀਤਾ ਹੈਗਾ, ਭਾਈ ਸਾਹਿਬ ਭਾਈ ਨਵਨੀਤ ਸਿੰਘ ਜੀ ਦਾ ਜਿਨ੍ਹਾਂ ਨੇ ਜਿੱਥੇ ਸਾਨੂੰ ਗੁਰਬਾਣੀ ਅਤੇ ਅਰਦਾਸ ਸਰਵਣ ਕਰਵਾਈ, ਉੱਥੇ ਨਾਲ ਨਾਲ ਬਰਜਾਦਾ ਨੂੰ ਪੂਰਨ ਤੌਰ 'ਤੇ ਸਹਿਤ ਸਿੱਖ ਰਹਿਤ ਨੂੰ ਜ਼ਿਆਦਾ ਅਨੁਸਾਰ ਪ੍ਰੋਗਰਾਮ ਕਰਵਾਇਆ। ਸੋ ਉਹਨਾਂ ਦਾ ਵੀ ਹਾਰਦਿਕ ਧੰਨਵਾਦ। ਧੰਨਵਾਦ ਹੈ ਸਾਡੇ ਆਡੋਵਿਜ਼ੂਅਲ ਰੂਮ ਦੇ ਟੀਮ ਦਾ, ਸਾਰੀ ਦਾ, ਜਿਹਦੇ ਲੀਡਰ ਹਨ ਸਰਦਾਰ ਓਮਕਾਰ ਸਿੰਘ ਸੰਘਾ ਜੀ, ਜਿਹੜੇ ਕਿ ਸਾਰਾ ਕੰਮ ਜੋ ਹੈ ਸੇਵਾ ਫ੍ਰੀ ਕਰ ਰਹੇ ਨੇ। ਅਤੇ ਇੱਥੇ ਆਪ ਜੀ ਨੂੰ ਦੱਸਦਿਆਂ ਕਿ ਅਸੀਂ ਅੱਗੇ ਲਾਈਵ ਇੰਟਰਨੈਟ 'ਤੇ ਕਰਦੇ ਸੀਗੇ, ਪਰ ਹੁਣ ਅਸੀਂ ਇੰਟਰਨੈਟ 'ਤੇ ਉਹਨਾਂ ਦਾ ਹੀ ਕਰਦੇ ਜਿਹੜੇ ਕਹਿੰਦੇ ਨੇ ਸਾਨੂੰ, ਜਿਨ੍ਹਾਂ ਦੇ ਦੂਰ ਦੁਰਾਡੇ ਬੈਠੇ ਕੋਈ ਪ੍ਰਾਹੁਣੇ ਦੂਜੇ ਦੇਸ਼ਾਂ 'ਚ, ਉਹਨਾਂ ਵਾਸਤੇ। ਜੇ ਨਹੀਂ ਕਿਸੇ ਨੇ ਦੱਸਿਆ ਫਿਰ ਨਹੀਂ ਕਰਾਂਗੇ, ਤਾਂ ਕਿ ਐਕਸਪੈਂਸਿਸ ਆਪਣੇ ਵੀ ਬਚਾ ਲਈਏ ਗੁਰਦੁਆਰੇ ਦੇ। ਅਤੇ ਜਦੋਂ ਕੋਈ ਦੇਖਣ ਵਾਲਾ ਨਹੀਂ ਤਾਂ ਫਿਰ ਆਪਾਂ ਕਾਹਨੂੰ ਦਿਖਾਉਣਾ ਫਿਰ ਉਹਨੂੰ, ਇੱਥੇ ਸਕਰੀਨ 'ਤੇ ਦਿਖਾਇਆ ਜਾ ਰਿਹਾ। ਧੰਨਵਾਦ ਹੈ ਸਾਡੇ ਗੁਰੂ ਘਰ ਦੇ ਹੈੱਡ ਗ੍ਰੰਥੀ ਪਾਤਸ਼ਾਹ ਅਮਰਿੰਦਰ ਸਿੰਘ ਬਾਜਵਾ ਜੀ ਦਾ ਵੀ, ਜੋ ਆਪ ਹੀ ਬੈਠੇ ਸਾਰਾ ਪ੍ਰੋਗਰਾਮ ਜੋ ਹੈ ਉਸ ਦੇ ਵਿੱਚ ਹਿੱਸਾ ਪਾਉਂਦੇ ਨੇ। ਦੋ ਵਿਸ਼ੇਸ਼ ਤੌਰ 'ਤੇ ਕਮੇਟੀ ਮੈਂਬਰਾਂ ਦਾ ਧੰਨਵਾਦ ਕਰਨਾ ਚਾਹਾਂਗਾ। ਇੱਕ ਤਾਂ ਹੈ ਜੀ ਸਰਦਾਰ ਕਿਰਪਾਲ ਸਿੰਘ ਅਟਵਾਲ, ਦੂਸਰੇ ਹਨ ਸਰਦਾਰ ਸੋਹਣ ਸਿੰਘ ਧੌਂਤਾ ਜੀ। ਕਿਉਂ ਤੁਸੀਂ ਪੁੱਛੋਗੇ, ਉਹ ਕਿਉਂ ਜੀ? ਹਾਂਜੀ, ਉਹਦਾ ਵੀ ਜਵਾਬ ਦੇ ਦਿਆਂ। ਇਸ ਕਰਕੇ ਕਿ ਉਹ ਕਈ ਦਿਨ ਪਹਿਲਾਂ ਬੱਚਿਆਂ ਦੇ ਵਿਆਹ ਦੇ ਪਲੈਨਿੰਗ ਨਾਲ ਜੁੜ ਜਾਂਦੇ ਨੇ। ਉਹਨਾਂ ਨੇ ਪੁੱਛਣਾ ਕਿੰਨੇ ਟੇਬਲ ਚਾਹੀਦੇ, ਕਿਹੜੇ ਰੰਗ ਦੇ ਚਾਹੀਦੇ, ਸਾਰਾ ਕੁਛ ਕਰਨਾ ਹੈਗਾ, ਸਾਰਾ ਕੁਛ ਉਹਨਾਂ ਨੇ ਕਰਨਾ। ਕਿੰਨੇ ਆਉਣਗੇ ਪ੍ਰਾਹੁਣੇ, ਉਹਦੇ ਹਿਸਾਬ ਨਾਲ ਪ੍ਰਸ਼ਾਦ ਕਿੰਨਾ ਬਣਨਾ, ਸਾਰਾ ਉਹਨਾਂ ਨੂੰ ਪਤਾ ਹੁੰਦਾ। ਸੋ ਇਸ ਕਰਕੇ ਉਹਨਾਂ ਦਾ ਧੰਨਵਾਦ ਬਣਨਾ ਵੀ ਕਰਨਾ ਸਾਡਾ ਫਰਜ਼ ਬਣਦਾ ਹੈਗਾ। ਬਹੁਤ ਸਾਰੇ ਮੈਂਬਰ ਪਿੱਛੇ ਬੈਠ ਕੇ ਕੰਮ ਕਰਦੇ ਨੇ ਤਾਂ ਆਪਾਂ ਨੂੰ ਪਤਾ ਨਹੀਂ ਹੁੰਦਾ। ਸੋ ਕਦੇ ਕਦੇ ਸਾਡਾ ਫਰਜ਼ ਬਣਦਾ, ਉਹਨਾਂ ਦਾ ਧੰਨਵਾਦ ਵੀ ਜ਼ਰੂਰ ਕਰੀਏ। ਸੋ ਹੁਣ ਦੇਗ ਵਰਤ ਰਹੀ ਹੈ ਅਤੇ ਹਾਲੇ ਮੈਂ ਦੇਖਿਆ ਨਹੀਂ, ਬੀਬੀਆਂ ਨੇ ਸ਼ੁਰੂ ਨਹੀਂ ਕੀਤਾ ਪਿਆਰ ਦੇਣ ਬੱਚਿਆਂ ਨੂੰ, ਸ਼ਗਨ ਪਾਉਣ ਦਾ ਮਤਲਬ ਕਹਿਣ ਤੋਂ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੇਨਤੀ ਹੈ ਸੁਭਾਗ ਜੋੜੀ ਦੇ ਮਾਤਾ ਪਿਤਾ ਜੀ ਨੂੰ ਕਿ ਉਹ ਸ਼ਗਨ ਦੀ ਰਸਮ ਅਦਾ ਕਰ ਸਕਦੇ ਹਨ ਜੀ। ਬਾਕੀ ਸੰਗਤ ਨੇ ਕੜਾ ਪ੍ਰਸ਼ਾਦ ਦੀ ਦੇਗ ਪ੍ਰਾਪਤ ਕਰਕੇ ਗੁਰੂ ਕੇ ਲੰਗਰ ਤਿਆਰ ਨੇ, ਛੱਕ ਕੇ ਜਾਣ ਦੀ ਕਿਰਪਾਲਤਾ ਕਰਨੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
0: ਅਤੇ ਮੇਰੇ ਵੱਲੋਂ ਆਪ ਸੂ ਸੰਗਤਾਂ ਦਾ ਹਾਰਦਿਕ ਧੰਨਵਾਦ, ਜੋ ਆਪ ਜੀ ਨੇ ਇਹ ਮੇਰੇ ਪਾਸੋਂ ਸੇਵਾ ਲਈ ਹੈਗੀ ਹੈ, ਅਤੇ ਬਹੁਤ ਬਹੁਤ ਧੰਨਵਾਦ ਆਪ ਜੀ ਦਾ। ਜੇ ਕੋਈ ਗਲਤੀ ਹੋਈ ਹੋਵੇ ਤਾਂ ਜ਼ਰੂਰ ਦੱਸ ਦੇਣਾ ਤਾਂ ਕਿ ਉਸ ਨੂੰ ਮੈਂ ਦਰੁਸਤ ਕਰ ਸਕਾਂ। ਕਿਸੇ ਨੇ ਆ ਕੇ ਵਧਾਈਆਂ ਦੇਣੀਆਂ ਤਾਂ ਆ ਸਕਦੇ ਹੋ ਜੀ,

ਚਲੋ ਨਹੀਂ ਕੋਈ ਆਉਣਾ ਚਾਹੁੰਦਾ ਤੁਹਾਡੀ ਮਰਜ਼ੀ ਜੀ, ਫਿਰ ਮੈਂ ਤਾਂ ਹੁਣ ਬੇਨਤੀ ਕੀਤੀ ਸੀ। ਸੋ ਇੱਥੇ ਫਿਰ ਸਮਾਪਤੀ ਹੈ, ਜਿਵੇਂ ਭਾਈ ਸਾਹਿਬ ਜੀ ਨੇ ਬੇਨਤੀ ਕੀਤੀ ਆ ਕਿ ਦੇਖ ਲੈ ਕੇ ਆਪ ਜੀ ਨੇ ਲੰਗਰ ਹਾਲ ਵਿੱਚ ਜਾਣ ਦੀ ਕਿਰਪਾ ਕਰਨੀ, ਤਾਂ ਕਿ ਪਰਿਵਾਰ ਵੱਲੋਂ ਜੋ ਗੁਰੂ ਕੋਈ ਲੰਗਰ ਤਿਆਰ ਨੇ ਉਹ ਸ਼ਖਸ ਚੱਕ ਕੇ ਜਾਣ ਦੀ ਕਿਰਪਾ ਕਰਨੀ ਸਭ ਨੇ। ਇੱਕ ਵਾਰੀ ਫਿਰ ਦੋਨਾਂ ਪਰਿਵਾਰਾਂ ਵੱਲੋਂ ਆਪ ਸਮੂਹ ਆਈਆਂ ਸੰਗਤਾਂ ਦਾ ਆ ਕੇ ਵਿਆਹ ਦੀ ਰੌਣਕ ਵਧਾਉਣ ਲਈ ਅਤੇ ਨਾਲ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਦੀ ਸ਼ਾਨ ਵਧਾਉਣ ਲਈ ਹਾਰਦਿਕ ਹਾਰਦਿਕ ਹਾਰਦਿਕ ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੰਤ ਕਾਰਜ ਗਿਆਨੀ ਹਰਭਜਨ ਸਿੰਘ ਜੀ ਲਹਿਰੀ ਤੇ ਉਹਨਾਂ ਦਾ ਕੀਰਤਨ ਜਥਾ, ਜਿਨ੍ਹਾਂ ਨੇ ਆਪ ਜੀ ਨੂੰ ਉਡਾਰੀ ਬਣ ਦੇ ਰਾਗਾਂ ਅਨੁਸਾਰ ਰਸਤ ਨੇ ਕੀਤੇ ਸਰੂਪ ਆਏ ਨੇ, ਉਹਨਾਂ ਦਾ ਹਾਰਦਿਕ ਹਾਰਦਿਕ ਧੰਨਵਾਦ। ਹੁਣ ਅਸੀਂ ਤਕਰੀਬਨ 10 ਮਿੰਟ ਲੇਟ ਹਾਂ ਅਤੇ ਕਿਵਾਂ ਚਾਹੁੰਦੇ ਹਾਂ।

five.

Gracias,

Thank you.

Thank you.

Yeah,